ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਿਉ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦੇ ਆਵੇ ਧਾਏ ਸਭ ਤਾਈਓ ਹੀ ਸਹਾਇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਤਾਈਓ ਹੀ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰਖਾਲਸੀ ਸਭ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇਂਦਰ ਕੀਤਾ ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲਸੀ ਸਭ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬਾਂਦ ਬਾਂਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਹਾਰ ਦੇ ਸ਼ਹੀਦੋ ਸਿੱਕਿਤ ਕੇਸਾਂ ਸਵਾਸਾਂ ਸੰਗਨ ਬਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੀ ਸਭ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸੀ ਸਭ ਬੋਲੋ ਜੀ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਿਆ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦੇ ਤਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਹੋਣ ਆਸਰ ਦੇ ਆਸੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੋਧਰ ਸਭ ਚੌਂਕ ਦੇ ਕੀਰਤਨ ਸੋਧਰ ਰਹਿ ਸਭ ਪਾਠ ਜੀ ਕੀ ਅਰਦਾਸ ਭੁੱਲ ਚੋ ਮਾਫ ਕਰਨੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾਵਾਂ ਆਪ ਦੇ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਤੋਲਟ ਗੁਰੂ ਕੇ ਲੰਗਰਾਂ ਦੀ ਸੇਵਾ ਹੋਰੀ ਦਰ ਪ੍ਰਵਾਨ ਕਰਨੀ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਤ ਦਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮਾ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਜੀ। ਕਿਰਪਾ ਕਰੋ ਦੀਨ ਕੈ ਦਾਤੇ, ਮੇਰਾ ਗੁਣ ਅਵਗਣਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸਵਾਮੀ, ਮਾਨਸ ਕੀ ਗਤਿ ਸੋ ਕਹੋ ਟਲ ਗੁਰੂ ਸੇਵੀਐ, ਐਨਸੈ ਸੁਭਾਇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਹ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾਂ। ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸੁਹਿਲੈ, ਕਰ ਕਿਰਪਾ ਪ੍ਰਭ ਮਿਲੇ। ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸੁਹਿਲੈ, ਕਰ ਕਿਰਪਾ ਪ੍ਰਭ ਮਿਲੇ। ਹਰ ਗੁਣ ਗਾਵੋ ਸਦਾ ਸੁਪਾਈ, ਮਨ ਚਿੰਦੈ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ ਰਹਾਉ। ਨਾਰਾਇਣ ਪ੍ਰਾਣ ਅਧਾਰਾ, ਹਮ ਸੰਤ ਜਨਾਰੇ ਨਾਰਾ। ਪਤਤ ਪਨੀਤ ਕਰ ਲੀਨੈ, ਕਰ ਕਿਰਪਾ ਹਰ ਜਸ ਦੀਨੈ। ਪਾਰ ਬ੍ਰਹਮ ਕਰੇ ਪ੍ਰਦਪਾਲਾ, ਸਦ ਜੀ ਸੰਗ ਰਖਵਾਲਾ। ਹਰ ਦਿਨ ਰਹਿਣ ਕੀਰਤਨ ਗਾਈ ਹੈ, ਬੋੜ ਨਾ ਜੋਨੀ ਪਾਈ ਹੈ। ਜਿਸ ਦੇਵੈ ਪੁਰਖ ਬਦਾਤਾ, ਹਰ ਰਸ ਤਿਨਹੀਂ ਜਾਤਾ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਣੀ ਪਾਇਆ। ਜਿਸ ਦੇਵੈ ਪੁਰਖ ਬਦਾਤਾ, ਹਰ ਰਸ ਤਿਨਹੀਂ ਜਾਤਾ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਸੰਗ ਜੀਓ, ਸਤਿਗੁਰ ਦੀ ਪਾਰ ਬਖਸ਼ ਰਹਿਮਤ ਹੋਈ। ਸ਼ਾਮਾਂ ਦੇ ਦੀਵਾਨ ਦੀਆਂ ਹਾਸਰੀਆਂ ਭਰੀਆਂ ਨੇ ਸ਼ਬਦ ਚੌਂਕ ਚ ਕੀਰਤਨ ਸੋਧ ਰਹਿ ਸਭ ਦੇ ਪਾਠ ਉਪਰੰਤ ਸਰਬੱਤ ਦੇ ਭਲੀ ਪੰਥ ਦੀ ਚੜ੍ਹਦੀ ਕਲਾ, ਸਮੁੱਖ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰਾਂ ਪਿੱਤਰ ਹੁਕਮਨਾਮੇ ਬਖਸ਼ੇ, ਜੋ ਆਪਾਂ ਸ਼ਰਧਾ ਨਾਲ ਸਰੋਂ ਕੀਤੇ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ, ਬਖਸ਼ੇ ਆਪਦੇ ਸਿਰ ਦੇ ਦ੍ਰਿੜ ਹੋ ਸਕੇ ਔਰ ਗੁਰੂ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਅਸੀਂ ਸਫਲ ਕਰਨ ਦਾ ਯਤਨ ਕਰ ਸਕੀਏ। ਇਹੀ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸੋ ਸ਼ਾਮਾਂ ਦੇ ਦੀਵਾਨ ਦੀ ਆਰੰਭਤਾ ਹੋ ਰਹੀ ਹੈ। ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਦਾ ਜਥਾ ਕੀਰਤਨ ਸਰਵ ਕਰਾਉਣਗੇ, ਬੜੇ ਪਿਆਰ ਨਾਲ ਸਰਵ ਕਰੋ। ਉਸ ਤੋਂ ਪਹਿਲਾਂ ਇੱਕ ਦੋ ਬੇਨਤੀਆਂ ਨੇ ਕਿ ਸੈਮੀਨਾਰ ਗੁਰਦੁਆਰਾ ਸਾਹਿਬ ਵਿਖੇ ਆ ਗੁਰੂ ਗ੍ਰੰਥ ਸਾਹਿਬ ਦੇ ਉਪਲਕਸ਼ ਵਿੱਚ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ 1 ਸਤੰਬਰ ਦਾ, ਪਹਿਲਾ ਪ੍ਰਕਾਸ਼ ਦਿਹਾੜਾ 1604 ਵਿੱਚ ਪਹਿਲਾ ਪ੍ਰਕਾਸ਼ ਦਿਹਾੜਾ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ, ਅਤੇ 1708 ਵਿੱਚ ਗੁਰੂ ਮਹਾਰਾਜ ਨੂੰ ਗੁਰਗੱਦੀ ਬਖਸ਼ਿਸ਼ ਹੁੰਦੀ ਹੈ। 104 ਸਾਲ ਦੇ ਸਮੇਂ ਦੇ ਵਿੱਚ 5 ਗੁਰੂ ਸਾਹਿਬਾਂ ਨੇ ਜਸ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਚਰਨ ਪਰਸਰ ਕੀਤੇ ਨੇ ਬਾਣੀ ਦੇ। ਤੋ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਗੱਦੀ ਬਖਸ਼ਿਸ਼ ਕੀਤੀ 1708 ਵਿੱਚ। ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਬਖਸ਼ਣ। ਸੰਥਿਆ ਦੀਆਂ ਕਲਾਸਾਂ ਲੱਗ ਰਹੀਆਂ ਨੇ 1 ਸਤੰਬਰ ਤੋਂ,
ਜਿਨ੍ਹਾਂ ਨੇ ਸੰਥਿਆ ਲੈਣੀ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ। ਅੰਮ੍ਰਿਤ ਸੰਚਾਰ ਵੀ 13 ਸਤੰਬਰ ਨੂੰ ਨੇ 9:30 ਵਜੇ ਐਤਵਾਰ ਨੂੰ ਸਵੇਰੇ, ਸੋ ਅੰਮ੍ਰਿਤ ਜਿਨ੍ਹਾਂ ਛਕਣਾ ਉਹ ਵੀ ਨਾਮ ਦੇਣ, ਅਤੇ ਦਸਤਾਰ ਸਿਖਲਾਈ ਹਰ ਸ਼ੁੱਕਰਵਾਰ 6 ਵਜੇ ਸ਼ਾਮ ਨੂੰ ਹੁੰਦੀ ਹੈ। ਆਓ ਸਰਵਣ ਕਰੀਏ, ਕੀਰਤਨ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਲਾਹੀ ਬਣ ਕੇ ਮਨੋਰ ਕੀਰਤਨ ਸਰਵਨ ਕਰਾਏ ਨੇ, ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਨ ਕਰਾਉਣਗੇ 7:10 ਤੱਕ। ਅੱਜ ਸਮਾਂ ਥੋੜ੍ਹਾ ਜਿਹਾ ਬਦਲਿਆ ਗਿਆ, ਸੋ ਕਥਾ 6:30 ਆਰੰਭ ਹੋਇਆ ਕਰੇਗੀ। ਸੋ ਆਪ ਜੀ ਨੂੰ ਬੇਨਤੀ ਹੈ ਸਮੇਂ ਸਿਰ ਆਪ ਜੀ ਹਾਜ਼ਰੀਆਂ ਭਰਨੀਆਂ। ਇਸ ਤੋਂ ਬਾਅਦ ਢਾਡੀ ਜਥਾ ਆਪਦੀ ਸੇਵਾ 'ਚ ਹਾਜ਼ਰ ਹੋਏਗਾ। 30 ਨੂੰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਅਤੇ ਉਸ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸੈਮੀਨਾਰ ਹੈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ। ਸੋ ਆਪ ਜੀ ਨੂੰ ਬੇਨਤੀ ਇਸ ਵਿੱਚ ਹਾਜ਼ਰੀਆਂ ਭਰਨੀਆਂ, ਸਮਾਂ 1 ਤੋਂ ਲੈ ਕੇ 3 ਵਜੇ ਤੱਕ ਦੁਪਹਿਰ ਦਾ। ਅਤੇ ਸੰਥਿਆ ਦੀ ਕਲਾਸ 1 ਸਤੰਬਰ ਤੋਂ ਆਰੰਭ ਹੋ ਰਹੀ ਹੈ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਿਆ ਲੈਣੀ, ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ। 7 ਤੋਂ 8 ਦਾ ਸਮਾਂ ਹੈ ਸ਼ਾਮ ਦਾ। ਅੰਮ੍ਰਿਤ ਸੰਚਾਰ 13 ਦਸੰਬਰ ਨੂੰ ਹੋਣਗੇ 9:30 ਸਵੇਰੇ, ਅਤੇ ਦਸਤਾਰ ਸਿਖਲਾਈ ਹਰ ਸ਼ੁੱਕਰਵਾਰ 6 ਵਜੇ ਹੁੰਦੀ ਹੈ, ਅਤੇ ਕੀਰਤਨ ਦੀਆਂ ਕਲਾਸਾਂ ਹਰ ਬੁੱਧਵਾਰ ਨੂੰ 6 ਵਜੇ ਗੁਰਦੁਆਰਾ ਸਾਹਿਬ ਵਿਖੇ ਜਿਹੜੀਆਂ ਉਹ ਲੱਗਦੀਆਂ ਨੇ। ਸੋ ਜਿਨ੍ਹਾਂ ਨੇ ਕੀਰਤਨ ਸਿੱਖਣਾ, ਉਹ ਵੀ 6 ਵਜੇ ਗੁਰਦੁਆਰਾ ਸਾਹਿਬ ਪਹੁੰਚ ਕੇ ਉਹਨਾਂ ਪ੍ਰਬੰਧਕਾਂ ਨਾਲ ਆਪ ਮੁਲਾਕਾਤ ਕਰਕੇ ਆਪਣਾ ਟਾਈਮ ਲੈ ਸਕਦੇ ਜੇ। ਸੋ ਆਓ ਹੁਣ ਸਰਵ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ।

हम अवगुण परे एक गुण नाहीं।

ਜਾਏ ਮਿਲਾਂ ਤਿੰਨਾ ਸੱਜਣਾ, ਟੁੱਟੋ ਨਾਹੀ ਨੇ।

0: ਸਵਾਰਦਾ ਹੈ, ਬੀਜਦਾ ਹੈ, ਵਾਹੁੰਦਾ ਹੈ। ਤੋ ਇਹ ਜਿਹੜਾ ਸਾਵਣ ਹੈ ਕਿੱਥੇ ਆਇਆ? ਇਹ ਆਇਆ ਮੇਰੇ ਹਿਰਦੇ ਦੀ ਧਰਤੀ ਉੱਤੇ, ਇੱਥੇ ਆਇਆ। ਜਿਹੜੀ ਹਿਰਦੇ ਦੀ ਜ਼ਮੀਨ ਬੰਜਰ ਹੋ ਚੁੱਕੀ ਸੀ, ਜਿਹਦੇ ਵਿੱਚ ਕੁਝ ਉੱਗ ਨਹੀਂ ਸੀ ਰਿਹਾ, ਜਿਹਦੇ ਵਿੱਚ ਕੁਝ ਪੈਦਾ ਨਹੀਂ ਸੀ ਹੋ ਰਿਹਾ, ਜਿਵੇਂ ਮੰਨ ਲਓ ਵੀ ਕਾਲ ਪੈ ਗਿਆ ਹੋਵੇ, ਕਾਲ ਪੈ ਗਿਆ ਹੋਵੇ, ਕੁਝ ਵੀ ਉੱਗ ਨਹੀਂ ਸੀ ਰਿਹਾ। ਤੋ ਤੇਰੇ ਹੁਕਮ ਦੇ ਵਿੱਚ ਉਹ ਸੌਣ ਆਇਆ, ਉਹ ਵਰਖਾ ਹੋਈ ਤੇ ਮੈਂ ਹਲ ਜੋ ਲਿਆ ਤੇ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਨਾਓ ਬੀਜਣ ਲੱਗਾ, ਆਸ ਕਰ ਹਰ ਬੋਹਲ ਬਖਸ਼ ਜਮਾਇਆ। ਮੈਂ ਕੀ ਕੀਤਾ? ਜਦੋਂ ਉਹ ਸੌਣ ਦਾ ਮਹੀਨਾ ਆਇਆ ਤੇ ਹਿਰਦੇ ਦੀ ਧਰਤੀ ਉੱਤੇ ਤੇਰੇ ਨਾਮ ਨੂੰ ਬੀਜਿਆ, ਤੇਰੇ ਥੌਟ ਨੂੰ ਬੀਜਿਆ, ਤੇਰੇ ਵਿਚਾਰ ਨੂੰ ਬੀਜਿਆ। ਮਨ ਨੂੰ ਇਹਨੂੰ ਏਦਾਂ ਹੋਰ ਥੋੜ੍ਹਾ ਜਿਹਾ ਮੈਂ ਇਲੈਬੋਰੇਟ ਕਰਦੇ ਹਾਂ ਤਾਂ ਕਿ ਗੱਲ ਸਮਝ ਲੱਗੇ। ਇੱਕ ਪਿੰਡ ਹੈ, ਉੱਥੇ ਕੋਈ ਟੀਚਰ ਨਹੀਂ, ਕੋਰਾ ਉਹ ਅਨਪੜ੍ਹ ਰਹਿ ਗਿਆ ਪਿੰਡ, ਸਾਰੇ ਦਾ ਸਾਰਾ ਪਿੰਡ ਅਨਪੜ੍ਹ ਰਹਿ ਗਿਆ। ਪਰ ਇੱਕ ਦਿਨ ਕੀ ਹੋਇਆ ਵੀ ਉਸ ਪਿੰਡ ਵਿੱਚ ਇੱਕ ਪੜ੍ਹਿਆ ਲਿਖਿਆ ਨੌਜਵਾਨ ਆ ਗਿਆ। ਇੱਕ ਦਿਨ ਕੀ ਹੋਇਆ ਵੀ ਉਸ ਪਿੰਡ ਦੇ ਵਿੱਚ ਕੋਈ ਪੜ੍ਹੀ ਲਿਖੀ ਨੂੰਹ ਧੀ ਆ ਗਈ ਤੇ ਉਹਨੇ ਆਣ ਕੇ ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਊੜਾ ਐੜਾ ਦੱਸਣਾ ਸ਼ੁਰੂ ਕਰ ਦਿੱਤਾ, ਅਲਫ ਬੇ ਪੇ ਸਿਖਾਉਣਾ ਸ਼ੁਰੂ ਕਰ ਦਿੱਤਾ, ਕੋਈ ਹਿਸਾਬ ਕਿਤਾਬ ਦਾ ਕੁਝ ਸਿਖਾਉਣਾ ਸ਼ੁਰੂ ਕੀਤਾ। ਤੇ ਉਸੇ ਪਿੰਡ ਦੇ ਵਿੱਚ ਜਿਹੜੇ ਲੋਕ ਗੁਰਬਤ ਵਿੱਚ ਸਨ, ਅਨਪੜ੍ਹਤਾ ਵਿੱਚ ਸਨ, ਉਹਨਾਂ ਨੇ ਸੋਚਿਆ ਕਿਉਂ ਨਾ ਆਪਣੀ ਤਕਦੀਰ ਬਦਲੀ ਜਾਵੇ, ਵੀ ਸਾਡੇ ਨਗਰ ਵਿੱਚ ਜੇ ਕੋਈ ਬੰਦਾ ਸਾਨੂੰ ਪੜ੍ਹਾਉਣਾ ਚਾਹੁੰਦਾ ਹੈ, ਗੁਰਬਤ ਵਿੱਚੋਂ ਗਰੀਬੀ ਵਿੱਚੋਂ ਕੱਢ ਕੇ ਕੋਈ ਚਾਰ ਹਰਫ ਅੱਖਰ ਸਿਖਾਉਣਾ ਚਾਹੁੰਦਾ ਹੈ, ਕਿਉਂ ਨਾ ਆਪਾਂ ਸਿੱਖੀਏ। ਹੁਣ ਜਿਹੜੇ ਸਿੱਖਣ ਲਈ ਉਸ ਸਕੂਲ ਵਿੱਚ ਚਲੇ ਗਏ, ਉਹਨਾਂ ਦੇ ਜੀਵਨ ਵਿੱਚ ਇੱਕ ਤਬਦੀਲੀ ਵਾਪਰ ਗਈ। ਬੜੀ ਸੁਭਾਵਿਕ ਜੀ ਗੱਲ ਹੈ ਨਾ, ਉਹਨਾਂ ਦੇ ਜੀਵਨ ਵਿੱਚ ਇੱਕ ਤਬਦੀਲੀ ਵਾਪਰ ਗਈ। ਹੁਣ ਇਹਨੂੰ ਦੂਜੇ ਸਿਨੈਰੀਓ ਵਿੱਚ ਵੇਖੋ, ਪਿੰਡ ਦੇ ਵਿੱਚ ਕੋਈ ਆਇਆ ਸਿਖਾਉਣ ਦੇ ਲਈ ਤੇ ਇੱਕ ਪਹਿਲਾਂ ਹੀ ਸਿੱਖਿਆ ਸਿਖਾਇਆ ਸੀ ਜਿਹੜਾ ਸਾਰੇ ਪਿੰਡ ਨੂੰ ਮੂਰਖ ਬਣਾ ਕੇ ਆਪਣੇ ਧੰਦੇ ਨੂੰ ਚਲਾ ਰਿਹਾ ਸੀ, ਉਹਨੇ ਆਖਿਆ ਨਹੀਂ ਇਹਨੂੰ ਇੱਥੇ ਰਹਿਣ ਨਹੀਂ ਦੇਣਾ, ਕਿਉਂਕਿ ਜੇ ਇਹਦੇ ਸਿਖਾਏ ਹੋਏ ਪੜ੍ਹ ਗਏ ਤੇ ਫਿਰ ਮੈਂ ਲੋਕਾਂ ਨੂੰ ਕਿਵੇਂ ਮੂਰਖ ਬਣਾਵਾਂਗਾ। ਉਹਨਾਂ ਨੇ ਕਈ ਤਰੀਕੇ ਦੀਆਂ ਉਹਨੇ ਸਾਜ਼ਿਸ਼ਾਂ ਕੀਤੀਆਂ, ਯਤਨ ਕੀਤੇ ਵੀ ਇਹ ਬੰਦਾ ਕਿਤੇ ਲੋਕਾਂ ਨੂੰ ਕੋਈ ਗਿਆਨ ਨਾ ਦੇ ਦੇਵੇ, ਸਮਝ ਨਾ ਦੇ ਦੇਵੇ। ਹੁਣ ਸਾਧ ਸੰਗਤ, ਸਾਡੇ ਗੁਰੂ ਨੇ ਸਾਡੇ ਉੱਤੇ ਇੱਕ ਪਰਉਪਕਾਰ ਕੀਤਾ। ਗੁਰੂ ਸਾਹਿਬ ਨੇ ਸਾਡੇ ਉੱਤੇ ਪਰਉਪਕਾਰ ਇਹ ਕੀਤਾ ਵੀ ਜਿਹੜੇ ਪੰਡਿਤ, ਜਿਹੜੇ ਵਕਤ ਦੇ ਪੁਜਾਰੀ ਲੋਕਾਂ ਨੂੰ ਗਿਆਨ ਨਾਲੋਂ, ਵਿਵੇਕ ਨਾਲੋਂ, ਸਮਝ ਨਾਲੋਂ ਤੋੜ ਰਹੇ ਸਨ ਤੇ ਜਿਨ੍ਹਾਂ ਨੇ ਵਿਦਿਆ ਦੇ ਉੱਤੇ ਵੀ ਇੱਕ ਤਰੀਕੇ ਨਾਲ ਆਪਣੀ ਮਨੋਪਲੀ ਕਰ ਲਈ ਵੀ ਧਰਮ ਵੀ ਜਿਹੜਾ ਹੈ ਉਹ ਸਾਡਾ ਹੈ, ਗੁਰੂ ਸਾਹਿਬ ਨੇ ਤੁਹਾਡੀ ਝੋਲੀ ਵਿੱਚ ਗਿਆਨ ਪਾ ਦਿੱਤਾ, ਸਮਝ ਪਾ ਦਿੱਤੀ। ਤੇ ਉਹਨਾਂ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਵਰਗਿਆਂ ਨੂੰ ਜਾਮੇ ਸ਼ਹਾਦਤ ਵੀ ਪਿਆਏ, ਸਿਰਫ ਇਸ ਕਰਕੇ ਵੀ ਇਹ ਸਿੱਖਿਆ ਦੇਣ ਲੱਗ ਪਏ। ਇਹ ਲੋਕਾਂ ਦੀ ਜਿਹੜੀ ਤਕਦੀਰ ਸੀ ਉਹਦੇ ਵਿੱਚ ਕੋਈ ਨਾ ਕੋਈ ਤਬਦੀਲੀ ਲਿਆਉਣ ਲੱਗ ਪਏ। ਤੋ ਜਿਹੜਾ ਇਹ ਮਹਾਨ ਗ੍ਰੰਥ ਗੁਰੂ ਦੇ ਰੂਪ ਵਿੱਚ ਸਾਡੀ ਝੋਲੀ ਵਿੱਚ ਗੁਰੂ ਕਲਗੀਧਰ ਮਹਾਰਾਜ ਨੇ ਪਾਇਆ, ਇਸੇ ਕਰਕੇ ਸੀ। ਹੁਣ ਜਿਹੜੇ ਇਸ ਸਕੂਲ ਵਿੱਚ ਆਣ ਕੇ ਬਹਿ ਗਏ, ਜਿਨ੍ਹਾਂ ਨੇ ਇੱਥੋਂ ਵਿਦਿਆ ਸਮਝ ਲੈ ਲਈ, ਉਹਨਾਂ ਦੀ ਜ਼ਿੰਦਗੀ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਟੁੱਟ ਗਈਆਂ ਤੇ ਦੂਜੇ ਪਾਸੇ ਸਾਜ਼ਿਸ਼ਾਂ ਨਾਲੋਂ ਨਾਲ ਚੱਲਦੀਆਂ ਨੇ ਵੀ ਕਿਹੜੇ ਤਰੀਕੇ ਨਾਲ ਕੋਈ ਇਸ ਗਿਆਨ ਦੇ ਨਾਲ ਜਿਹੜੀ ਹੈ ਉਹ ਸਾਂਝ ਨਾ ਬਣਾ ਸਕੇ ਤਾਂ ਕਿ ਉਹ ਕਿਤੇ ਸਿਆਣਾ ਨਾ ਹੋ ਜਾਵੇ। ਤੋ ਜਿਨ੍ਹਾਂ ਨੇ ਆਪਣੀ ਸਰਦਾਰੀ ਇਹ ਕਹਿ ਕੇ ਕਾਇਮ ਕੀਤੀ ਹੋਈ ਸੀ ਵੀ ਭਾਈ ਜੇ ਤੁਸੀਂ ਦੁਖੀ ਹੋ ਤੇ ਤੁਹਾਡੇ ਆਪਣੇ ਕਰਮਾਂ ਦਾ ਨਤੀਜਾ ਹੈ, ਤੁਹਾਡੇ ਆਪਣੇ ਕਰਮਾਂ ਦਾ ਨਤੀਜਾ ਹੈ। ਜੇ ਤੁਹਾਡੀ ਜ਼ਿੰਦਗੀ ਵਿੱਚ ਮੁਸੀਬਤਾਂ ਹੈ ਤੇ ਤੁਹਾਡੇ ਪਿਛਲੇ ਜਿਹੜੇ ਜਨਮ ਨੇ ਉਹਨਾਂ ਦਾ ਇਹ ਤੁਹਾਨੂੰ ਫਲ ਹੈ। ਤਾਂ ਹੀ ਵੇਖੋ ਤੁਲਸੀਦਾਸ ਵਰਗਿਆਂ ਨੇ ਆਖਿਆ ਵੀ ਕੌਣ ਨਿਰਭੋਏ ਹਮੇ ਕਹਾਣੀ, ਆਖਿਆ ਕੋਈ ਰਾਜਾ ਬਣ ਜਾਵੇ ਸਾਨੂੰ ਇਹਦੇ ਨਾਲ ਕੀ ਫਰਕ ਪੈਂਦਾ। ਤੋ ਇਹ ਇੱਕ ਗੁਰੂ ਸਾਹਿਬ ਦਾ ਕ੍ਰਾਂਤੀਕਾਰੀ ਕਦਮ ਸੀ। ਉਹਨਾਂ ਨੇ ਆਖਿਆ ਨਹੀਂ, ਜਿਸ ਦਿਨ ਤੂੰ ਆਪਣੀ ਜ਼ਿੰਦਗੀ ਵਿੱਚ ਵਾਹਿਗੁਰੂ ਦਾ ਨਾਮ, ਉਹਦਾ ਗਿਆਨ ਬੀਜੇਗਾ ਤੇ ਜੋ ਤੂੰ ਬੀਜੇਗਾ ਉਹ ਵੱਢ ਲਵੇਂਗਾ। ਉਦਾਂ ਦਾ ਤੇਰਾ ਵੇਖੋ ਕਿਸਾਨ ਦੇ ਘਰ ਵਿੱਚ ਫਸਲ ਹੋਵੇ, ਉਹਨੇ ਆਪਣਾ ਡਰੰਮ ਕਣਕ ਦੇ ਨਾਲ ਭਰਿਆ, ਉਹਦਾ ਡਰੰਮ ਮੱਕੀ ਦੇ ਨਾਲ ਭਰਿਆ ਪਿਆ, ਜਿਹੜੀ ਚੀਜ਼ ਉਹਦੇ ਘਰ ਦੇ ਵਿੱਚ ਹੈ ਸ਼ਾਮ ਨੂੰ ਰੋਟੀ ਵੀ ਉਸੇ ਚੀਜ਼ ਦੀ ਪੱਕੇਗੀ। ਸੁਭਾਵਿਕ ਜੀ ਗੱਲ ਹੈ ਨਾ, ਜੇ ਘਰ ਦੇ ਵਿੱਚ ਡਰੰਮ ਕਣਕ ਦਾ ਭਰਿਆ ਤੇ ਰੋਟੀ ਵੀ ਕਾਹਦੀ ਪੱਕਣੀ, ਉਸੇ ਦੀ ਜਿਹੜੀ ਉਹਨੇ ਆਪ ਹੀ ਬੀਜੀ ਸੀ। ਇਸੇ ਤਰੀਕੇ ਨਾਲ ਜੇ ਮੱਕੀ ਦਾ ਹੈ ਤੇ ਮੱਕੀ ਦੀ ਰੋਟੀ ਵੀ ਉਹਦੇ ਘਰ ਵਿੱਚ ਪੱਕੇਗੀ, ਜੋ ਉਹਦੇ ਘਰ ਵਿੱਚ ਹੈ ਸ਼ਾਮਾਂ ਨੂੰ ਸਾਰਾ ਕੁਝ ਉਹਦਾ ਉਹ ਬਣਾਵੇਗਾ। ਹੁਣ ਇੱਦਾਂ ਹੀ ਮਹਾਰਾਜ ਕਹਿੰਦੇ ਨੇ ਜੋ ਤੂੰ ਆਪਣੇ ਮਨ ਵਿੱਚ ਬੀਜਦਾ ਹੈ ਉਹ ਹੀ ਤੂੰ ਵੱਢਦਾ ਹੈ, ਸਿੱਧਾ जे नूं समझना होवे तां इदां समझो, जिहड़े थॉट जिहड़ियां विचारां तूं अपने मन विच बीजेगा उहदा जिद्दां दा रिजल्ट होवेगा तैनूं जिंदगी विच उह भोगना पवेगा। जिवें किसे बंदे ने रूं बीजिया होवे ते उह रूं सॉफ्ट हुंदा, कॉटन जिहनूं आपां कहिंदे, कदी रूं किसे नूं चुभदा नहीं, कॉटन किसे नूं चुभदा नहीं, पर किसे बंदे ने खेती कंडियां दी कीती होवे ते कंडे ते हमेशा की करनगे बंदे नूं चुभणगे। तो गुरदेव महाराज ने बाणी दे विच इस गल नूं नबेड़िया कि भाई जे ही सुरत तेह राह जाए, जिद्दां दी तुहाडी सुरत हो गई, जिद्दां दा तुहाडा मन हो गया, उदां दा सारा कुछ तुहानूं वड्ढना पैणा। तो सतगुरु की बाणी पढ़ो। इत्थे भी शेख फरीद साहब ने जिहड़ी गल की, उन्हां कहा फरीदा लोड़ै दाख बिजौरियां। प्रोफेसर साहब सिंगूणा ने अर्थ किए ने भी जिहड़ा बिजौर का इलाका है ना, ये इलाका पठानी देश जिहड़ा माला कंध सवात तो परे है, उधर कोई इलाके का ना होना बिजनौर, उन्होंने आख्या दाख कहिंदे ने छोटे अंगूर नूं। एक किस्म दीआं दाखां ड्राई फ्रूट के रूप दे विच भी आउंदीआं ने। बाबा शेख फरीद साहब कहिंदे ने कोई मशहूर चीज़ सी उन्हां समयां दी, उन्होंने उहदी उदाहरण वरती है, एग्जाम्पल वरती है, जिवें कोई वैसे इतिहास विचों भी एक बड़ी स्वादली गल सानू लभदी है, चलो नाल रिलेट करके मैनू याद आ गई भी जदों अहमद शाह अब्दाली ने श्री दरबार साहब नू ढाया ना, तो उस टठी हुई जिहड़ी उहदा सारा मलबा सी उहदे उत्ते सिख खलोते ने, तो अहमद शाह अब्दाली ने समझौते दे लई उहनू सुके मेवे सिखां नू भेजे, अफगानी मेवे बड़े मशहूर ने, सुकियां रसदां कोई जिहड़ा ड्राई फ्रूट जिहनू आपां कहिंदे उह भेजिआ, एक टोकरी बना के उन्हें भेजी, कहिंदा जी आपां समझौता कर लईए। तो उस वक्त सिखां ने की कीता भी उहदे उह मेवे मोड़ दित्ते ते उहनू एक मुठ छोलियां दी भेजी, आख्या सानू तेरे इहनां सुके मेवियां दी लोड़ नहीं है, असीं ते छोले खा के गुजारे करन वाले हाँ, इस करके मलबियां दे ढेर ते खलो के कदी भी समझौते नहीं हुंदे। तो खैर हुण ये प्रोफेसर साहब सिंगूणा ने आख्या भी जिहड़ा पठाणी देश है ना माला कंध, उन्होंने लिखिया स्वात तो परे पैंदा, तो उत्थे एक दाख हुंदी है जिहनूं छोटा अंगूर कहा जाता है, वह बड़ियां स्वादिष्ट हुंदियां ने। तो बाबा शेख फरीद साहब कहिंदे ने किसे बंदे ने अपनी जिंदगी दे विच बीजे ते किकर, किकर जिहड़ा कंडियाला रुख है, हुण तुहानूं ते शायद पता होवे जिहड़ी इधर दी जनरेशन है उहनां नूं शायद किकरां बारे ना पता होवे, तो कंडियाला उह रुख जिहड़ा आम उग जांदा है। तो बाबा शेख फरीद साहब कहिंदे ने किसे बंदे ने अपनी जिंदगी विच खेती ते किकरां दी कीती है, बीजे ते उहने की ने कंडे ने, पर वास कादी रख के बैठा भी मैनू की मिलण, दाखां मिलण, अंगूर मिलण, आखिया किदां हो सकदा। आसा की वार विचों पढ़ लो महाराज दे बोल, गुरदेव सतगुर सच्चे पातशाह कहिंदे ने भाई ख्याल कर, बीजा बिख मंगै अमृत, जे तू अपनी खेती जहर दी कीती है ते तू अमृत दी आस ना रखी, जेहा बीजा सो लुणै, लुणै दा मतलब है वड्ढना पैना। आखिया जिद्दां दा अपने सुभाव विच बीज बीजेगा उदां दा ही तेनू वड्ढना पैना है, दूजा बीज नहीं तू वड्ढ सकदा। अच्छा फिर होर ख्याल करियो, जिहड़ी धरती है, धरती विच तुसीं एक मुठ इदां कोई बीज सुट दिओ, छुट्टियां तुसीं किकरां ही होण, छुट्टे तुसीं कंडे ही होण, ते दुनिया दे लोकां नूं इह दसदे फिरो भी आपणियां थोड़े देर बाद छे महीने रुक जाओ, झूठ बोलदे फिरीए आपां लोकां नूं, जिवें बंदा ना बेचदा ते कई रां जिंदगी विच जहर ही है आपदी च वी, ते लोकां नूं कहिंदा फिरदा भी मैं ते बड़ा धर्म कमाउणा भाई, मैं बहुत धर्म कमाउणा, मैं ते बड़ा धर्मी बंदा, आपां ते किसे दा माड़ा करदे नहीं, नाले बंदा माड़ा करी भी जांदा ते नाले कहिंदा मैं किसे दा माड़ा करदा ही नहीं, चलो ठीक है। तो ये खेड पता किदां दी है, जिवें धरती खेती किसान ने कीती, उहदे विच उहने की कीता जी छट्टा दे दित्ता, किकरां दा छट्टा दे दित्ता। हुण धरती दा एक सुभा है, उह सुभा पता किहड़ा है, जे तुसीं धरती दी हिक उत्ते एक बूटा लाओगे ते उहने तुहानूं एक फल नहीं देना, उहने दुगणे तिगणे करके वापस मोड़ने ने, समझे बेनती नूं। तुसीं अंब दा एक बूटा लाया, एक बीज बीजे अंब की एक गिड़क बीजी, हुण जिहड़ा उहदे विच्चों पौधा पैदा होया, जिहड़ा रुख पैदा होया, पंजी साल ही हो जाए, सत्ती साल ही हो जाए, तो जिहड़े उहनूं अंब लगने ने, इको अंब लगना है कि ज्यादा लगने ने, उहनूं ज्यादा लगणगे, ਬੜੀ ਨੋਰਮਲ ਜੀ ਗੱਲ ਹੈ। ਜੇ ਕਿਸਾਨ ਨੇ ਆਪਣੇ ਖੇਤ ਵਿੱਚ 40 ਕਿਲੋ ਬੀਜ ਪਾਇਆ ਹੈ, 50 ਕਿਲੋ ਬੀਜ ਉਹਨੇ ਇੱਕ ਕਿੱਲੇ ਦੇ ਵਿੱਚ ਸੁੱਟਿਆ, ਤੇ ਕੀ ਉਹਨੂੰ ਜਿਹੜੀ ਫਸਲ ਮਿਲਣੀ ਉਹ 40 ਕਿਲੋ ਮਿਲਣੀ ਹੈ ਕਿ ਜਾਂ ਫਿਰ 10 ਮਣ ਵੀ ਮਿਲ ਸਕਦੀ, ਕਈ ਕੁਇੰਟਲ ਵੀ ਮਿਲ ਸਕਦੀ ਹੈ ਜਿਹੜੇ ਹਿਸਾਬ ਨਾਲ ਤਰੱਕੀ ਹੁੰਦੀ ਜਾਂਦੀ। ਮਿਲਣਾ ਦੁੱਗਣਾ ਤਿੱਗਣਾ ਚੌਗਣਾ ਕਰਕੇ 10 ਗੁਣਾ ਵੀ ਮਿਲ ਸਕਦਾ। ਤੋ ਬਾਬਾ ਜੀ ਕਹਿੰਦੇ ਨੇ ਬਿਲਕੁਲ ਇਸੇ ਤਰੀਕੇ ਨਾਲ ਜੋ ਤੂੰ ਆਪਣੇ ਹਿਰਦੇ ਦੀ ਖੇਤੀ ਵਿੱਚ ਬੀਜਦਾ ਹੈ, ਤੂੰ ਲੋਕਾਂ ਦੇ ਸਾਹਮਣੇ ਢੰਡੋਰਾ ਪਿੱਟ ਦੇ ਵੀ ਭਾਈ ਮੈਂ ਤੇ ਬਹੁਤ ਨਿਆਂ ਬੀਜਿਆ, ਬੜਾ ਧਰਮ ਬੀਜਿਆ, ਲੋਕਾਂ ਦੇ ਸਾਹਮਣੇ ਸੱਚਾ ਹੋ ਜਾ, ਪਰ ਮਹੀਨੇ 2 ਖਲੋ ਜਾ, 4 ਖਲੋ ਜਾ, 6 ਖਲੋ ਜਾ, ਜੋ ਬੀਜਿਆ ਹੈ ਉਹ ਧਰਤੀ ਦੇ ਵਿੱਚੋਂ ਫੁੱਟ ਆਉਣਾ। ਆ ਕੈਨੇਡਾ ਦੇ ਵਿੱਚ ਆਪਾਂ ਵੇਖਦੇ ਨਾ ਜਿੱਥੇ ਜਿੱਥੇ ਕਣਕ ਬੀਜੀ ਜਾਂਦੀ ਹੈ, ਹੁਣ ਕਣਕ ਵੇਲੇ ਕੀ ਹੁੰਦਾ ਹੈ, ਉਹ ਪਹਿਲਾਂ ਹੀ ਬੀਜ ਖਿਲਾਰ ਦਿੰਦੇ ਨੇ, ਜਿਨ੍ਹਾਂ ਦਾ ਤੁਹਾਡੇ ਵਿੱਚੋਂ ਖੇਤੀਬਾੜੀ ਨਾਲ ਸੰਬੰਧ ਹੈ ਜਾਂ ਵੇਖਿਆ ਹੋਵੇ। ਤੇ ਕੈਨੇਡਾ ਵਿੱਚ ਇੱਦਾਂ ਹੁੰਦਾ, ਬੀਜ ਪਹਿਲਾਂ ਖਿਲਾਰਿਆ, ਉੱਤੇ ਸਨੋਅ ਪੈ ਗਈ, ਬਰਫ਼ ਪੈ ਜਾਂਦੀ ਉਹਦੇ ਉੱਤੇ, ਉਹ ਉੱਗਦੀ ਨਹੀਂ। ਹੌਲੀ ਹੌਲੀ ਕੀ ਹੁੰਦਾ ਹੈ, ਸਨੋਅ ਢਲਣੀ ਸ਼ੁਰੂ ਹੁੰਦੀ ਹੈ, ਬਰਫ਼ ਪਿਘਲਣੀ ਸ਼ੁਰੂ ਹੋ ਜਾਂਦੀ ਹੈ, ਤੇ ਬੂਟਾ ਥੱਲਿਓਂ ਪੈਦਾ ਹੋ ਜਾਂਦਾ। ਵੀ ਕਿਤੇ ਨਵੰਬਰ ਦਸੰਬਰ ਜਨਵਰੀ ਫਰਵਰੀ ਦੇ ਵਿੱਚ ਉੱਥੇ ਬਰਫ਼ ਹੀ ਬਰਫ਼ ਸੀ ਮੈਦਾਨ ਦੇ ਵਿੱਚ, ਖਾਸ ਕਰਕੇ ਸਸਕੈਚੁਆਨ ਜਾਂ ਓਂਟਾਰੀਓ ਵਾਲੇ ਬੰਨੇ, ਉੱਥੇ ਬਰਫ਼ ਹੀ ਬਰਫ਼ ਨਜ਼ਰ ਆਉਂਦੀ ਸੀ। ਪਰ ਜਦੋਂ ਅਪ੍ਰੈਲ ਦਾ ਮਹੀਨਾ ਆਇਆ, ਉਹ ਸਨੋਅ ਖੁਰੀ ਤੇ ਥੱਲਿਓਂ ਕਣਕ ਦਾ ਬੂਟਾ ਨਿਕਲ ਆਇਆ। ਤੋ ਇੱਦਾਂ ਜੋ ਬੰਦਾ ਆਪਣੇ ਸੁਭਾਅ ਵਿੱਚ ਬੀਜਦਾ ਹੈ, ਅਸੀਂ ਆਪਣੇ ਸੁਭਾਅ ਕਰਕੇ ਹੀ ਦੁੱਖ ਭੋਗਦੇ ਹਾਂ ਤੇ ਸੁਭਾਅ ਕਰਕੇ ਹੀ ਆਪਾਂ ਸੁਖੀ ਹੋ ਸਕਦੇ ਹਾਂ। ਤੋ ਬਾਬਾ ਜੀ ਕਹਿੰਦੇ ਨੇ ਖਿਆਲ ਕਰ, ਆਪਣੇ ਸੁਭਾਅ ਦੀ ਖੇਤੀ ਵਿੱਚ ਚੰਗੇ ਬੀਜ ਸੁੱਟਿਆ ਕਰ, ਚੰਗੇ ਬੀਜ ਸੁੱਟਿਆ ਕਰ। ਗੁਰਦੇਵ ਮਹਾਰਾਜ ਦਾ ਇੱਕ ਬਚਨ ਹੈ, ਉਹਨਾਂ ਆਖਿਆ ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜਿਹਾ ਕੋ ਬੀਜੇ ਤਿਹਾ ਫਲ ਪਾਏ। ਆਖਿਆ ਸਤਿਗੁਰੂ ਵੀ ਇੱਕ ਧਰਤੀ ਹੈ, ਧਰਮ ਦੀ ਧਰਤੀ ਹੈ, ਇਹਦੇ ਵਿੱਚ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਫਲ ਤੁਹਾਨੂੰ ਪ੍ਰਾਪਤ ਹੋਵੇਗਾ, ਫਲ ਦੂਜਾ ਨਹੀਂ ਪ੍ਰਾਪਤ ਹੋ ਸਕਦਾ। ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜਿਹਾ ਕੋ ਬੀਜੈ ਤਿਹਾ ਫਲ ਪਾਏ। ਗੁਰਸਿੱਖੀ ਅੰਮ੍ਰਿਤ ਬੀਜਿਆ, ਇੱਕ ਉਹ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕੀ ਬੀਜਿਆ ਹੈ, ਅੰਮ੍ਰਿਤ ਬੀਜਿਆ, ਅੰਮ੍ਰਿਤ, ਅੰਮ੍ਰਿਤ ਦੀ ਖੇਤੀ ਕੀਤੀ। ਅੱਛਾ, ਅੰਮ੍ਰਿਤ ਦੀ ਖੇਤੀ ਕਰਨ ਵਾਲਿਆਂ ਨੂੰ ਅੰਮ੍ਰਿਤ ਹੀ ਮਿਲੇਗਾ। ਗੁਰਸਿੱਖੀ ਅੰਮ੍ਰਿਤ ਬੀਜਿਆ ਤਿੰਨ ਅੰਮ੍ਰਿਤ ਫਲ ਹਰ ਪਾਏ, ਤੇ ਉਹਨਾਂ ਨੇ ਕਿਹੜੇ ਫਲ ਦੀ ਪ੍ਰਾਪਤੀ ਕੀਤੀ, ਅੰਮ੍ਰਿਤ ਫਲ ਦੀ ਪ੍ਰਾਪਤੀ ਕੀਤੀ। ਅਸੀਂ ਕਈ ਵਾਰ ਜਦੋਂ ਜੀਵਨ ਵਿੱਚ ਨਾ ਈਰਖਾ ਲੈ ਕੇ ਚੱਲਦੇ ਹਾਂ, ਤੁਸੀਂ ਆਪਣੇ ਜੀਵਨ ਵਿੱਚ ਈਰਖਾ ਬੀਜ ਲਓ, ਹੇਟ ਬੀਜ ਲਓ, ਨਫ਼ਰਤ ਬੀਜ ਲਓ, ਤੇ ਤੁਹਾਨੂੰ ਨਫ਼ਰਤ ਹੀ ਮਿਲੇਗੀ। ਤੁਸੀਂ ਮੁਹੱਬਤ ਬੀਜ ਲਓ ਤੇ ਤੁਹਾਨੂੰ ਮੁਹੱਬਤ ਮਿਲੇਗੀ, ਪਿਆਰ ਮਿਲੇਗਾ, ਦੁੱਗਣਾ ਚੌਗਣਾ ਕਰਕੇ ਵੀ ਮਿਲ ਸਕਦਾ। ਤੋ ਇਸ ਕਰਕੇ ਜੋ ਅਸੀਂ ਆਪਣੇ ਸੁਭਾਅ ਵਿੱਚ ਬੀਜਦੇ ਹਾਂ, ਇੱਦਾਂ ਕਹਿ ਲਓ ਵੀ ਜਿਵੇਂ ਬੰਦਾ ਸ਼ੀਸ਼ੇ ਦੇ ਅੱਗੇ ਖਲੋ ਜਾਵੇ ਤੇ ਸ਼ੀਸ਼ਾ ਕੀ ਵਿਖਾਵੇਗਾ, ਤੁਹਾਡਾ ਅਸਲੀ ਰੂਪ ਵਿਖਾਵੇਗਾ। ਤੁਸੀਂ ਜੋ ਆਪਣੇ ਸੁਭਾਅ ਵਿੱਚ ਬੀਜੋਗੇ ਉਹਦਾ ਤੁਹਾਨੂੰ ਅਕਸ਼ ਜਿਹੜਾ ਹੈ ਉਹ ਤੁਹਾਡੇ ਜੀਵਨ ਵਿੱਚੋਂ ਵਿਖਾਈ ਦੇਵੇਗਾ। ਤੋ ਬਾਬਾ ਜੀ ਕਹਿੰਦੇ ਨੇ ਇਸ ਕਰਕੇ ਜਿਹੜੇ ਗੁਰੂ ਦੇ ਸਿੱਖ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਖੇਤੀ ਵਿੱਚ ਅੰਮ੍ਰਿਤ ਬੀਜਿਆ ਹੈ, ਅੰਮ੍ਰਿਤ ਬੀਜਿਆ ਹੈ। ਜੋ ਬੀਜਣਾ ਹੈ, ਹੁਣ ਬੀਜੀਦਾ ਕਿਵੇਂ ਹੈ, ਤੁਸੀਂ ਅੱਖਾਂ ਰਾਹੀਂ ਬੀਜਦੇ ਹੋ, ਕੰਨਾਂ ਰਾਹੀਂ ਬੀਜਦੇ ਹੋ, ਮੂੰਹ ਰਾਹੀਂ ਬੀਜਦੇ ਹੋ, ਜਿਹੜੇ ਸੰਸਕਾਰ ਹੁੰਦੇ ਨੇ, ਆਦਤਾਂ ਹੁੰਦੀਆਂ ਨੇ, ਕਿਵੇਂ ਬਣਦੀਆਂ ਬੰਦੇ ਦੀਆਂ, ਇੱਦਾਂ ਹੀ ਬਣਦੀਆਂ ਨਾ, ਇੱਦਾਂ ਹੀ ਬਣਦੀਆਂ। ਤੋ ਉਹ ਆਦਤਾਂ ਦਾ ਬੰਦਾ ਇੱਕ ਨਮੂਨਾ ਬਣ ਜਾਂਦਾ। ਹੁਣ ਮੰਨ ਲਓ ਭੈਣਾਂ ਬੈਠੀਆਂ ਨੇ, ਜੇ ਸਾਡੇ ਕਿਚਨ ਵਿੱਚ ਗੰਦਗੀ ਹੈ, ਕਿਚਨ ਵਿੱਚ ਗੰਦਗੀ ਹੈ, ਹੁਣ ਸਾਡਾ ਸੁਭਾਅ ਨਹੀਂ ਸਫਾਈ ਦਾ, ਸਾਡਾ ਸੁਭਾਅ ਸਫਾਈ ਦਾ ਨਹੀਂ, ਤੇ ਜਿੱਦਾਂ ਜਿੱਦਾਂ ਦਾ ਤੁਹਾਡਾ ਸੁਭਾਅ ਬਣਦਾ ਜਾਵੇਗਾ ਬਣਦਾ ਜਾਵੇਗਾ, ਗੰਦਗੀ ਉੱਥੇ ਚੜ੍ਹਦੀ ਜਾਵੇਗੀ। ਤੇ ਜੇ ਸਾਨੂੰ ਇਹ ਹੈ ਵੀ ਸਫਾਈ ਪਸੰਦ ਹੈ ਬੰਦਾ, ਤੇ ਬਿਮਾਰੀਆਂ ਵੀ ਘੱਟ ਹੋਣਗੀਆਂ। ਤੇ ਜੇ ਬੰਦੇ ਨੂੰ ਇਹ ਲੱਗੇ ਵੀ ਨਹੀਂ ਕੋਈ ਗੱਲ ਨਹੀਂ, ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਕਰ ਲਵਾਂਗੇ, ਚੌਥ ਕਰ ਲਵਾਂਗੇ, ਹੋਵੇਗਾ ਕੀ, ਪਰਤ ਦਰ ਪਰਤ ਜੰਮਦੀ ਜਾਵੇਗੀ, ਪਰਤ ਦਰ ਪਰਤ ਜੰਮਦੀ ਜਾਵੇਗੀ। ਤੋ ਅਸੀਂ ਕੀ ਕਰਦੇ ਹਾਂ, ਆਪਣੇ ਘਰ ਦੀ ਸਫਾਈ ਕਰਦੇ ਹਾਂ, ਗਾਰਬੇਜ ਬੰਦਾ ਕਲੀਨ ਕਰਦਾ, ਬਾਹਰ ਸੁੱਟਦਾ, ਤੇ ਜੇ ਬੰਦੇ ਦਾ ਸੁਭਾਅ ਇੱਦਾਂ ਦਾ ਬਣ ਜਾਵੇ, ਕੋਈ ਨਹੀਂ ਅੱਜ ਕਰ ਲਵਾਂਗੇ, ਕੱਲ੍ਹ ਕਰ ਲਵਾਂਗੇ, ਪਰਸੋਂ ਕਰ ਲਵਾਂਗੇ, ਪਹਿਲਾਂ ਤੇ ਇਹ ਚੀਜ਼ਾਂ ਬੋਦਰ ਨਹੀਂ ਕਰਦੀਆਂ, ਫਿਰ ਬੰਦੇ ਦੀ ਇੱਕ ਆਦਤ ਪੈ ਜਾਂਦੀ ਹੈ, ਉਹਦਾ ਸੁਭਾਅ ਉੱਦਾਂ ਦਾ ਬਣ ਜਾਂਦਾ, ਫਿਰ ਆਦਤ ਬਣ ਗਈ, ਪੱਕਾ ਹੋ ਗਿਆ ਬੰਦਾ, ਹੁਣ ਉਹਨੂੰ ਗੰਦਗੀ ਗੰਦਗੀ ਨਜ਼ਰ ਨਹੀਂ ਆਉਂਦੀ। ਸਮਝੇ ਬੇਨਤੀ ਨੂੰ? ਜਦੋਂ ਹੁਣ ਇੱਕ ਬੰਦਾ ਇਸ਼ਨਾਨ ਹੀ ਨਹੀਂ ਕਰਦਾ, ਨਹਾਉਂਦਾ ਹੀ ਨਹੀਂ, ਉਹਨੂੰ ਇੱਕ ਦੋ ਦਿਨ ਤੇ ਲੱਗੇਗੀ ਔਕਵਰਡ ਜੀ ਇਹ ਚੀਜ਼, ਹੌਲੀ ਹੌਲੀ ਹੌਲੀ ਹੌਲੀ ਜਦੋਂ ਉਹ ਆਦਤ ਦਾ ਹਿੱਸਾ ਬਣ ਗਈ, ਤੇ ਫਿਰ ਬੰਦੇ ਨੂੰ ਲੱਗਿਆ ਕੱਖ ਨਹੀਂ ਹੁੰਦਾ, ਕੀ ਫਰਕ ਪੈਂਦਾ, ਫਿਰ ਬੰਦਾ ਉਦਾਂ ਦੇ ਆਰਗਿਊ ਵੀ ਘੜ ਲਵੇਗਾ, ਬਿਮਾਰ ਵੀ ਹੋਵੇਗਾ। ਤੋ ਅਸੀਂ ਸਾਨੂੰ ਲੋੜ ਹੈ ਆਪਣੀਆਂ ਆਦਤਾਂ ਦੇ ਉੱਤੇ ਕੰਮ ਕਰਨ ਦੀ, ਵੀ ਕੋਈ ਵੀ ਚੀਜ਼ ਜਿਹੜੀ ਹੈ ਨਾ, ਜਦੋਂ ਉਹਨੂੰ ਮੈਂ ਰੈਗੂਲਰ ਕਰਦਾ ਰਹੀ ਨਾ ਤੇ ਉਹ ਮੇਰੀ ਆਦਤ ਬਣਦੀ ਹੈ, ਮੇਰੇ ਸੁਭਾਅ ਦਾ ਹਿੱਸਾ ਬਣਦੀ ਹੈ, ਫਿਰ ਉਹਨੂੰ ਤੋੜਨਾ ਬਹੁਤ ਔਖਾ ਹੁੰਦਾ। ਸਮਝੇ ਬੇਨਤੀ ਨੂੰ, ਵੀ ਜਿੰਨੀ ਜਲਦੀ ਹੋ ਸਕੇ ਵੀ ਉਸ ਆਦਤ ਤੋਂ ਸੁਭਾਅ ਤੱਕ ਦਾ ਸਫ਼ਰ ਤੈਅ ਨਾ ਹੋਵੇ, ਪਹਿਲਾਂ ਉਹਨੂੰ ਤੋੜ ਦਈਏ, ਪਹਿਲਾਂ ਤੋੜ ਦਈਏ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਗੁਰੂ ਦੇ ਸਿੱਖ ਕੀ ਕਰਦੇ ਨੇ, ਉਹਨਾਂ ਨੇ ਅੰਮ੍ਰਿਤ ਹੀ ਬੀਜਣਾ, ਜਿੰਨੀ ਛੇਤੀ ਹੋਵੇ ਈਰਖਾ ਨੂੰ ਕੱਢ ਦਿਓ, ਨਫ਼ਰਤ ਨੂੰ ਜੀਵਨ ਵਿੱਚੋਂ ਦੂਰ ਕਰ ਦਿਓ, ਕਿਉਂਕਿ ਇਹਨੇ ਮੇਰਾ ਆਪਣਾ ਹੀ ਨੁਕਸਾਨ ਕਰਨਾ ਹੈ। ਮੰਨ ਲਓ ਇਹ ਉਹ ਤਿੱਖਾ ਬਲੇਟ ਹੈ ਜਿਹੜਾ ਬੰਦਾ ਡੱਬ 'ਚ ਅੜਾ ਕੇ ਤੁਰਿਆ ਫਿਰਦਾ, ਹਾਂ ਨਾ ਹੋਵੇ ਤੇ ਕੱਖ ਵੀ ਨਾ ਹੋਵੇ, ਜਿੱਦਣ ਹੋਵੇ ਤੇ ਪਤਾ ਲੱਗੇ ਆਪਣਾ ਹੀ ਪੇਟ ਚੀਰਿਆ ਗਿਆ, ਆਪਣਾ ਹੀ ਨੁਕਸਾਨ ਹੋਇਆ। ਤੋ ਮਹਾਰਾਜ ਨੇ ਆਖਿਆ ਗੁਰਸਿੱਖੀ ਅੰਮ੍ਰਿਤ ਬੀਜਿਆ, ਗੁਰੂ ਦੇ ਸਿੱਖ ਕੀ ਕਰਦੇ ਨੇ, ਮਨ ਦੀ ਧਰਤੀ ਉੱਤੇ ਅੰਮ੍ਰਿਤ ਬੀਜਦੇ ਨੇ, ਤੇ ਫਿਰ ਉਹਨਾਂ ਨੂੰ ਪ੍ਰਾਪਤੀ ਵੀ ਕਾਹਦੀ ਹੁੰਦੀ ਹੈ। ਆਖਿਆ ਤਿੰਨ ਅੰਮ੍ਰਿਤ ਫਲ ਹਰ ਪਾਏ, ਉਹਨਾਂ ਹਲਤ ਪਲਤ ਮੁੱਖ ਉਜਲੇ, ਉਹਨਾਂ ਦੇ ਲੋਕ ਤੇ ਪ੍ਰਲੋਕ ਵਿੱਚ ਮੁੱਖ ਉਜਲੇ ਹੋ ਗਏ, ਉਹ ਹਰ ਦਰਗਾਹ ਸੱਚੀ ਪਹਿਨਾਏ। ਗੁਰਦੇਵ ਨੇ ਆਖਿਆ ਇੱਕ ਨਾ ਅੰਦਰ ਖੋਟ। ਹੁਣ ਆਹ ਪੰਕਤੀ ਸਮਝਣ ਯੋਗ ਹੈ। ਇੱਕ ਤੇ ਉਹਨੇ ਜਿੰਨਾ ਅੰਮ੍ਰਿਤ ਬੀਜਿਆ, ਕਈਆਂ ਨੇ ਜੀਵਨ ਵਿੱਚ ਕੇਵਲ ਕਪਟ ਹੀ ਬੀਜਿਆ ਹੁੰਦਾ, ਖੋਟ ਹੀ ਬੀਜੀ ਹੁੰਦੀ ਹੈ। ਇੱਕ ਨਾ ਅੰਦਰ ਖੋਟ, ਨਿੱਤ ਖੋਟ ਕਮਾਵੇਂ। ਉਹਨਾਂ ਨੇ ਕੀ ਕਮਾਇਆ? ਨਿੱਤ ਖੋਟ ਕਮਾਈ। ਜਿਹੜੀ ਮੈਂ ਸ਼ੁਰੂ ਵਿੱਚ ਬੇਨਤੀ ਕੀਤੀ, ਜਿਹੜੀ ਚੀਜ਼ ਤੁਹਾਡੇ ਡਰੰਮ 'ਚ ਹੈ ਨਾ, ਤੁਸੀਂ ਉਹੀ ਖਾਓਗੇ। ਜੇ ਤੁਹਾਡੇ ਡਰੰਮ 'ਚ ਕਣਕ ਹੈ, ਤੁਸੀਂ ਕਣਕ ਖਾਓਗੇ। ਇਸੇ ਤਰੀਕੇ ਨਾਲ ਜਿਹੜਾ ਸਾਡੇ ਮਨ ਦਾ ਸੁਭਾਅ ਹੈ, ਮਨ ਦੀਆਂ ਆਦਤਾਂ ਨੇ, ਉਹਦੇ ਅਕੋਰਡਿੰਗ ਹੀ ਬੰਦੇ ਨੂੰ ਰਿਜ਼ਲਟ ਮਿਲਦੇ ਨੇ। ਮਹਾਰਾਜ ਨੇ ਆਖਿਆ ਇੱਕ ਨਾ ਅੰਦਰ ਖੋਟ, ਨਿੱਤ ਖੋਟ ਕਮਾਵੇਂ। ਉਹ ਜਿਹਾ ਬੀਜੇ ਤਿਹਾ ਫਲ ਖਾਏ, ਜਿਹੋ ਜਿਹਾ ਉਹਨਾਂ ਨੇ ਬੀਜਿਆ ਫਿਰ ਉਦਾਂ ਦਾ ਫਲ ਉਹ ਖਾਂਦੇ ਰਹਿੰਦੇ ਨੇ। ਤੋ ਖਿਆਲ ਇਹ ਰੱਖਣ ਦੀ ਲੋੜ ਹੈ ਵੀ ਭਾਈ ਮੇਰੀ ਇਸ ਮਨ ਦੀ ਧਰਤੀ ਉੱਤੇ ਕਦੀ ਮੈਂ ਮਾੜਾ ਬੀਜ ਨਾ ਬੀਜਾਂ, ਮਾੜਾ ਬੀਜ ਨਾ ਬੀਜਾਂ। ਤੋ ਬੀਜ ਬੀਜਣ ਲੱਗਿਆਂ ਖਿਆਲ ਕਰਨਾ ਪੈਂਦਾ, ਬੜਾ ਧਿਆਨ ਰੱਖਣਾ ਪੈਂਦਾ, ਚੰਗੇ ਬੀਜ ਬੀਜੋ, ਜਿੰਨੇ ਬੀਜੇ ਜਾਂਦੇ ਨੇ ਫਾਇਦਾ ਹੋਵੇਗਾ, ਤੁਹਾਡੇ ਧੀਆਂ ਪੁੱਤਰਾਂ ਨੂੰ ਫਾਇਦਾ ਹੋਵੇਗਾ, ਤੁਹਾਡੇ ਪਰਿਵਾਰ ਨੂੰ ਫਾਇਦਾ ਹੋਵੇਗਾ, ਜਿੰਨਾ ਬੀਜ ਚੰਗਾ ਬੀਜ ਸਕਦੇ ਬੀਜ ਦਿਓ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੇ ਜੱਟ। ਸਤਿਗੁਰੂ ਨੇ ਆਖਿਆ ਇਹ ਤਨ ਧਰਤੀ, ਬੰਦੇ ਦਾ ਤਨ ਕੀ ਹੈ? ਧਰਤੀ ਹੈ, ਸਰੀਰ ਵੀ ਧਰਤੀ ਹੈ। ਖੇਤ ਸਰੀਰ ਜੋ ਬੀਜ ਗਿਆ ਸੋ ਅੰਤ ਖਲੋਆ ਆਏ। ਆਖਿਆ ਖੇਤ ਸਰੀਰ ਹੈ, ਇਹਦੇ ਵਿੱਚ ਜੋ ਬੰਦੇ ਨੇ ਬੀਜਿਆ ਹੈ ਅਖੀਰਲੇ ਵੇਲੇ ਉਹ ਹੀ ਖਲੋਣਾ ਹੈ, ਉਹੀ। ਤੇ ਮੈਂ ਇਸ ਗੱਲ ਤੇ ਬੜਾ ਸਪਸ਼ਟ ਹਾਂ, ਕਿਉਂਕਿ ਮੈਂ ਮਹਿਸੂਸ ਕਰਦਾ, ਮੈਂ ਤੁਹਾਡੀ ਗੱਲ ਨਹੀਂ ਕਰਦਾ, ਮੈਂ ਆਪਣੀ ਗੱਲ ਕਰਦਾ ਵੀ ਇਸ ਰਿਜ਼ਲਟ ਲਈ, ਇਸ ਨਤੀਜੇ ਲਈ ਮੈਂ ਤਿਆਰ ਹਾਂ ਇਸ ਤਰੀਕੇ ਨਾਲ ਵੀ ਜੇ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਹੈ ਤੇ ਉਹਦਾ ਜ਼ਿੰਮੇਵਾਰ ਵੀ ਮੈਂ ਹੀ ਹਾਂ, ਮੈਂ ਹੀ ਕਿਤੇ ਨਾ ਕਿਤੇ ਕੁਝ ਗਲਤ ਬੀਜਿਆ। ਤੇ ਇਹ ਸੁਰਤ ਸਾਡੀ ਸਾਰਿਆਂ ਦੀ ਬਣਨੀ ਚਾਹੀਦੀ। ਪਤਾ ਕਿਉਂ? ਕਿਉਂਕਿ ਜਿਹੜੇ ਰਿਸਪੋਂਸੀਬਲ ਪਰਸਨ ਹੁੰਦੇ ਨੇ ਉਹ ਜ਼ਿੰਮੇਵਾਰੀਆਂ ਚੁੱਕਣੀਆਂ ਸ਼ੁਰੂ ਕਰਦੇ ਨੇ, ਤੇ ਜਿਹੜਾ ਜਿਹਨੂੰ ਆਪਾਂ ਕਹਿੰਦੇ ਵੀ ਗੈਰ ਜ਼ਿੰਮੇਦਾਰ ਜਿਹੜਾ ਬੰਦਾ ਹੋਵੇ ਉਹ ਕੀ ਕਰਦਾ ਹੈ? ਉਹ ਜ਼ਿੰਮੇਵਾਰੀਆਂ ਨੂੰ ਕਿਸੇ ਦੂਜੇ ਦੇ ਸਿਰ ਦੇ ਉੱਤੇ ਮੜ ਕੇ ਆਪ ਬਰੀ ਹੁੰਦਾ, ਪਰ ਇਹਦੇ ਨਾਲ ਉਹਦੀ ਪ੍ਰੋਬਲਮ ਦਾ ਹੱਲ ਨਹੀਂ ਹੁੰਦਾ, ਸਲਿਊਸ਼ਨ ਨਹੀਂ ਹੁੰਦਾ ਇਹਦੇ ਨਾਲ। ਜੇ ਜ਼ਿੰਦਗੀ ਦੇ ਵਿੱਚ ਸਾਡੀ ਟਰਬਲ ਹੈ, ਮੁਸ਼ਕਲ ਹੈ, ਉਹਦਾ ਬੜਾ ਇੱਕ ਸੌਖਾ ਤਰੀਕਾ ਹੈ ਵੀ ਮੈਂ ਇਸ ਗੱਲ ਨੂੰ ਪੱਕਿਆਂ ਕਰ ਲਵਾਂ ਵੀ ਜ਼ਰੂਰ ਮੇਰੇ ਵਿੱਚ ਹੀ ਕੋਈ ਨਾ ਕੋਈ ਘਾਟ ਰਹੀ ਹੋਵੇਗੀ। ਪਰ ਜੇ ਮੈਂ ਇਹ ਸਮਝਾਂ ਵੀ ਨਹੀਂ ਮੇਰੇ ਵਿੱਚ ਕੋਈ ਘਾਟ ਨਹੀਂ ਹੈ, ਮੇਰੇ ਵਿੱਚ ਕੋਈ ਕਮੀ ਨਹੀਂ ਹੈ, ਕਮੀ ਤਾਂ ਦੂਜੇ ਵਿੱਚ ਹੈ, ਇਹ ਠੀਕ ਹੈ ਵੀ ਮੈਂ ਇੱਕ ਨਾ ਤੇ ਫੇਸ ਕਰ ਲਵਾਂਗਾ, ਰੁਖਸਤ ਹੋ ਜਾਵਾਂਗਾ ਵੀ ਨਹੀਂ ਫਲਾਨੇ ਦਾ ਹੀ ਕਸੂਰ ਹੈ, ਪਰ ਉਹ ਜਿਹੜੀ ਮੇਰੀ ਜਿਹੜੀ ਮਤਲਬ ਗੈਰ ਜ਼ਿੰਮੇਦਾਰੀ ਜਿਹੜੀ ਹੋਵੇਗੀ ਉਹਦਾ ਨੁਕਸਾਨ ਮੈਨੂੰ ਲੌਂਗ ਟਰਮ ਦੇ ਵਿੱਚ ਭੁਗਤਣਾ ਪਵੇਗਾ। ਤੋ ਸਾਡਾ ਸੁਭਾਅ ਇੱਦਾਂ ਦਾ ਬਣਿਆ ਹੁੰਦਾ, ਆਉਂਦੇ ਹੁੰਦੇ ਉਹ ਆ, ਵੈਸੇ ਤਾਂ ਗੱਲ ਹੀ ਬੜੀ ਪ੍ਰਚਲਿਤ ਹੈ ਵੀ ਜੇ ਬੱਚਾ ਵਿਗੜ ਗਿਆ ਤਾਂ ਮਾਂ ਦਾ ਨਾਂ ਲੱਗਦਾ ਹੈ, ਅਤੇ ਜੇ ਸੁਧਰ ਗਿਆ ਤਾਂ ਫਿਰ ਪਿਓ ਦਾ ਨਾਂ ਲੱਗ ਜਾਂਦਾ। ਦੋਵੇਂ ਗੱਲਾਂ ਨੇ ਨਾ, ਵੀ ਪਿਓ ਕਹਿੰਦਾ ਹੈ ਵੀ ਮਾਂ ਤੂੰ ਵਿਗਾੜ ਦਿੱਤਾ, ਤੂੰ ਵਿਗਾੜ ਦਿੱਤਾ, ਜੇ ਸੁਧਰ ਗਿਆ ਤਾਂ ਫਿਰ ਉਹਨੇ ਕਹਿਣਾ ਵੀ ਮੇਰਾ ਬੱਚਾ ਹੈ। ਨਹੀਂ, ਉੱਥੇ ਕੁਲੈਕਟਿਵ ਰਿਸਪੋਂਸੀਬਿਲਟੀ ਹੈ, ਇਕੱਠਿਆਂ ਦੀ ਜ਼ਿੰਮੇਵਾਰੀ ਹੈ ਉੱਥੇ। ਹੁਣ ਤੁਸੀਂ ਵੇਖੋ, ਮਤਲਬ ਇੱਕ ਬੱਚਾ ਹੈ, ਉੱਥੇ ਮਾਂ ਕਹਿੰਦੀ ਹੈ ਤੇਰਾ ਕਸੂਰ ਹੈ, ਪਿਓ ਕਹਿੰਦਾ ਹੈ ਤੇਰਾ ਕਸੂਰ ਹੈ, ਨੁਕਸਾਨ ਕਿਹਦਾ ਹੋ ਰਿਹਾ? ਬੱਚੇ ਦਾ, ਜਿਹਨੂੰ ਤੁਸੀਂ ਸਵਾਰਨਾ ਚਾਹੁੰਦੇ ਸੀ। ਇਹਦਾ ਮਤਲਬ ਇਹ ਹੈ ਵੀ ਜਾਂ ਤਾਂ ਤੁਸੀਂ ਬਲੇਮ ਗੇਮ ਖੇਡ ਕੇ ਦੋਵੇਂ ਜਾਣੇ ਪਾਸੇ ਹੋ ਜਾਓ, ਫਿਰ ਬੱਚੇ ਦਾ ਜੋ ਬਣੇ ਉਹ ਬਣੇ, ਅਤੇ ਜਾਂ ਤੁਸੀਂ ਇਸ ਗੱਲ ਨੂੰ ਅੰਡਰਸਟੈਂਡ ਕਰੋ ਵੀ ਹਾਂ ਸਾਡੇ ਵਿੱਚ ਕੋਈ ਨਾ ਕੋਈ ਕਮੀ ਰਹਿ ਰਹੀ ਹੈ, ਜਿਹਦਾ ਕਰਕੇ ਸਾਨੂੰ ਰਿਜ਼ਲਟ ਨਤੀਜਾ ਭੁਗਤਣਾ ਪੈ ਰਿਹਾ। ਤੋਂ ਘਰਾਂ ਪਰਿਵਾਰਾਂ ਵਿੱਚ ਵੀ ਇੱਦਾਂ ਹੁੰਦਾ। ਅੱਜ ਜਦੋਂ ਅਸੀਂ ਸਰਕਾਰਾਂ ਤੇ ਚਲੋ ਕਹਿੰਦੇ ਹਾਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਨਸ਼ੇ ਨੂੰ ਰੋਕਣਾ, ਚਿੱਟੇ ਨੂੰ ਰੋਕਣਾ, ਪਰ ਮੈਨੂੰ ਇਹ ਦੱਸੋ ਵੀ ਸਾਡੇ ਮੂੰਹ 'ਚ ਕਿਉਂ ਨਹੀਂ ਕਿਸੇ ਨੇ ਪਾ ਲਿਆ? ਤੁਸੀਂ ਇੰਨੇ ਬੈਠੇ ਹੋ, ਤੁਸੀਂ ਆਪਣੇ ਆਲੇ ਦੁਆਲੇ ਝਾਤੀ ਮਾਰ ਕੇ ਵੇਖੋ ਕਿੰਨੇ ਲੋਕ ਨੇ ਕੋਈ ਧੱਕੇ ਨਾਲ ਕਿਸੇ ਦੇ ਮੂੰਹ ਦੇ ਵਿੱਚ ਡਰੱਗ ਪਾਉਂਦਾ, ਨਸ਼ਾ ਪਾਉਂਦਾ। ਵੀ ਕਿਤੇ ਨਾ ਕਿਤੇ ਹੁਣ ਮਾਂ ਪਿਓ ਨੂੰ ਇਹ ਹੁੰਦਾ ਹੈ ਵੀ ਸਾਰੀ ਜ਼ਿੰਮੇਵਾਰੀ ਤੁਸੀਂ ਕਿਹਦੇ ਉੱਤੇ ਸੁੱਟ ਦਿੱਤੀ? ਸਰਕਾਰ ਦੇ ਉੱਤੇ ਸੁੱਟ ਦਿੱਤੀ। ਠੀਕ ਹੈ, ਤੁਸੀਂ ਆਪਣੀ ਜ਼ਿੰਮੇਵਾਰੀ ਸਰਕਾਰ 'ਤੇ ਸੁੱਟ ਕੇ ਤੁਸੀਂ ਤਾਂ ਬਰੀ ਹੋ ਗਏ, ਪਰ ਕੀ ਇਹਦੇ ਨਾਲ ਤੁਹਾਡਾ ਬੱਚਾ ਬਚ ਜਾਵੇਗਾ? ਇਹਦੇ ਨਾਲ ਨਹੀਂ ਬਚਣਾ। ਵੀ ਉਹ ਜ਼ਿੰਮੇਵਾਰੀ ਤੁਹਾਨੂੰ ਆਪ ਚੁੱਕਣੀ ਹੀ ਪਵੇਗੀ ਜੇ ਤੁਸੀਂ ਸੱਚੀ ਬੱਚੇ ਦਾ ਭਲਾ ਚਾਹੁੰਦੇ ਹੋ। ਠੀਕ ਹੈ, ਮੈਂ ਕੋਈ ਸਰਕਾਰ ਨੂੰ ਬਰੀ ਨਹੀਂ ਕਰ ਰਿਹਾ, ਇਹਦਾ ਮੇਰੀ ਗੱਲ ਦਾ ਅਰਥ ਇਹਨਾਂ ਲੈ ਲਿਓ ਵੀ ਉਹਨਾਂ ਦੀ ਤਾਂ ਜ਼ਿੰਮੇਵਾਰੀ ਹੈਗੀ ਹੈਗੀ ਹੈ। ਹੁਣ ਨਿੱਕੀਆਂ ਨਿੱਕੀਆਂ ਆਦਤਾਂ, ਨਿੱਕਾ ਨਿੱਕਾ ਜਿਹੜਾ ਸਾਡੀਆਂ ਆਦਤਾਂ ਹੁੰਦੀਆਂ ਨੇ, ਉਹ ਫਿਰ ਵੱਡਾ ਬਲੰਡਰ ਜਿਹੜੀਆਂ ਨੇ ਉਹ ਸਾਡੇ ਅੰਦਰ ਬਣਦੀਆਂ ਨੇ। ਤੋ ਸ਼ੇਖ ਫਰੀਦ ਸਾਹਿਬ ਨੇ ਸਾਨੂੰ ਇੱਕ ਗੱਲ ਸਮਝਾਈ ਹੈ, ਉਹਨਾਂ ਆਖਿਆ ਭਾਈ ਜੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ, ਮੈਂ ਕਿੱਦਣ ਉਂਗਲ ਲਾ ਕੇ ਬੱਚਿਆਂ ਨੂੰ ਚੰਗੀ ਸੰਗਤ ਵਿੱਚ ਵੀ ਲੈ ਕੇ ਜਾਂਦਾ, ਜ਼ਿੰਮੇਵਾਰੀ ਨਿਭਾਉਣਾ ਮੈਂ ਥੋੜ੍ਹੀ ਬਹੁਤੀ। ਮੈਨੂੰ ਕਿੰਨੀ ਵਾਰ ਇੱਦਾਂ ਲੱਗਦਾ ਹੈ ਵੀ ਨਹੀਂ ਭਾਈ, ਮੈਂ ਮੇਰਾ ਬੱਚਾ ਮੈਨੂੰ ਵੇਖ ਰਿਹਾ ਹੈ, ਮੇਰੇ ਬਿਹੇਵੀਅਰ ਨੂੰ ਵੇਖ ਰਿਹਾ ਹੈ, ਵੀ ਮੈਂ ਆਪਣੇ ਇਸ ਬਿਹੇਵੀਅਰ ਨੂੰ ਚੇਂਜ ਕਰਾਂ, ਵੀ ਬਹੁਤ ਕੁਝ ਉਹ ਮੇਰੇ ਕੋਲੋਂ ਗੇਨ ਕਰ ਰਿਹਾ, ਮੇਰੇ ਕੋਲੋਂ ਲੈ ਰਿਹਾ ਹੈ, ਪ੍ਰਾਪਤ ਕਰ ਰਿਹਾ, ਅਬਜ਼ਰਵ ਕਰ ਰਿਹਾ। ਉਹ ਜਿਹੜੇ ਬੱਚੇ ਹੁੰਦੇ ਨੇ ਨਾ, ਇਹਨਾਂ ਨੂੰ ਆਮ ਆਪਾਂ ਕਹਿ ਦਿੰਦੇ ਵੀ 4 ਸਾਲ ਦਾ ਬੱਚਾ ਕੀ ਪਤਾ ਲੱਗਦਾ, 5 ਸਾਲ ਦਾ ਬੱਚਾ ਕੀ ਪਤਾ ਲੱਗਦਾ। ਨਹੀਂ, ਛੱਡ ਦਿਓ ਗੱਲ, ਤੁਸੀਂ ਇਹ ਤੁਸੀਂ ਬਹੁਤ, ਇਹਦਾ ਮਤਲਬ ਹੈ ਅਜੇ ਤੁਹਾਨੂੰ ਵੀ ਗਿਆਨ ਦੀ ਲੋੜ ਹੈ, ਸਮਝ ਦੀ ਲੋੜ ਹੈ। ਬੱਚਾ ਬਹੁਤ ਕੁਝ ਅਬਜ਼ਰਵ ਕਰਦਾ, ਆਲੇ ਦੁਆਲੇ ਵਿੱਚੋਂ ਕਰਦਾ, ਪਰਿਵਾਰ ਵਿੱਚੋਂ ਕਰਦਾ, ਸਾਰਾ ਕੁਝ ਕਰਦਾ। ਤੋ ਸਾਡੇ ਹੀ ਬਿਹੇਵੀਅਰ ਦਾ ਉਹਦੇ ਉੱਤੇ ਕੀ ਹੈ ਅਸਰ ਪਵੇਗਾ। ਅਤੇ ਮੈਂ ਤਾਂ ਅਕਸਰ ਕਥਾ ਕਰਦੇ ਹਾਂ, ਬੇਨਤੀ ਕੀ ਕਰਦਾ, ਕਈ ਵਾਰ ਲੋਕ ਹਨ ਕਿ ਪੁੱਛਦੇ ਨੇ ਵੀ ਭਾਈ ਸਾਹਿਬ ਜੀ ਅਗਲਾ ਜਨਮ ਹੁੰਦਾ? ਅਤੇ ਮੈਂ ਕਹਿੰਦਾ ਹੁੰਦਾ ਵੀ ਹੁੰਦਾ। ਕਹਿੰਦੇ ਜੀ ਅੱਛਾ, ਬੰਦਾ ਮਰਨ ਤੋਂ ਬਾਅਦ ਕਿਸੇ ਜੂਨ 'ਚ ਪੈਂਦਾ, ਅਗਲਾ ਜਨਮ ਹੀ ਉਹਦਾ ਹੋਵੇਗਾ? ਮੈਂ ਕਿਹਾ ਮਰਨ ਤੋਂ ਬਾਅਦ ਤਾਂ ਨਹੀਂ ਮੈਨੂੰ ਪਤਾ, ਪਰ ਤੁਹਾਡੇ ਘਰੇ ਜੰਮਿਆ ਤੁਹਾਡਾ ਪੁੱਤਰ ਤੁਹਾਡਾ ਅਗਲਾ ਜਨਮ ਨਹੀਂ ਹੈ, ਤੁਸੀਂ ਵੇਖ ਲਓ ਸਵਾਰਨਾ ਕਿ ਵਿਗਾੜਨਾ, ਇਹ ਤੁਹਾਡੀ ਮਰਜ਼ੀ ਹੈ। ਤੁਹਾਡੇ ਘਰ ਵਿੱਚ ਜੰਮਿਆ ਪੋਤਰਾ ਪੜਪੋਤਰਾ ਤੁਹਾਡਾ ਅਗਲਾ ਜਨਮ ਹੈ, ਤੁਸੀਂ ਵੇਖ ਲਓ ਇਹਨੂੰ ਬਿਹਤਰ ਕਰਨਾ ਹੈ। ਜਿਵੇਂ ਨਾ ਕੰਪਨੀਆਂ ਵੀ, ਜੇ ਆਈਫੋਨ 15 ਆਇਆ, 16 ਆਇਆ, ਉਹਨੂੰ ਬਿਹਤਰ ਕਰਦੀਆਂ ਨੇ, 17 ਨੂੰ ਬਿਹਤਰ ਕੀਤਾ, 18 ਨੂੰ, ਗਾਹ ਕਿੰਨੇ ਵੀ ਆਉਣਗੇ। ਟੀਵੀ ਦੇ ਮਾਡਲ ਪੁਰਾਣੇ ਸੀ, ਉਹਨਾਂ ਨੇ ਉਹਨੂੰ ਬਿਹਤਰ ਕੀਤਾ, ਇੰਟਰਨੈਟ ਦੀ ਸਪੀਡ ਸਲੋ ਸੀ, ਉਹਨਾਂ ਨੇ ਉਹਨੂੰ ਬਿਹਤਰ ਕੀਤਾ। ਮੈਂ ਇਹ ਸਮਝਾਂ ਵੀ ਮੇਰੀ ਜਿਹੜੀ ਔਲਾਦ ਹੈ ਕਿ ਉਹ ਮੇਰੇ ਨਾਲੋਂ ਬੈਟਰ ਹੈ, ਕਿ ਮੇਰੇ ਨਾਲੋਂ ਚੰਗੀ ਹੈ। ਅਤੇ ਜੇ ਤਾਂ ਚੰਗੀ ਹੈ, ਤੁਸੀਂ ਇਸ ਗੱਲ ਨੂੰ ਅਨੈਲਿਸਿਸ ਕਰੋ, ਫਿਰ ਵਾਕਈ ਤੁਸੀਂ ਸਕਸੈਸ ਹੋ, ਕਾਮਯਾਬ ਹੋ। ਅਤੇ ਇਹਨੂੰ ਇਸ ਚੀਜ਼ ਨਾਲ ਨਾ ਜੋੜਿਓ ਵੀ ਮੈਂ ਇੰਨੇ ਪੈਸੇ ਕਮਾਉਂਦਾ ਸੀ ਅਤੇ ਔਲਾਦ ਗਾਂ ਇੰਨੇ ਕਮਾਉਣ ਲੱਗ ਪਈ। ਨਹੀਂ, ਪਦਾਰਥ ਦੀ ਗੱਲ ਨਹੀਂ ਕਰ ਰਿਹਾ ਮੈਂ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਆਖਿਆ, ਫਰੀਦਾ ਹੇ ਫਰੀਦ, ਲੋੜੈ ਦਾਖ ਬਿਜੋਰੀਆਂ, ਲੋੜ ਦਾ ਤੇ ਤੂੰ ਅੰਗੂਰ ਹੈ, ਪਰ ਆਪਣੀ ਜ਼ਿੰਦਗੀ ਵਿੱਚ ਬੀਜੇ ਤੂੰ ਕੰਡੇ ਨੇ, ਖੇਤੀ ਤੂੰ ਕੰਡਿਆਂ ਦੀ ਕਰ ਰਿਹਾ। ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ, ਚਾਹੁੰਦਾ ਤੇ ਤੂੰ ਇਹ ਹੈ ਵੀ ਮੈਂ ਰੇਸ਼ਮ ਦੇ ਕੱਪੜੇ ਪਾਵਾਂ, ਪਰ ਕੱਤਣ ਲਈ ਤੇ ਉੱਨ ਦੇ ਕੇ ਆਇਆ, ਉੱਨ ਦੇ ਕੇ ਕਦੀ ਰੇਸ਼ਮ ਦੇ ਕੱਪੜੇ ਪਾਉਣ ਦੇ ਸੁਪਨੇ ਨਾ ਲਈ। ਜੇ ਰੇਸ਼ਮ ਦੇ ਕੱਪੜੇ ਪਾਉਣੇ ਨੇ ਤੇ ਰੇਸ਼ਮ ਨੂੰ ਜਿਹੜਾ ਹੈ ਉਹ ਅਪਣਾਉਣਾ ਪੈਣਾ, ਰੇਸ਼ਮ ਲਈ ਮਿਹਨਤ ਕਰਨੀ ਪੈਣੀ ਹੈ। ਤੋ ਗੁਰੂ ਕਿਰਪਾ ਕਰੇ, ਇਹ ਸੀ ਸ਼ੇਖ ਫਰੀਦ ਸਾਹਿਬ ਦੇ ਇੱਕ ਸਲੋਕ ਦੀ ਵਿਚਾਰ। ਅਗਲੇਰੀਆਂ ਵਿਚਾਰਾਂ ਕੱਲ ਦੇ ਦੀਵਾਨਾਂ ਵਿੱਚ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਗੁਰਸ਼ਰਨ ਸਿੰਘ ਜੀ ਦਾ, ਜਿਨ੍ਹਾਂ ਨੇ ਭਗਤ ਜੀ ਦੀ ਬਾਣੀ ਦੇ ਵਿੱਚੋਂ ਕੁਛ ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਜੀਵਨ ਦੇ ਸਮਾਜਿਕ ਤੌਰ 'ਤੇ ਸਾਡੇ ਸਮਾਜ ਦੀ ਕੀ ਹਾਲਤ ਬਣ ਰਹੀ ਹੈ, ਇਹਦੀ ਜ਼ਿੰਮੇਵਾਰੀ ਕਿਹਦੀ ਹੈ, ਆਪਾਂ ਦੂਜੇ 'ਤੇ ਠੋਸਦੇ ਹਾਂ। ਅਤੇ ਜਿਹੜੀ ਗੱਲ ਇਹਨਾਂ ਨੇ ਤੁਹਾਡੇ ਨਾਲ ਸਾਂਝੀ ਕੀਤੀ ਹੈ, ਅਸੀਂ ਤੁਸੀਂ ਵੀ ਤਾਂ ਇੱਥੇ ਬੈਠੇ ਹਾਂ, ਸਾਡੇ ਕੋਲ ਮੂੰਹ 'ਚ ਥੋੜ੍ਹਾ ਡਰੱਗ ਪਾਉਂਦਾ, ਸਾਨੂੰ ਕੁਛ ਥੋੜ੍ਹਾ ਕਹਿੰਦਾ, ਬਾਕੀ ਜੋ ਕੁਛ ਵੀ ਅਸੀਂ ਇਸ ਵਕਤ ਆਪਣੇ ਜੀਵਨ 'ਚ ਅਪਣਾ ਲਿਆ, ਸਾਨੂੰ ਕਿਸੇ ਨੇ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਸੋਹਣੇ ਨਹੀਂ ਲੱਗਦੇ, ਤੁਸੀਂ ਚੰਗੇ ਨਹੀਂ ਲੱਗਦੇ, ਕਿਉਂਕਿ ਸਾਡਾ ਆਪਣਾ ਮਨ ਹੀ ਨਹੀਂ ਗੁਰਮੁਖ ਪਿਆਰਿਓ, ਆਪਣਾ ਮਨ ਹੀ ਕਿਸੇ ਪਾਸੇ ਨਹੀਂ ਟੇਕ ਰਿਹਾ, ਆਪਾਂ ਟਿਕਾਉਣ ਦਾ ਯਤਨ ਵੀ ਨਹੀਂ ਕਰਦੇ। ਹੁਣ ਬੱਚਿਆਂ ਦੀ ਗੱਲ ਕੀਤੀ ਸੀ, ਮੈਂ ਇੱਕ ਥੋੜ੍ਹੀ ਜਿਹੀ ਸਾਂਝ ਕਰ ਲਾਂ। ਤੁਸੀਂ ਹਰ ਇੱਕ ਥਾਂ 'ਤੇ ਬੱਚੇ ਨੂੰ ਲੈ ਕੇ ਜਾਂਦੇ ਨੇ, ਭੰਗੜਿਆਂ 'ਚ ਤੁਸੀਂ ਪਾਇਆ, ਡਰਾਮਿਆਂ 'ਚ ਤੁਸੀਂ ਪਾਇਆ, ਸ਼ੋਆਂ 'ਤੇ ਤੁਸੀਂ ਲੈ ਕੇ ਗਏ, ਖਿਮਾ ਕਰਨਾ ਗਰਾਊਂਡਾਂ 'ਚ ਤੁਸੀਂ ਲੈ ਕੇ ਗਏ। ਆਪ ਜ਼ਰਾ ਕੁ ਸੱਚੇ ਦੱਸਿਓ ਵੀ ਕਿੰਨੇ ਕੁ ਬੱਚਿਆਂ ਨੂੰ ਲੈ ਕੇ ਤੁਸੀਂ ਗੁਰਦੁਆਰੇ ਆਏ ਜੇ ਵੀ ਚਲੋ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਮਹਾਰਾਜ ਦੀ ਮੱਤ ਲਈਏ? ਕਦੀ ਲਿਆਂਦਾ? ਮੈਨੂੰ ਕਿਸੇ ਨੇ ਟੀ ਵੀ 'ਤੇ ਸਵਾਲ ਕੀਤਾ ਸੀ, ਮੈਂ ਕਿਹਾ ਵੀ ਸਿੱਖੀ ਤੁਹਾਡੇ ਘਰੋਂ ਤੁਰਨੀ ਆ, ਇੱਥੇ ਆਣ ਕੇ ਸਿੱਖੀ ਨੂੰ ਰੰਗਤ ਮਿਲਣੀ ਆ, ਸਿੱਖੀ ਦਾ ਸਿਧਾਂਤ ਅਸੀਂ ਇੱਥੇ ਆਣ ਕੇ ਸਿੱਖਣਾ। ਖਿਮਾ ਕਰਨਾ ਡਾਕਟਰ, ਖਿਮਾ ਕਰਨਾ ਜਾ ਕੇ ਬਣਦਾ ਵਾ ਨਾ, ਘਰੋਂ ਤਾਂ ਨਹੀਂ, ਘਰੋਂ ਜਾ ਕੇ ਬਣਦਾ। ਇਹ ਸਿੱਖੀ ਘਰੋਂ ਤੁਰਨੀ ਹੈ ਅਤੇ ਇੱਥੇ ਆਣ ਕੇ ਇਹਨੇ ਪ੍ਰਫੁੱਲਤ ਹੋਣਾ, ਲੇਕਿਨ ਬਾਕੀ ਕੰਮਾਂ 'ਚ ਬੰਦਾ ਘਰੋਂ ਜਾਂਦਾ ਅਤੇ ਉੱਥੇ ਜਾ ਕੇ ਡਿਗਰੀਆਂ ਲੈ ਕੇ ਅਤੇ ਫਿਰ ਬਾਹਰ ਨਿਕਲਦਾ। ਇੱਥੇ ਵੀ ਗੁਰਮੁ ਪਿਆਰਿਓ ਇਹੀ ਚੀਜ਼ ਆ ਕਿ ਅਸੀਂ ਗੁਰਮਤਿ ਦੀ ਗੱਲ ਸਿਧਾਂਤ ਲੈ ਕੇ ਇੱਥੋਂ ਬਾਹਰ ਨਿਕਲਣਾ ਅਤੇ ਵਿਚਰਨਾ। ਪਰ ਇੱਥੇ ਜੇ ਬੈਠਾਂਗੇ ਤਾਂ ਹੀ ਆ ਨਾ, ਜੇ ਸੁਣਾਂਗੇ ਤਾਂ ਹੀ ਆ ਨਾ, ਸਾਡਾ ਤਾਂ ਟਰੈਡੀਸ਼ਨ ਉਹੀ ਬਣ ਗਿਆ, ਚਲੋ ਗੁਰਦੁਆਰੇ ਮੱਥਾ ਟੇਕ ਆਈਏ। 90% ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੱਥਾ ਟੇਕਦੇ ਆ, ਔਰ 10% ਲੋਕ ਜਿਹੜੇ ਨੇ ਉਹ ਬੈਠ ਕੇ ਗੁਰਮੁ ਪਿਆਰਿਓ ਕੋਈ ਗੁਰਮਤਿ ਦੀ ਗੱਲ ਸੁਣਦੇ ਨੇ। ਇਹੀ ਕਾਰਨ ਹੈ ਕਿ ਅੱਜ ਸਾਡੇ ਕਿਸੇ ਬੱਚੇ ਨੂੰ ਸਾਡੇ ਸਿਧਾਂਤ ਦੇ ਬਾਰੇ ਕੋਈ ਪਤਾ ਨਹੀਂ। ਉਹਦਾ ਕਾਰਨ ਇੱਕੋ ਹੀ ਹੈ, ਇੱਕ ਤਾਂ ਨਾ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਘਰ ਵਿੱਚ ਪ੍ਰਚਲਿਤ ਕੀਤਾ, ਨਾ ਹੀ ਨਹੀਂ ਕਦੀ ਪੜ੍ਹਨ ਦਾ ਯਤਨ ਕੀਤਾ, ਨਾ ਘਰਾਂ ਵਿੱਚ ਪੋਥੀਆਂ ਰੱਖੀਆਂ, ਨਾ ਘਰਾਂ ਵਿੱਚ ਸਾਡੇ ਸਹਿਜ ਪਾਠ ਆਰੰਭ ਨੇ। ਉਹ ਅਸੀਂ ਤਾਂ ਬੇਨਤੀ ਕਰਦੇ ਗੁਰਮੁਖ ਪਿਆ ਵਹਿਮ ਭਰਮ ਭੁਲੇਖੇ ਛੱਡੋ, ਘਰਾਂ ਵਿੱਚ ਪੋਥੀਆਂ ਰੱਖੋ, ਤੁਹਾਡੇ ਘਰ ਵਿੱਚ ਸਹਿਜ ਪਾਠ ਹਮੇਸ਼ਾ ਹੀ ਚੱਲਦਾ ਰਹਿਣਾ ਚਾਹੀਦਾ, ਤਾਂ ਕਿ ਗੁਰੂ ਨਾਲ ਗੱਲਬਾਤ ਕਰੋ। ਇੱਕ ਅੰਕ ਪੜ੍ਹੋ, ਦੋ ਅੰਕ ਪੜ੍ਹੋ, ਤਿੰਨ ਅੰਕ ਪੜ੍ਹੋ, ਜਿੰਨੇ ਤੁਸੀਂ ਪੜ੍ਹ ਸਕਦੇ ਜੇ, ਕੰਮ ਸੋ ਕੰਮ ਵਿਚਾਰ ਤਾਂ ਸਾਡੇ ਅੰਦਰ ਆਏਗੀ ਨਾ। ਇਸ ਕਰਕੇ ਗੁਰਮੁਖ ਪਿਆਰਿਓ ਅਸੀਂ ਸਭ ਤੋਂ ਸਾਡਾ ਦੁਖਾਂਤ ਹੈ ਕਿ ਅਸੀਂ ਬਾਣੀ ਤੋਂ ਦੂਰ ਹੈ। ਜਿੱਦਣ ਬਾਣੀ ਨਾਲ ਜੁੜ ਗਏ ਉੱਦਣ ਸਾਰਾ ਕੁਝ ਹੋ ਜਾਏਗਾ। ਮਹਾਰਾਜ ਕਿਰਪਾ ਕਰੇ, ਚੜ੍ਹਦੀਆਂ ਕਲਾ ਬਖਸ਼ਣ, ਉਹੀ ਗੱਲ ਨੇ, ਲੋੜੇ ਦਾਗ ਬਜੋਰੀਆਂ ਅਤੇ ਕਿੱਕਰ ਬੀਜੇ ਜੱਟ, ਹੰਡੇ ਉਹਨਕ ਤਾਂਦਾ ਪੈਂਦਾ ਲੋੜੇ ਵੱਟ। ਸੋ ਬਹੁਤਾ ਬੋਲਣ ਝੱਖਣ ਹੋਏ, ਬਹੁਤਾ ਬੋਲਣ ਝੱਖ ਮਾਰਦਾ ਵਾ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ, ਬਹੁਤ ਬਹੁਤ ਧੰਨਵਾਦ। ਆਓ ਹੁਣ ਭਾਈ ਸਾਹਿਬ, ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲਾ ਜਥਾ ਢਾਡੀ ਵਾਲਾ ਅਤੇ ਸਰਵਣ ਕਰਾਉਣਗੇ, ਬੜੇ ਪਿਆਰ ਨਾਲ ਸਰਵਣ ਕਰੋ। 30 ਤਰੀਕ ਨੂੰ ਸੈਮੀਨਾਰ ਹੈ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਹਿਲਾ ਦੁਆੜਾ, ਉਹਨੂੰ ਸਮਰਪਣ, ਅਤੇ 1 ਸਤੰਬਰ ਤੋਂ ਸੰਥਿਆ ਵੀ ਸ਼ੁਰੂ ਹੋਣੀ ਹੈ 7 ਤੋਂ ਲੈ ਕੇ 8 ਵਜੇ ਤੱਕ, ਅਤੇ 13 ਸਤੰਬਰ ਨੂੰ ਅੰਮ੍ਰਿਤ ਸੰਚਾਰ ਹੋਣਗੇ। ਸਰਵਣ ਕਰੀਏ ਢਾਡੀ ਵਾਲਾ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਨਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤਿ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ, ਤੁਸੀਂ ਸਾਰੀ ਗੁਰਸੰਗ ਧੰਤਾ ਦੇ ਯੋਗ ਹੋ ਜੋ ਸੰਧਿਆ ਵਾਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਗਿਆਨੀ ਜੀ ਆਪ ਗੁਰਸੰਗ ਤੋਂ ਲੜੀਵਾਰ ਕਥਾ ਸਰਵਣ ਕਰਾ ਕੇ ਗਏ ਆ, ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ, ਤਵੱਜੋ ਦਿਓ, ਅਸੀਂ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਕਿਸੇ ਦੀ ਬੁਲਾਈ ਹੋਈ ਫਤਿਹ ਨੂੰ ਬੁਲਾਵੇ ਜਾਂ ਪ੍ਰਵਾਨ ਕਰੇ, ਉਹਦੇ ਹਿਰਦੇ ਦਾ ਸ਼ੀਸ਼ਾ ਇੱਕ ਭਾਵਨਾ ਦਾ ਉੱਗੜ ਕੇ ਸਾਹਮਣੇ ਆ ਜਾਂਦਾ। ਸਤਿਗੁਰਾਂ ਨੇ ਸਾਨੂੰ ਇੱਕ ਪ੍ਰੇਮ ਦੀ ਡੋਰ ਵਿੱਚ ਬੰਨ੍ਹਿਆ, ਜਦੋਂ ਇੱਕ ਸਿੱਖ ਦੂਜੇ ਸਿੱਖ ਨੂੰ ਮਿਲਦਾ ਹੈ ਉਹ ਫਤਿਹ ਬੁਲਾਉਂਦਾ। ਇਹ ਫਤਿਹ ਸਾਨੂੰ ਬਾਜਾਂ ਵਾਲੇ ਸਤਿਗੁਰੂ ਪੁੱਤਰਾਂ ਦੇ ਦਾਨੀ, ਸ਼ਹੀਦ ਪਿਤਾ ਦੇ ਪੁੱਤਰ ਅਤੇ ਸ਼ਹੀਦ ਪੁੱਤਰਾਂ ਦੇ ਪਿਤਾ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ੀ ਹੋਈ ਫਤਿਹ ਹੈ। ਇਹ ਸਾਡਾ ਪ੍ਰੇਮ ਹੈ, ਪ੍ਰੇਮ ਜ਼ਾਹਰ ਕਰਦੇ ਹੈ। ਸੋ ਆਪੋ ਆਪਣੇ ਧਰਮ ਵਿੱਚ ਕੋਈ ਨਮਸਤੇ ਕਹਿੰਦਾ, ਕੋਈ ਸਤਿ ਸ੍ਰੀ ਅਕਾਲ ਬੁਲਾਉਂਦਾ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਪਰ ਜਦੋਂ ਇੱਕ ਸਿੱਖ ਦੂਜੇ ਸਿੱਖ ਨੂੰ ਮਿਲਦਾ ਉਹ ਫਤਿਹ ਬੁਲਾਉਂਦਾ ਹੈ। ਜਿਹਦੀ ਜਵਾਨ 'ਤੇ ਫਤਿਹ ਉਹਦੀ ਹਰ ਮੈਦਾਨ ਦੇ ਵਿੱਚ ਫਤਿਹ ਹੈ। ਉਹ ਅਕਾਲ ਪੁਰਖ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਸਾਜੀ ਹੈ, ਦੁਨੀਆ ਸਾਜੀ ਹੈ। ਮਹਾਰਾਜ ਦਾ ਗੁਰਬਾਣੀ 'ਚ ਇਹ ਲਿਖਿਆ ਵੀ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕਹੋ ਮੰਦੇ। ਦੇਖੋ ਉਹ ਅਕਾਲ ਪੁਰਖ ਸਾਨੂੰ ਸਾਜਣ ਵਾਲਾ, ਏਕ ਪਿਤਾ ਏਕ ਸਕੇ ਹਮ ਬਾਰਕ। ਪਰ ਜਿਹੜੇ ਸਾਡੇ ਬ੍ਰਾਹਮਣਵਾਦੀ ਲੋਕ ਸਨ, ਆਪਦੇ ਆਪ ਨੂੰ ਬਰਮਾ ਦੇ ਮੁੱਖ 'ਚੋਂ ਪੈਦਾ ਹੋਏ ਵੀ ਅਸੀਂ ਪ੍ਰਗਟ ਹੋਏ ਹੈ, ਉਹਨਾਂ ਨੇ ਚਾਰ ਜਾਤਾਂ ਬਣਾਤੀਆਂ, ਬ੍ਰਾਹਮਣ ਬਣਾਤੇ, ਖੱਤਰੀ, ਵੈਸ਼, ਸ਼ੂਦਰ। ਸਭ ਤੋਂ ਉੱਚੇ ਆਪਦੇ ਆਪ ਨੂੰ ਦੱਸਿਆ ਬ੍ਰਾਹਮਣਾਂ ਨੇ ਵੀ ਅਸੀਂ ਉੱਚੇ ਹੈ, ਅਤੇ ਜੰਗਾਂ ਯੁੱਧਾਂ ਵਾਸਤੇ ਖੱਤਰੀ ਹੈ ਅਤੇ ਖੇਤੀ ਕਰਨ ਵਾਸਤੇ ਵੈਸ਼ ਹੈ, ਅਤੇ ਜਿਹੜੇ ਸ਼ੂਦਰ ਹੈ ਉਹਨਾਂ ਵਾਸਤੇ ਘਰ ਦੀ ਗੰਦਗੀ ਚੁਕਾਉਣੀ ਹੈ, ਅਤੇ ਸਭ ਤੋਂ ਨੀਵੀਂ ਜਾਤ ਸ਼ੂਦਰਾਂ ਦੀ ਘਿਰਨਾ ਕਰਦੇ ਸੀਗੇ ਵੀ ਸਾਡੇ ਜੁੱਤੀ ਦੇ ਬਰਾਬਰ ਹੈ। ਪਰ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਅਪਾਰ ਬਖਸ਼ ਕਿਰਪਾ ਕੀਤੀ ਹੈ, ਗੁਰੂ ਨਾਨਕ ਮਹਾਰਾਜ ਜੀਆਂ ਨੇ ਨੀਵਿਆਂ ਨੂੰ ਨਵਾਜਿਆ। ਮਹਾਰਾਜ ਕਹਿੰਦੇ ਸੋ ਕੋ ਮੰਦਾ ਆਖੀਏ ਜਿੱਤ ਜੰਮੈ ਰਾਜਾਨ। ਇਹਨਾਂ ਜੋ ਬ੍ਰਾਹਮਣਵਾਦੀ ਲੋਕਾਂ ਨੇ ਕੀ ਕੀਤਾ, ਇਹ ਬ੍ਰਾਹਮਣਾਂ ਨੇ ਆਪਦੀ ਵਿਸਾਖੀ ਬਣਾ ਲਈ ਵੀ ਵਿਸਾਖੀ ਹੈ ਅਤੇ ਵਧੀਆ ਜ਼ਿਮੀਂਦਾਰ ਘਰਾਣੇ ਵਾਲੇ ਆਉਣਗੇ ਅਤੇ ਸਾਨੂੰ ਵਧੀਆ ਭੇਟਾ ਦੇ ਕੇ ਜਾ ਕੇ ਆਉਣਗੇ, ਕਣਕ ਵਗੈਰਾ, ਦਾਣੇ ਵਗੈਰਾ ਸਾਰਾ ਕੁਛ ਆਊਗਾ। ਅਤੇ ਖੱਤਰੀਆਂ ਵਾਸਤੇ ਦੀਵਾਲੀ ਛੱਡਤੀ ਹੈ, ਅਤੇ ਵੈਸ਼ ਵਾਸਤੇ ਦੁਸਹਿਰਾ ਛੱਡਤਾ ਏ, ਅਤੇ ਸ਼ੂਦਰਾਂ ਵਾਸਤੇ ਕੀ ਛੱਡਿਆ, ਹੋਲੀ। ਹੁਣ ਅੱਜ ਕੱਲ੍ਹ ਮੰਗੂ ਨਹੀਂ ਹੈ ਵੀ ਹੋਲੀ ਉਦੋਂ ਰੰਗ ਪਾਉਂਦੇ ਸੀ, ਉਦੋਂ ਤਾਂ ਸੀਗਾ ਗੋਹਾ ਹੀ, ਗੋਹੇ ਨੂੰ ਘੋਲ ਕੇ ਉਹੀ ਗੰਦ ਮਲ ਦੇਣਾ ਇੱਕ ਦੂਜੇ ਦੇ ਉੱਤੇ, ਉਦੋਂ ਕਿਹੜਾ ਕੋਈ ਰੰਗ ਸੀਗਾ ਵੀ ਆਪੇ ਆਸ ਵਿੱਚ ਘੁਲੀ ਚੱਲੋ, ਆਸ ਵਿੱਚ ਲੜੀ ਚੱਲੋ, ਤੁਸੀਂ ਗੰਦ ਹੈਗੇ ਹੋ ਇੱਕ ਦੂਜੇ ਗੰਦ ਪਾਈ ਚੱਲੋ। ਉਹਨਾਂ ਨੂੰ ਹੋਲੀ ਬਖਸ਼ਤੀ ਹੈ। ਬਾਜਾਂ ਵਾਲੇ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਕਹਿੰਦੇ ਇਹਨਾਂ ਦੀ ਜੋ ਸਾਰਿਆਂ ਨੂੰ ਕੱਢਤਾ, ਮਹਾਰਾਜ ਨੇ ਇੱਕ ਨਜ਼ਰ ਦੇਖਤਾ ਏ, ਵਿਸਾਖੀ ਨੂੰ ਖਾਲਸੇ ਦੀ ਸਾਜਨਾ ਕਰਤੀ ਹੈ, ਦੀਵਾਲੀ ਮੀਰੀ ਪੀਰ ਦੇ ਮਾਲਕਾਂ ਨੇ ਬੰਦੀ ਛੋੜ ਦਿਵਸ ਬਣਾਤਾ ਏ, ਅਤੇ ਜਿਹੜਾ ਇਹ ਹੋਲੀ ਉਹ ਤੋਂ ਹੋਲਾ ਮਹੱਲਾ, ਖਾਲਸੇ ਦਾ ਹੋਲਾ ਮਹੱਲਾ ਹੈ। ਇਹ ਜਿਹੜਾ ਰੰਗ ਰੁੰਗ ਪਾਉਂਦੇ ਹੈ ਇਹ ਨਹੀਂ ਹੈ ਬਾਜਾਂ ਵਾਲੇ ਸਤਿਗੁਰੂ ਦਾ, ਤਾਂ ਹੋਲਾ ਅਤੇ ਮਹੱਲਾ ਇੱਕ ਖਾਲਸੇ ਦਾ ਪ੍ਰਤੀਕ ਹੈ, ਖੁਸ਼ੀ ਦਾ। ਅੱਜ ਪਤਾ ਨਹੀਂ ਕਿਸ ਤਰ੍ਹਾਂ ਉਹ ਮਨਾ ਰਹੇ, ਅਗਲਾ ਲਾਉਂਦਾ ਕਿ ਕੁਛ ਕਰਦਾ ਕਿ ਕੁਛ ਕਰਦਾ ਹੈ। ਬਾਜਾਂ ਵਾਲੇ ਸਤਿਗੁਰਾਂ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਹੈ, ਆਪਣੇ ਪੁੱਤਰਾਂ ਦਾ ਖੂਨ ਪਾ ਕੇ ਨੀਂਹ ਰੱਖੀ ਹੈ ਖਾਲਸਾ ਪੰਥ ਦੀ। ਔਰ ਇਹ ਦੇਖੋ ਚਮਕੌਰ ਦੀ ਗੜੀ ਵਿੱਚ ਕਿੱਥੇ 10 ਲੱਖ, ਕਿੱਥੇ 40 ਸਿੰਘ, ਉਹਨਾਂ ਧਰਤੀ ਲਾਲ ਹੋ ਗਈ ਖੂਨ ਦੇ ਰੰਗ ਦੇ ਨਾਲ। ਫਿਰ ਚਮਕੌਰ ਦੀ ਗੜੀ ਆਪਣਾ ਸਰਹੰਦ ਦੇ ਵਿੱਚ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਨਾਤੇ। ਕਿਸੇ ਵੀ ਕੋਈ ਵੀ ਸ਼ਰ੍ਹਾਂ ਦਾ ਕਾਨੂੰਨ ਜਾਂ ਕਿਸੇ ਵੀ ਧਾਰਮਿਕ ਜਿਹੜੇ ਆਗੂ ਹੈ ਜਾਂ ਜਿਹੜੇ ਵੀ ਜਾਤ ਪਾਤ ਵਾਲੇ ਲੋਕ ਹਨ, ਜਾਂ ਹਿੰਦੂ, ਮੁਸਲਿਮ, ਸਿੱਖ, ਈਸਾਈ ਹੈ, ਕੋਈ ਵੀ ਜਿਹੜਾ ਵੀ ਧਰਮ ਹੈ, ਇਹ ਨਹੀਂ ਕਹਿੰਦਾ ਕਿ ਬੱਚਿਆਂ ਨੂੰ ਤੁਸੀਂ ਇਹੋ ਜਿਹੀ ਇੱਡੀ ਸਖ਼ਤ ਤੇ ਸਖ਼ਤ ਸਜ਼ਾ ਦੇ ਦਿਓ। ਹਾਂ ਜੇ ਉਹਨਾਂ ਦੇ ਪਿਤਾ ਨੇ ਕੀਤਾ ਇਹ, ਉਹਨਾਂ ਦੇ ਵੱਡੇ ਵਡੇਰਿਆਂ ਨੇ ਕੀਤਾ, ਤੁਸੀਂ ਉਹਨਾਂ ਨਾਲ ਟੱਕਰ ਲਓ। ਬੱਚਿਆਂ ਨੂੰ ਜਦ ਵੱਡੇ ਹੋਣ ਦਿਓ, ਫਿਰ ਮੈਦਾਨ ਦੇ ਵਿੱਚ ਆਉਣ ਦਿਓ, ਫਿਰ ਹੀ ਫਾਇਦਾ ਹੈ ਨਾ। ਜੇ ਤੁਸੀਂ ਆਪਦੇ ਆਪ ਨੂੰ ਸ਼ੇਰ ਕਹਿੰਦੇ ਹੋ ਤਾਂ ਅਗਲੇ ਸਵਾ ਸ਼ੇਰ ਹੈ, ਕਿਸੇ ਨੂੰ ਵੀ ਘੱਟ ਨਹੀਂ ਸਮਝਣਾ ਚਾਹੀਦਾ। ਭਾਈਦਿਆਂ ਨੂੰ ਵਾਹਣ ਇੱਕੋ ਜਿਹੇ ਹੈ। ਸੋ ਪਿਆਰੇ ਖਾਲਸਾ ਜੀ, ਬਾਜਾਂ ਵਾਲੇ ਸਤਿਗੁਰਾਂ ਨੇ ਇਹ ਛੂਤ ਛਾਤ ਭੇਦ ਭਾਵ ਚੱਕ ਤੇ ਭੁਲੇਖੇ ਦੂਰ ਕਰਤੇ ਹੈ। ਭਾਈ ਰੰਗਰੇਟੇ ਵਰਗੇ, ਭਾਈ ਜੈਤਾ,
ਜਿਹੜਾ ਸੀਸ ਲੈ ਕੇ ਆਇਆ ਕਿੱਡੀ ਮਹਾਨ ਕੁਰਬਾਨੀ ਹੈ। ਜਿਹੜੇ ਪੰਜ ਪਿਆਰੇ ਸਾਜੇ ਸੁਪਰੀਮ ਕੋਰਟ ਗੁਰੂ ਸਾਹਿਬ ਦੀ, ਪਿਆਰੇ ਦਿਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਪੰਜੇ ਜਾਣੇ ਵੱਖੋ ਵੱਖਰੀਆਂ ਜਾਤਾਂ ਦੇ ਲੈ ਕੇ ਸੁਪਰੀਮ ਕੋਰਟ ਬਣਾਤੀ ਹੈ। ਕਹੇ ਤਾਂ ਖਾਲਸਾ ਮੇਰੇ ਰੂਪ ਹੈ, ਖਾਸ ਖਾਲਸਾ ਮੈਂ ਹੋ ਕਰੂੰ ਨਿਵਾਸ। ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਆ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ। ਲੋ ਇਤਿਹਾਸ ਆਰੰਭ ਕਰਨਾ, ਪਰ ਉਦੋਂ ਪਹਿਲਾਂ ਇੱਕ ਕਾਵਿ ਰਚਨਾ ਸਰਵਣ ਕਰਿਓ। ਲਹੂ ਮਿਝ ਦੀਆਂ ਨਦੀਆਂ ਤਰੀਆਂ ਵੀਰ ਖਾਲਸੇ ਨੇ, ਲਹੂ ਮਿਝ ਦੀਆਂ ਨਦੀਆਂ। ਸੋ ਪਿਆਰੇ ਖਾਲਸਾ ਜੀ, ਸੀਸ ਤਲੀ ਤੇ ਧਰ ਕੇ ਲੜੇ, ਕੱਲ੍ਹ ਇਤਿਹਾਸ ਸੰਪੂਰਨ ਹੋਇਆ, ਬਾਬਾ ਦੀਪ ਸਿੰਘ ਦਾ ਸੀਸ ਤਲੀ ਤੇ ਧਰ ਕੇ ਲੜਿਆ ਹੋਇਆ ਜੇ ਜੋਧੇ, ਬੰਦ ਬੰਦ ਕਟਾਏ ਹੈ। ਭਾਈ ਮਣੀ ਸਿੰਘ ਨੇ, ਭਾਈ ਤਾਰੂ ਸਿੰਘ ਨੇ ਕੇਸ ਨੀ ਕਤਲ ਹੋਣ ਦਿੱਤੇ, ਕੇਸ ਨੀ ਕਟਾਏ, ਪਰ ਸਿੱਖੀ ਸਦਕ ਕੁਰਬਾਨ ਹੋ ਗਏ, ਨਿਭਾਤੀ ਆ ਸਿੱਖੀ ਕੇਸਾਂ ਸਵਾਸਾਂ ਸਿੰਘ ਨਿਭਾਈ ਹੈ। ਦੇਖੋ ਜਾਲਵਾਂ ਮੀਰ ਮਨੂ ਦੀ ਜੇਲ੍ਹ ਵਿੱਚ ਮਾਈਆਂ ਤੋਂ ਸਵਾ ਸਵਾ ਮਨ ਦੇ ਪੀਸ ਨੇ ਪਸਾਏ ਆ, ਔਰ ਬੱਚੇ ਛੋਟੇ ਆ ਤਾਂ ਉਹਨੂੰ ਸਿੱਟਦੇ ਨੇਜੇ ਦੇ ਉੱਤੇ ਆਏ ਪਾ ਲੈਂਦੇ ਤੇ ਖੁੱਭ ਜਾਂਦਾ ਉਹਨਾਂ ਦੇ ਵਿੱਚ, ਤੇ ਮਾਵਾਂ ਚੱਕੀ ਪੀਸਦੀਆਂ ਤੇ ਟੋਟੇ ਪਵਾ ਕਰਾ ਕੇ ਬੱਚਿਆਂ ਦੇ ਗਲਾਂ 'ਚ ਹਾਰ ਪਵਾਏ ਹੈ, ਤੇ ਫਿਰ ਵੀ ਰਹਿ ਰਸ ਕਰਕੇ ਕਹਿੰਦੀਆਂ ਮਹਾਰਾਜ ਤੁਹਾਡੀ ਕਿਰਪਾ ਨਾਲ ਚਾਰ ਪੈਰ ਸੁੱਖਾਂ ਦੇ ਬਤੀਤ ਹੋਏ ਆ, ਭਾਣੇ ਵਿੱਚ ਬਤੀਤ ਹੋਏ ਆ, ਚਾਰ ਪੈਰ ਰਾਤਰੀ ਆਈ ਹੈ ਭਾਣੇ ਵਿੱਚ ਬਤੀਤ ਕਰਨਾ, ਅੰਮ੍ਰਿਤ ਵੇਲਾ ਸੁੱਖਾਂ ਦਾ ਆਵੇ, ਬੱਚਿਆਂ ਦੇ ਟੋਟੇ ਪਵਾ ਕੇ ਗਲਾਂ 'ਚ ਵੀ ਫਿਰ ਵੀ ਸਬਰ ਸੰਤੋਖ ਦਾ ਨਾਰਾ ਮਾਰਿਆ ਹੈ। ਕਿਉਂਕਿ ਸਾਡੇ ਸਤਿਗੁਰੂ ਨੇ ਇਹੀ ਕਿਹਾ ਵੀ ਤੇਰਾ ਭਾਣਾ ਮਿੱਠਾ ਲੱਗਿਆ ਨਾਮ ਪਦਾਰਥ ਨਾਨਕ ਮੰਗੇ। ਲੋ ਕਾਵਿ ਰਚਨਾ ਸਰਵਣ ਕਰਿਓ, ਫਿਰ ਦੁਸ਼ਟ ਅਵਦਾਲੀ ਉਹਦੇ ਇੱਕ ਹਮਲਿਆਂ ਦੀ ਦਾਸਤਾਨ ਤੁਹਾਡੇ ਚਰਨ 'ਚ ਪੇਸ਼ ਕਰਾਂਗੇ। ਪਹਿਲਾਂ ਕਾਵਿ ਰਚਨਾ ਸਰਵਣ ਕਰਿਓ, ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਔਰ ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾਹੂਰ, ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਦਾਸ, ਗੁਰਪ੍ਰੀਤ ਸਿੰਘ ਬੱਧਨੀ ਵਣ ਢਾਡੀ ਯਥਾ, ਇੱਕ ਢਾਡੀ ਕਲਾ ਦੀ ਸੁੰਦਰ ਬਣ ਗਈ ਆਪ ਗੁਰ ਸੰਗਤਾਂ ਦੇ ਚਰਨਾਂ 'ਚ ਇਉਂ ਪੇਸ਼ ਕਰ ਰਹੇ ਆ।

ਦੱਖਣ ਦੀ ਧਰਤੀ ਤੋਂ ਬਾਜਾਂ ਵਾਲੇ ਸਤਗੁਰ ਨੰਦੇੜ ਦੀ ਧਰਤੀ ਤੇ ਗਏ ਆ। ਸੰਤ ਮਾਧਵ ਦਾਸ ਨੂੰ ਆਪਣਾ ਬੰਦਾ ਬਣਾਉਂਦੇ, ਸਿੱਖ ਬਣਾਉਂਦੇ ਆ। ਗੁਰੂ ਸਾਹਿਬ ਦੀ ਸ਼ਰਨ ਵਿੱਚ ਆਉਂਦਾ ਉਹ, ਗੁਰੂ ਸਾਹਿਬ ਦੇ ਸਥਾਨ ਤੇ ਗਏ ਸੀ, ਉਹਦੀ ਖਾਤਰ ਹੀ ਗਏ ਸੀ ਉਹਨੂੰ ਬੰਦਾ ਬਣਾਉਣ ਵਾਸਤੇ। ਤਾਕਤ ਹੈ ਸੀ ਉਹਦੇ ਕੋਲ, ਪਰ ਗਰੀਬਾਂ ਤੇ ਅਜਮਾ ਰਿਹਾ ਸੀ ਤਾਕਤ ਆਪਦੀ। ਮਹਾਰਾਜ ਨੂੰ ਜਨਾਉਣ ਵਾਸਤੇ ਗਏ ਹੈ, ਜਿਹੜੀ ਤੇਰੇ ਕੋਲ ਰਿੱਧੀਆਂ ਸਿੱਧੀਆਂ ਲਈ ਫਿਰਦਾ ਹੈ ਤੂੰ, ਭਜਨੀਕ ਪੁਰਸ਼ਾਂ ਦੀ ਬੇਇੱਜ਼ਤੀ ਕਰਦਾ, ਪਲੰਘ ਤੇ ਬਿਠਾਉਣਾ, ਕਲਾਮ ਪੜ੍ਹਦਾ, ਰਿੱਧੀਆਂ ਸਿੱਧੀਆਂ ਨੂੰ ਹੁਕਮ ਦਿੰਦਾ ਤੇ ਥੱਲੇ ਸਿੱਟਦਾ, ਉੱਪਰ ਪਲੰਘ ਹੁੰਦਾ ਉਹਦੀ ਬੇਇੱਜ਼ਤੀ ਕਰਦਾ, ਮੁੜ ਕੇ ਹੱਸਦਾ, ਜਿਹੜੇ ਤੈਨੂੰ ਮੋਟਾ ਚੜਾਵਾ ਚੜਾਉਂਦੇ ਨੇ ਤੂੰ ਅਰਦਾਸਾਂ ਕਰਦਾ, ਉਹਨਾਂ ਨੂੰ ਤੂੰ ਉਸ ਭਗਵਾਨ ਦੇ ਦਰ ਤੋਂ ਦਾਤਾਂ ਲੈ ਕੇ ਦਿੰਦਾ, ਗਰੀਬਾਂ ਦੀ ਤੂੰ ਬਗਦੋਈ ਕਰਦਾ, ਬੇਇੱਜ਼ਤੀ ਕਰਦਾ, ਤੂੰ ਸ਼ਿਕਾਰੀ ਆ ਮਹਾਰਾਜ ਕਹਿੰਦੇ, ਸ਼ਿਕਾਰੀ ਆ ਮਹਾਰਾਜ ਕਹਿੰਦੇ, ਮੰਨ ਜਾ। ਉਹ ਕਹਿੰਦੇ ਨਹੀਂ ਜੀ, ਬਹੁਤ ਸਮਾਂ ਪਹਿਲਾਂ ਸ਼ਿਕਾਰ ਕੀਤਾ, ਕਹਿੰਦੇ ਤੂੰ ਅੱਜ ਵੀ ਸ਼ਿਕਾਰੀ ਆ, ਸ਼ਿਕਾਰ ਹੀ ਹੈ ਇਹ, ਗਰੀਬਾਂ ਦੀ ਬੇਇੱਜ਼ਤੀ, ਤਕੜੇ ਦਾ ਤੂੰ ਅਰਦਾਸ ਕਰਦੇ ਕਿ ਸ਼ਿਕਾਰ ਹੀ ਹੈ। ਮਹਾਰਾਜ ਕਹਿੰਦੇ ਹਰੇਕ ਬੰਦਾ ਸ਼ਿਕਾਰ ਹੀ ਹੈ, ਇਸੇ ਤਾਦਾਦ ਵਿੱਚ ਬੈਠਾ ਹੈ ਵੀ ਕਿਹਦਾ ਕਿਵੇਂ ਸ਼ਿਕਾਰ ਕਰਨਾ, ਕਿਹਦਾ ਕਿਵੇਂ ਸ਼ਿਕਾਰ ਕਰਨਾ, ਕਿਹਦਾ ਕਿਵੇਂ ਸ਼ਿਕਾਰ ਕਰਨਾ। ਗੁਰੂ ਸਾਹਿਬ ਨੇ ਸਾਰਾ ਜਣਾਇਆ ਉਹਨੂੰ, ਜਿਹੜੀ ਤੇਰੇ ਕੋਲ ਤਾਕਤ ਹੈ, ਤੇਰੇ ਕੋਲ ਤਾਕਤ ਹੈ, ਤੇਰੇ ਸਿੱਖਾਂ ਦੇ ਕੋਲ, ਚੇਲਿਆਂ ਕੋਲ ਤਾਕਤ ਹੈ ਨਾ, ਇਹ ਜੇ ਅਜਮਾਉਣੀ ਹੈ। ਇਤਿਹਾਸ ਦੇਖ ਸਰਹੰਦ ਕੀ ਹੋਇਆ ਔਰ ਚਮਕੌਰ ਦੀ ਗੜੀ 'ਚ ਕੀ ਹੋਇਆ, ਫਿਰ ਉਹਦਾ ਖੂਨ ਖੌਲ ਉੱਠਿਆ। ਗੁਰੂ ਸਾਹਿਬ ਨੇ ਸਾਰਾ ਉਹਨੂੰ ਸੁਣਾਇਆ ਔਰ ਨਾਲੇ ਮਿਹਰ ਦੀਆਂ ਨਜ਼ਰਾਂ ਪਾ ਰਹੇ, ਕਿਰਪਾ ਕਰ ਰਹੇ ਆ ਬੰਦੇ ਤੇ, ਸੰਤ ਮਾਧੋ ਦਾਸ ਤੇ। ਉਹ ਕਹਿੰਦਾ ਮਹਾਰਾਜ ਮੇਰੇ ਤੇ ਕਿਰਪਾ ਕਰੋ। ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਛਕ ਲਾ, ਅੰਮ੍ਰਿਤ ਛਕਾਇਆ ਉਹਦੇ ਚੇਲਿਆਂ ਨੂੰ, ਉਹਨੂੰ ਵੀ। ਸੰਤ ਮਾਧੋ ਦਾਸ ਬਣਾ ਰੱਖਦਾ ਬੰਦਾ ਸਿੰਘ ਬਹਾਦਰ ਔਰ ਬੜੀ ਅਪਾਰ ਬਖਸ਼ ਕਿਰਪਾ ਕੀਤੀ ਹੈ। ਪੰਜ ਪਿਆਰੇ ਦਿੱਤੇ ਆ, ਪੰਜੀ ਸਿੰਘ ਹੋਰ ਦਿੱਤੇ ਆ, ਤੀਰ ਦਿੱਤੇ ਆ, ਹੁਕਮਨਾਮਾ ਦਿੱਤਾ ਏ, ਔਰ ਬੜੀ ਕਿਰਪਾ ਕਰਕੇ ਹਰੇ ਕਲਾਜ ਭਰਪੂਰ ਕਰਕੇ ਤੋਰਿਆ ਕਿ ਜਾ ਪੰਜਾਬ 'ਚ, ਜਾ ਬਦਲਾ ਲੈਣਾ, ਗਿਣ ਗਿਣ ਕੇ ਬਦਲੇ ਲੈਣੇ ਆ। ਖਾਲਸਾ ਰਾਜ ਸਥਾਪਿਤ ਕੀਤਾ ਬੰਦਾ ਸਿੰਘ ਬਹਾਦਰ ਨੇ, ਵਜੀਦ ਖਾਂ ਨੂੰ ਖਤਮ ਕਰਕੇ ਕੇਸਰੀ ਨਿਸ਼ਾਨ ਲਹਿਰਾਏ ਆ, ਖਾਲਸਾ ਰਾਜ ਸਥਾਪਿਤ ਹੋ ਗਿਆ ਏ। ਪਰ 1716 'ਚ ਬੰਦਾ ਸਿੰਘ ਦੀ ਸ਼ਹਾਦਤ ਹੋ ਜਾਂਦੀ ਹੈ। ਉਹਦੇ ਪੁੱਤਰ ਭਾਈ ਅਜੇ ਸਿੰਘ ਪੌਣੇ ਕਿ 4 ਸਾਲ ਦਾ, ਉਹਦਾ ਆ ਕੱਢ ਕੇ ਦਿਲ ਉਹਦੇ ਮੂੰਹ 'ਚ ਸੁਣਿਆ ਜਾਂਦਾ, ਦੇਖੋ ਕਿਹੋ ਜਿਹਾ ਉਹ ਦਰਦਨਾਕ ਦ੍ਰਿਸ਼ ਹੋਣਾ ਹੈ। ਪਰ ਫਿਰ ਵੀ ਸਬਰ ਸਿਦਕ ਰੱਖਿਆ ਇਹੋ ਜਿਹੇ ਸਿੱਖਾਂ ਨੇ, ਗੁਰੂ ਦੇ ਡੋਲੇ ਨਹੀਂ ਗਏ। 700 ਤੋਂ ਉੱਪਰ ਲੈ ਕੇ ਗਏ ਗ੍ਰਿਫਤਾਰ ਕਰਕੇ ਸਿੱਖਾਂ ਨੂੰ, ਰੋਜ਼ ਖਤਮ ਕਰਦੇ ਸੀਗੇ, ਰੋਜ਼ 100 ਦੇ ਲਗਭਗ ਰੋਜ਼। ਦੇਖੋ ਕਿੰਨੇ ਸਬਰ ਸਿਦਕ ਵਾਲੇ ਸਿੱਖ ਸ਼ਹੀਦ ਹੋ ਰਹੇ ਆ, ਆਪਦੇ ਆਪ ਧੌਣਾ ਨੀਵਿਆਂ ਕਰਕੇ ਖੜੇ ਆ, ਅਗਲੇ ਖਤਮ ਕਰ ਰਹੇ ਆ, ਕਿੱਡਾ ਉਹਨਾਂ ਦਾ ਸਬਰ ਸਿਦਕ ਹੋਣਾ ਹੈ। ਖਾਲਸਾ ਰਾਜ ਸਥਾਪਿਤ ਕੀਤਾ ਸੀ 1700

ਨਤੀਜਾ 8 ਸਾਲਾਂ ਬਾਅਦ ਹੀ ਸਮਝੌਤਾ ਕਰਨ ਤੇ ਆ ਕੇ ਕਹਿੰਦੇ ਸਮਝੌਤਾ ਕਰੋ। ਕੀ ਸਮਝੌਤਾ ਕਰ ਰਹੇ ਹੈ? ਨਵਾਬੀ ਭੇਜੀ ਹੈ ਲਾਹੌਰ ਤੋਂ, ਨਵਾਬੀ ਆਈ ਹੈ, ਖਾਲਸਾ ਬੈਠਾ ਹੈ ਅੰਮ੍ਰਿਤਸਰ, ਪੰਜ ਪਿਆਰੇ ਬੈਠੇ ਹੈ ਅਕਾਲ ਤਖ਼ਤ ਤੇ, ਉਹ ਤਾਂ ਖੁਦ ਬਾਦਸ਼ਾਹ ਹਨ। ਅਕਾਲ ਤਖ਼ਤ ਦੇ ਉੱਤੇ ਪੰਜ ਪਿਆਰੇ ਬੈਠੇ ਆ, ਲਾਹੌਰ ਤੋਂ ਨਵਾਬੀ ਆਈ ਹੈ, ਸਰਕਾਰ ਕਹਿੰਦੀ ਸਾਡੇ ਨਾਲ ਸਮਝੌਤਾ ਕਰੋ। ਹੁਣ ਨਵਾਬੀ ਲੈਣ ਨੂੰ ਕੋਈ ਤਿਆਰ ਨਹੀਂ ਹੈ। ਜੇ ਆਪਣੇ ਵਾਲੇ ਹੁੰਦੇ ਡਹਿ ਡਹਿ ਕੇ ਮਰਨਾ ਸੀ, ਉਹਨੇ ਕਹਿਣਾ ਮੈਂ ਬੰਨਾ ਨਵਾਬ, ਉਹਨੇ ਕਹਿਣਾ ਮੈਂ ਬੰਨਾ ਨਵਾਬ, ਉਹਨੇ ਕਹਿਣਾ ਮੈਂ ਅੱਗੇ ਆਉਣਾ, ਉਹਨੇ ਕਹਿਣਾ ਮੈਂ ਅੱਗੇ ਆਉਣਾ। ਹੁਣ ਖਾਲਸਾ ਪੰਥ ਵਿਚਾਰ ਕਰਦਾ ਪੰਜ ਸਿੰਘ ਵੀ ਨਵਾਬੀ ਦੇਣੀ ਕਿਹਨੂੰ ਹੈ, ਜੇ ਸਰਕਾਰ ਨੇ ਕਿਹਾ ਸਮਝੌਤਾ ਕਰ ਲੈਣੇ, ਕੋਈ ਦੇਖਦੇ ਵੀ ਇਹ ਚ ਚਾਲ ਨਾ ਹੋਵੇ ਨਾ ਵੀ। ਹੁਣ ਨਵਾਬੀ ਦੇਈਏ ਕਿਹਨੂੰ? ਕੋਈ ਨਵਾਬੀ ਲੈਣ ਨੂੰ ਤਿਆਰ ਨਹੀਂ। ਕਹਿੰਦੇ ਅਸੀਂ ਤਾਂ ਖੁਦ ਬਾਦਸ਼ਾਹ, ਅਸੀਂ ਅਜੇ ਨਵਾਬੀ ਤੋਂ ਕੀ ਲੈਣਾ। ਉੱਥੇ ਫਿਰ ਸਰਦਾਰ ਕਪੂਰ ਸਿੰਘ, ਨਵਾਬ ਕਪੂਰ ਸਿੰਘ, ਉਹ ਆਪਣਾ ਸਰਦਾਰ ਆ, ਉਹਦੇ ਫੱਟ ਲੱਗੇ ਮੱਥੇ 'ਤੇ, ਸੰਗਤਾਂ ਨੂੰ ਆਪਣਾ ਪੱਖਾ ਝੱਲ ਰਿਹਾ ਸਰਦਾਰ ਕਪੂਰ ਸਿੰਘ ਜੀ, ਪੱਖਾ ਝੱਲ ਰਹੇ ਹੈ। ਪੰਥ ਖਾਲਸਾ ਕਹਿੰਦੇ ਉਹ ਦੇਖੋ ਬੜੀ ਮਹਾਨ ਸੇਵਾ ਹੈ, ਕਪੂਰ ਸਿੰਘ ਨੂੰ ਬੁਲਾਓ। ਸਰਦਾਰ ਕਪੂਰ ਸਿੰਘ ਦੇ ਕੋਲ ਸਿੱਖ ਭੇਜਿਆ, ਕਹਿੰਦੇ ਭਾਈ ਸੇਵਾ ਛੱਡ ਕੇ ਆ ਜਾ, ਪੰਜ ਪਿਆਰੇ ਆਉਂਦਾ ਹੁਕਮ ਹੈ, ਸੱਦਿਆ ਦੇ ਇਹਨੂੰ। ਪੰਥ ਖਾਲਸੇ ਨੇ ਹੁਕਮ ਕੀਤਾ, ਸਰਦਾਰ ਕਪੂਰ ਸਿੰਘ ਨਵਾਬੀ ਆਈ ਹੈ ਲਾਹੌਰ ਤੋਂ, ਤੈਨੂੰ ਨਵਾਬੀ ਦੇਣੀ ਹੈ। ਉਹ ਕਹਿੰਦਾ ਮੈਂ ਨਹੀਂ ਲੈਣੀ ਨਵਾਬੀ, ਸਰਦਾਰ ਕਪੂਰ ਸਿੰਘ ਆ, ਮੈਂ ਨਵਾਬੀ ਨਹੀਂ ਲੈਣੀ ਹੈ। ਪਰ ਜਦੋਂ ਹੁਣ ਹੁਕਮ ਆ ਗਿਆ ਏ, ਸਰਦਾਰ ਨਵਾਬ ਸਿੰਘ ਕਹਿੰਦਾ, ਕਪੂਰ ਸਿੰਘ ਕਹਿੰਦਾ ਸਰਦਾਰ ਕਪੂਰ ਸਿੰਘ, ਉਹ ਕਹਿੰਦਾ ਜੇ ਨਵਾਬੀ ਦੇਣੀ ਆ ਮੈਨੂੰ, ਆਹ ਪੰਜ ਪਿਆਰੇ ਬੈਠੇ ਹਨ, ਇਹਨਾਂ ਦੇ ਜੋੜਿਆਂ ਨੂੰ ਲਾਇਓ ਨਵਾਬੀ ਪਹਿਲਾਂ, ਫਿਰ ਮੈਨੂੰ ਦਿਓ। ਔਰ ਜਿਹੜੀ ਮੈਂ ਸੇਵਾ ਕਰਦਾ, ਸੰਗਤ ਨੂੰ ਪੱਖਾ ਝੱਲਦਾ, ਮੈਂ ਘੋੜਿਆਂ ਦੀ ਸੇਵਾ ਕਰਦਾ, ਮੈਂ ਲੰਗਰਾਂ ਦੀ ਸੇਵਾ ਕਰਦਾ, ਮੈਥੋਂ ਸੇਵਾ ਖੋਣੀ ਨਹੀਂ ਹੈ। ਜੇ ਮੈਨੂੰ ਨਵਾਬੀ ਦੇਤੀ ਨਾ, ਮੇਰੇ ਮਨ 'ਚ ਇਹੋ ਜਿਹਾ ਕੋਈ ਵਿਚਾਰ ਨਹੀਂ ਹੈ ਵੀ ਮੈਂ ਉੱਚਾ ਹੋ ਗਿਆ, ਪੰਜ ਪਿਆਰੇ ਸੁਪਰੀਮ ਕੋਰਟ ਹੈ, ਜੇ ਨਵਾਬੀ ਮੈਨੂੰ ਦੇਣੀ ਹੈ ਜਿਹੜੀ ਮੈਂ ਸੇਵਾ ਕਰਦਾ, ਮੈਥੋਂ ਖੋਣੀਆਂ ਨਹੀਂ ਹਨ। ਕਿ ਕਪੂਰ ਸਿੰਘ ਨਵਾਬ ਬਣ ਗਿਆ, ਉਹ ਤੋਂ ਉਹ ਸੇਵਾ ਕਿਸੇ ਨੂੰ ਹੋਰ ਨੂੰ ਦੇ ਦੇਣੀ ਆ। ਦੇਖੋ ਇਹ ਹੁੰਦੀ ਹੈ ਸੇਵਾ ਭਾਵਨਾ, ਇਹ ਸੇਵਾ ਭਾਵਨਾ ਹੈ। ਨਵਾਬੀ ਦੇਤੀ ਆ ਸਰਦਾਰ ਕਪੂਰ ਸਿੰਘ ਜੀਆਂ ਨੂੰ। ਸੋ ਪਿਆਰੇ ਖਾਲਸਾ ਜੀ, ਨਾਦਰ ਸ਼ਾਹ ਦੁਰਾਨੀ ਦਿੱਲੀ ਲੁੱਟਦਾ ਹੋਇਆ, ਪਰ ਪੰਜਾਬ 'ਚ ਸਿੱਖਾਂ ਨੇ ਬਹੁਤ ਨੁਕਸਾਨ ਕੀਤਾ, ਪੰਜਾਬ ਲੁੱਟਿਆ ਉਹਨੂੰ, ਦੁਰਾਨੀ ਨੂੰ। ਜਦ ਉਹ ਲਾਹੌਰ ਜਾਂਦਾ ਜ਼ਕਰੀਆ ਖਾਨ ਕੋਲ, ਕਹਿੰਦਾ ਪੰਜਾਬ ਵਾਲੇ ਕਿਹੜੇ ਬੰਦੇ ਆ, ਇਹ ਕਿਹੜੀ ਨਸਲ ਦੇ ਆ, ਉਹ ਮੈਂ ਤਾਂ ਸਬਕ ਸਿਖਾਤਾ ਏ। ਪਰ ਜਦੋਂ ਮੈਂ ਪੰਜਾਬ ਦੇ ਵਿੱਚ ਵੜਦਾ ਹੈ, ਇਹਨਾਂ ਨੇ ਘੇਰ ਕੇ ਮੈਨੂੰ ਲੁੱਟਿਆ। ਜ਼ਕਰੀਆ ਖਾਨ ਕਹਿੰਦਾ ਇਹ ਪੱਗਾਂ ਵਾਲੇ ਨੀਲੇ ਚੋਲੇ ਪਾਏ ਆ, ਕਛਹਿਰੇ ਪਾਏ ਇਹਨਾਂ ਦੇ, ਇਹ ਸਿੱਖ ਹੈ, ਇਹ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੈ। ਉਹ ਕਹਿੰਦਾ ਇਹਨਾਂ ਨੇ ਨੱਕ ਵਿੱਚ ਦਮ ਕੀਤਾ, ਹੋਰ ਕਿਸੇ ਨੇ ਨੱਕ ਵਿੱਚ ਦਮ ਨਹੀਂ ਕੀਤਾ ਗਿਆ। ਅਬਦਾਲੀ ਨੂੰ ਵੀ ਚਣੇ ਚਵਾਏ ਸਿੱਖਾਂ ਨੇ। ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਰਾਮਗੜੀਆ। ਸੋ ਪਿਆਰੇ ਖਾਲਸਾ ਜੀ, ਇਹ ਪੰਥ, ਇਹ ਜਿਹੜੇ ਰਾਮਗੜੀਆ ਸ਼ਬਦ ਹੈ, ਇਹ ਕਿੱਥੋਂ ਪ੍ਰਚਲਿਤ ਹੁੰਦਾ, ਕਿੱਥੋਂ ਮਸ਼ਹੂਰ ਹੁੰਦਾ? ਇਹ ਭਾਈ ਸੰਮੀ ਦਾ ਪੁੱਤਰ ਭਾਈ ਪਦਾਰਥ ਹੈ, ਗੁਰੂ ਨਾਨਕ ਮਹਾਰਾਜ ਚਰਨਾਂ ਦੇ ਭੋਰੇ ਬਣਦੇ ਆ, ਗੁਰੂ ਨਾਨਕ ਦੀ ਸ਼ਰਨ 'ਚ ਆਉਂਦੇ ਆ। ਗੁਰੂ ਨਾਨਕ ਮਹਾਰਾਜ ਭਾਈ ਪਦਾਰਥ ਨੂੰ ਕਹਿੰਦੇ ਆ, ਸੰਗਤ ਦੀ ਸੇਵਾ ਕਰਨੀ ਹੈ, ਚਵੱਚਾ ਲਾ ਦੇ ਪਾਣੀ ਦਾ, ਜਲ ਛਕਾਇਆ ਕਰ, ਗੁਰੂ ਘਰ ਦੇ ਨਾਲ ਜੁੜ ਗਿਆ ਏ ਭਾਈ ਪਦਾਰਥ। ਹੁਣ ਦੇਖੋ ਜਿਹੜੇ ਪੀੜ੍ਹੀ ਦਰ ਪੀੜ੍ਹੀ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਜਾਂਦੇ ਆ, ਗੁਰੂ ਸਾਹਿਬ ਉਹਨਾਂ 'ਤੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦਾ, ਟੁੱਟਣ ਨਹੀਂ ਦਿੰਦਾ ਉਹਨਾਂ ਨੂੰ, ਜਦ ਆਪਦਾ ਆਪ ਸਮਰਪਣ ਕਰ ਦਿੰਦੇ ਆ ਗੁਰੂ ਸਾਹਿਬ ਨੂੰ। ਜੇ ਤੂੰ ਮੇਰਾ ਹੋਏ ਰੇ ਸਭ ਜਗ ਤੇਰਾ ਹੋਏ, ਗੁਰੂ ਦਾ ਬਣਨਾ ਬਹੁਤ ਔਖਾ, ਬਹੁਤ ਔਖਾ ਹੈ, ਇਹ ਜੀਵਨ ਔਖੀ ਘਾਟੀ ਹੈ, ਤੂੰ ਫੇਰ ਪਿੱਛੋਂ ਪਛਤਾਏਗਾ। ਜੀਵਨ ਦਾ ਆਨੰਦ ਫੇਰ ਮਿਲੂ ਜਦ ਜਾਉਂਦਾ ਹੀ ਮਰ ਜਾਏਗਾ, ਉਸ ਮਰਨੇ ਤੋਂ ਪਹਿਲਾਂ ਮਰਨਾ ਪੈਣਾ ਗੁਰੂ ਦੀ ਖਾਤਰ। ਐ ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਮਹਾਰਾਜ ਨੇ ਕਿਰਪਾ ਕੀਤੀ, ਇਹਨਾਂ ਤੋਂ ਸੇਵਾ ਲਈਆਂ ਹਨ ਮਹਾਨ ਸੇਵਾਵਾਂ। ਭਾਈ ਪਦਾਰਥ ਦਾ ਪੁੱਤਰ ਹੋਇਆ ਨਿਹਾਲ ਜੀ, ਨਿਹਾਲ ਜੀ ਦਾ ਜਮਾਲ ਜੀ, ਜਮਾਲ ਜੀ ਦਾ ਭਾਈ ਰਾਗੂ ਹੋਇਆ ਏ, ਤੇ ਉਦੋਂ ਬਾਅਦ ਹੋਇਆ ਏ ਭਾਈ ਬਿਧੀ ਚੰਦ। ਭਾਈ ਬਿਧੀ ਚੰਦ ਇੱਕ ਤਾਂ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ, ਉਹਨਾਂ ਦਾ ਸਿੱਖ ਹੋਇਆ ਹੈ, ਇੱਕ ਇਹਨਾਂ ਦੀ ਕੁੱਲ ਦੇ ਵਿੱਚੋਂ ਹੋਇਆ ਹੈ। ਤੇ ਭਾਈ ਬਿਧੀ ਚੰਦ ਦੇ ਗਾਂਹ ਫਿਰ ਪਿਆਰੇ ਖਾਲਸਾ ਜੀ ਐਂ ਸੰਤਾਨ ਹੁੰਦੀ ਹੈ, ਸੁਰ ਸਿੰਘ ਵਾਲਾ ਇਹਨਾਂ ਦਾ ਨਗਰ ਹੈ,

ਭਾਈ ਹਰਦਾਸ, ਭਾਈ ਹਰਦਾਸ ਦੇ ਗਿਆਨੀ ਭਗਵਾਨ ਸਿੰਘ, ਗਿਆਨੀ ਭਗਵਾਨ ਸਿੰਘ ਦੇ ਪੰਜ ਪੁੱਤਰ ਹੁੰਦੇ ਆ ਪੰਜ। ਉਹਨਾਂ ਪੰਜਾਂ ਦੇ ਵਿੱਚੋਂ ਇੱਕ ਹੁੰਦਾ ਹੈ ਜੱਸਾ ਸਿੰਘ, ਜੱਸਾ ਸਿੰਘ ਹੁੰਦਾ ਉਹਨਾਂ ਦਾ ਸਪੁੱਤਰ ਸੁਲਤਾਨ ਉਲ ਕੌਮ। ਸੋ ਪਿਆਰੇ ਖਾਲਸਾ ਜੀ, 1723 ਵਿੱਚ ਇਹਦਾ ਜਨਮ ਹੁੰਦਾ ਹੈ ਜੱਸਾ ਸਿੰਘ ਜੀ ਦਾ, 1723 ਦੇ ਵਿੱਚ। ਔਰ ਇਹਨਾਂ ਦੇ ਜਿਹੜੇ ਵੱਡੇ ਵੱਡੇ ਦਾਦਾ ਜੀ ਹੈ ਭਾਈ ਹਰਦਾਸ ਜੀ, ਉਹਨਾਂ ਨੇ ਆਪਣੇ ਗ੍ਰਹਿ ਵਿਖੇ ਕਾਰਖਾਨਾ ਲਾਇਆ ਹਥਿਆਰ ਬਣਾਉਣ ਦਾ, ਹਥਿਆਰ ਬਣਾਉਂਦੇ ਸੀਗੇ। ਮੈਂ ਕੱਲ ਵੀ ਜ਼ਿਕਰ ਕੀਤਾ ਸੀਗਾ, ਜਾਂ ਦੋ ਧਾਰਾ ਖੰਡਾ 18 ਸੇਰ ਦਾ ਬਾਬਾ ਦੀਪ ਸਿੰਘ ਨੂੰ ਬਖਸ਼ਿਆ ਬਾਜਾਂ ਵਾਲੇ ਸਤਿਗੁਰਾਂ ਨੇ, ਤੇ ਭਾਈ ਬਚਿੱਤਰ ਸਿੰਘ ਨੂੰ ਨਾਗਨੀ ਬਖਸ਼ੀ ਹੈ, ਉਹ ਵੀ ਇਸੇ ਕਾਰਖਾਨੇ ਜੋ ਸੁਰ ਸਿੰਘ ਦੇ ਵਿੱਚੋਂ ਬਣੀ ਹੈ। ਛੇਵੇਂ ਪਾਤਸ਼ਾਹ, ਸੱਤਵੇਂ, ਨੌਵੇਂ ਤੇ ਦਸਵੇਂ, ਚਾਰ ਪਾਤਸ਼ਾਹੀਆਂ ਨੂੰ ਉਸ ਸਥਾਨ ਤੋਂ ਹਥਿਆਰ ਸਪਲਾਈ ਹੁੰਦੇ ਰਹੇ ਹੈ, ਬਹੁਤ ਵਧੀਆ ਹਥਿਆਰ ਬਣਾਉਂਦੇ ਸੀਗੇ। ਸੋ ਐ ਅਪਾਰ ਬਖਸ਼ਿਸ਼ ਕਿਰਪਾ ਹੋ ਰਹੀ ਹੈ, ਗੁਰੂ ਦੇ ਦਰ ਤੋਂ ਖੁਸ਼ੀਆਂ ਲੈ ਰਹੇ ਹੈ। ਰਾਮ ਰੌਣੀ ਕਿਲਾ 1759 ਦੇ ਵਿੱਚ ਬਣਾਇਆ ਹੈ ਇਹ ਜੱਸਾ ਸਿੰਘ ਨੇ, ਉਹਦਾ ਨਾਂ ਰੱਖਿਆ ਹੈ ਰਾਮ ਰੌਣੀ, ਫਿਰ ਰਾਮਗੜ੍ਹ ਕਿਲਾ, ਫਿਰ ਉੱਥੋਂ ਰਾਮ ਗੜ੍ਹੀ ਆ, ਇੱਥੋਂ ਐਂ ਤਖਲਸ਼ ਨਾਲ ਜੁੜ ਜਾਂਦਾ ਹੈ ਜੱਸਾ ਸਿੰਘ ਰਾਮ ਗੜ੍ਹੀ ਆ। ਸੋ ਪਿਆਰੇ ਖਾਲਸਾ ਜੀ, ਘੱਲੂਘਾਰੇ ਹੁੰਦੇ ਆ ਦੋ, ਦੋ ਘੱਲੂਘਾਰੇ ਹੁੰਦੇ ਹਨ, ਉਹਨਾਂ ਵਿੱਚ ਬਹੁਤ ਨੁਕਸਾਨ ਹੁੰਦਾ ਹੈ, ਨੁਕਸਾਨ ਹੁੰਦਾ ਹੈ। ਪਹਿਲਾ ਘੱਲੇ ਘਾਲੂ ਦੇ ਵਿੱਚ 10-15 ਹਜ਼ਾਰ ਸਿੰਘ ਸਿੰਘਣੀਆਂ ਸ਼ਹੀਦ ਹੁੰਦੀਆਂ ਹਨ, ਔਰ ਜਿਹੜਾ ਕਾਨੂੰ ਵਾਲੇ ਦੇ ਸ਼ੰਭ ਦੇ ਵਿੱਚ ਆ ਉੱਥੇ ਹੁੰਦਾ ਹੈ, ਅਤੇ ਜਿਹੜਾ ਵੱਡਾ ਘੱਲੂਘਾਰ ਆ ਉਹ 5 ਫਰਵਰੀ 1762 ਨੂੰ ਹੁੰਦਾ ਹੈ, ਜਿਹ 'ਚ 35 ਹਜ਼ਾਰ ਤੋਂ ਲੈ ਕੇ 40 ਹਜ਼ਾਰ ਦੇ ਕਰੀਬ ਸਿੰਘ ਸਿੰਘਣੀਆਂ ਸ਼ਹੀਦ ਹੁੰਦੇ ਹੈ। ਸ਼ਹੀਦ ਜਦੋਂ ਹੁੰਦੇ ਆ ਇਹ ਅਬਦਾਲੀ ਇਹ ਕਾਰਾ ਉਹਦਾ ਕਰਦਾ ਹੈ, ਇੱਕ ਵਿਚਾਲੇ ਤਲਾ ਹੈ ਛੱਪੜੀ ਹੈ, ਇੱਧਰ ਅਬਦਾਲੀ ਖੜਾ ਹੈ, ਪਰਲੇ ਪਾਸੇ ਇੱਕ ਨੀਲੇ ਨੀਲੇ ਬਾਣੇ ਵਾਲਾ ਨਿਹੰਗ ਖੜਾ, ਨੀਲਾ ਬਾਣਾ ਪਾਇਆ। ਸ਼ਾਮ ਦਾ ਵੇਲਾ ਹੈ, ਸ਼ਾਮ ਦਾ ਵੇਲਾ ਹੈ, ਉਸ ਸਿੱਖ ਨੇ ਉਸ ਨਿਹੰਗ ਨੇ ਸ਼ਾਮ ਨੂੰ ਰਹਿਰਾਸ ਦਾ ਜਾਪ ਕੀਤਾ ਹੈ, ਔਰ ਰਹਿਰਾਸ ਦਾ ਜਾਪ ਕਰਕੇ ਅਰਦਾਸ ਕਰਦਾ ਬਾਜਾਂ ਵਾਲੇ ਸਤਿਗੁਰੂ, ਚਾਰ ਪੈਰ ਤੇਰੇ ਭਾਣੇ ਵਿੱਚ ਬਤੀਤ ਹੋਏ ਹੈ, ਚਾਰ ਪੈਰ ਰਾਤਰੀ ਆਈ ਹੈ ਭਾਣੇ ਵਿੱਚ ਬਤੀਤ ਕਰਨਾ, ਅੰਮ੍ਰਿਤ ਵੇਲੇ ਦਾ ਜੱਗ ਨੇ ਬਖਸ਼ਣਾ, ਔਰ ਕਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਇੱਧਰਲੇ ਪਾਸੇ ਅਦਾਲੀ ਖੜਾ ਕਹਿੰਦਾ ਉਹ ਸਿੱਖੋ ਕਿਹੋ ਜਿਹੀ ਮਿੱਟੀ ਦੇ ਬਣੇ ਹੋਏ ਹੋ, 35 ਹਜ਼ਾਰ ਤੋਂ ਉੱਤੇ ਤੁਹਾਡਾ ਆਹ ਖਤਮ ਕਰਤਾ ਮੈਂ, ਹਜੇ ਵੀ ਕਹਿੰਦੇ ਹੋ ਚਾਰ ਪੈਰ ਸੁੱਖਾਂ ਦੇ ਬਤੀਤ ਹੋਏ ਹੈ, ਤੇ ਚਾਰ ਪੈਰ ਰਾਤਰੀ ਇਹ ਭਾਣੇ ਵਿੱਚ ਬਤੀਤ ਕਰਿਓ, ਮੈਂ ਤੁਹਾਡੇ ਛੱਡਿਆ ਕੋਈ ਨੀ, ਰਹਿਣ ਦਿੱਤਾ ਗਿਆ। ਪਿਆਰੇ ਖਾਲਸਾ ਜੀ, ਕਹਿੰਦਾ ਤੁਹਾਨੂੰ ਦਿੱਤੇ 12 ਮਹੀਨੇ ਦਿੱਤੇ ਹੈ, 1 ਸਾਲ ਜਾਓ, ਮੈਂ ਚੱਲਿਆ ਅੰਮ੍ਰਿਤਸਰ ਵਾਲੇ ਪਾਸੇ, ਜੇ ਤੁਸੀਂ ਬਾਜਾਂ ਵਾਲੇ ਗੁਰੂ ਦੇ ਸਿੱਖ ਹੋ ਤੇ ਕਬਜ਼ਾ ਲੈ ਲਿਓ। ਉਹਨੇ ਅਬਦਾਲੀ ਨੇ ਦੁਸ਼ਟ ਨੇ ਕੀ ਕੀਤਾ, ਜਿਹੜਾ ਹਰਿਮੰਦਰ ਸਾਹਿਬ ਪੂਰਤਾ, ਸਰੋਵਰ ਵੀ ਪੂਰਤਾ ਹੈ, ਉੱਥੇ ਸ਼ਰਾਬ ਸ਼ਵਾਬ ਤੇ ਕਬਾਬ ਇਹ ਨੰਗਾ ਨਾਚ ਹੋ ਰਿਹਾ ਹੈ, ਉੱਥੇ ਨਚਾਈਆਂ ਜਾ ਰਹੀਆਂ ਹਨ ਲੜਕੀਆਂ, ਔਰ ਸ਼ਰਾਬ ਮਧਰਾ ਮਾ ਛਕਿਆ ਜਾ ਰਿਹਾ ਹੈ। ਪਿਆਰੇ ਖਾਲਸਾ ਜੀ, ਸਿੱਖ ਕਿੱਥੇ ਬਹਿ ਸਕਦੇ ਹਨ ਜਿਹੜੇ ਇਹ ਅਬਦਾਲੀ ਵਰਗੇ ਹੈ, ਇਹਨਾਂ ਦਾ ਨਾਸ਼ ਇਹ ਸਿੱਖਾਂ ਨੇ ਕਰਨਾ ਹੈ, ਇਹਨਾਂ ਨੂੰ ਭੁਲੇਖੇ ਹੈ ਵੀ ਅਸੀਂ ਐਂ ਕਰ ਲਾਂਗੇ ਐਂ ਕਰ ਲਾਂਗੇ। ਜਿਹੜਾ ਅਬਦਾਲੀ ਆ, ਅਬਦਾਲੀ ਹੈ, ਇਹ ਗੱਡੇ ਭਰ ਕੇ ਨਾ ਲੜਕੀਆਂ ਦੇ ਲੈ ਕੇ ਜਾ ਰਿਹਾ ਹੈ ਕਾਬਲ, ਉੱਥੋਂ ਇਹਨੇ ਗਜਨੀ ਵਿੱਚ ਜਾ ਕੇ ਲੜਕੀਆਂ ਨੂੰ ਵੇਚਣਾ, ਮੰਦੇ ਭਾਅ ਵਿੱਚ ਹਿੰਦੂਆਂ ਦੀਆਂ ਲੜਕੀਆਂ ਗੱਡੇ ਭਰ ਕੇ ਲੈ ਕੇ ਜਾ ਰਿਹਾ ਹੈ। ਜੇਲਮ ਦਰਿਆ ਦੇ ਕੰਢੇ ਤੇ ਬੈਠਾ ਹੋਇਆ, ਉੱਥੇ ਆਪਣਾ ਨੂੰ ਸ਼ਾਮਾਂ ਪੈ ਗਈਆਂ ਹਨ, ਉੱਥੇ ਇਹਨੇ ਠਹਿਰਾਓ ਕੀਤਾ ਹੈ। ਅਬਦਾਲੀ ਕਹਿੰਦਾ ਇੱਥੇ ਤੰਬੂ ਲਾਓ, ਇੱਥੇ ਵਿਸ਼ਰਾਮ ਕਰਾਂਗੇ, ਕੱਲ ਨੂੰ ਜਾਵਾਂਗੇ ਕਾਬਲ ਨੂੰ। ਜੇਲਮ ਦੇ ਕੰਢੇ ਬੈਠੇ ਹੈ ਇੱਕ ਬਾਬਾ ਡਾਲੀ ਕਰਨ ਵਾਲਾ, ਗਜਾ ਕਰਨ ਵਾਲਾ, ਡਾਲੀ ਕਰਨ ਵਾਲਾ ਜਾਂਦਾ ਹੈ ਚਲਾਕੀ ਦੇ ਨਾਲ ਅਬਦਾਲੀ ਦੇ ਕੋਲੇ, ਕਹਿੰਦਾ ਹੈ, ਕਹਿੰਦਾ ਜਿਹੜੀਆਂ ਲੜਕੀਆਂ ਰੋ ਰਹੀਆਂ ਹਨ ਉਹ ਚੁੱਪ ਕਰਾ ਲਾ ਇਹਨਾਂ ਨੂੰ ਚੁੱਪ, ਜੇ ਆਪਣਾ ਨਾ ਇੱਧਰ ਪਤਾ ਲੱਗ ਗਿਆ ਸਿੰਘਾਂ ਨੂੰ ਉਹ ਆ ਜਾਣਗੇ, ਭਾਜਣਾ ਪੈ ਜਾਣੀਆਂ ਹਨ। ਹੁਣ ਗੱਡੇ ਭਰ ਕੇ ਲੈ ਕੇ ਜਾ ਰਿਹਾ ਤੇ ਵਿਚਾਰੀਆਂ ਰੋਂਦੀਆਂ ਹਨ, ਉਹ ਰੋਂਦੀਆਂ ਹੋਈਆਂ ਜਿਵੇਂ ਆਪਣੇ ਮਾਪਿਆਂ ਨੂੰ ਇੱਕ ਅਰਜਾਂ ਕਰਦੀਆਂ, ਮਾਪਿਓ ਉਹ ਸਾਨੂੰ ਜਨਮ ਦਿੱਤਾ ਬਚਾ ਲਓ, ਉਹ ਦੁਸ਼ਟ ਲੈ ਚੱਲੇ ਹੈ, ਜਿਵੇਂ ਉਹ ਬੱਚੀਆਂ ਚੀਕਾਂ ਮਾਰ ਰਹੀਆਂ ਹਨ ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਉਹ ਵਿਚਾਰੀਆਂ ਬੇਵਾਸਾ ਮਜਬੂਰ ਆਪਣੇ ਮਾਪਿਆਂ ਨੂੰ ਆਵਾਜ਼ਾਂ ਮਾਰਦੀਆਂ ਏ, ਕਿਤੇ ਮਾਂ ਨੂੰ ਆਵਾਜ਼ਾਂ ਮਾਰਦੀਆਂ, ਕਿਤੇ ਬਾਬਲ ਪਿਤਾ ਨੂੰ ਆਵਾਜ਼ਾਂ ਮਾਰਦੀਆਂ, ਸਾਨੂੰ ਜਨਮ ਹੀ ਕਿਉਂ ਦਿੱਤਾ ਸੀ ਤੁਸੀਂ? ਜਾਂ ਜਦੋਂ ਸਾਡਾ ਜਨਮ ਹੋਇਆ ਸੀ ਸਾਨੂੰ ਤੁਸੀਂ ਖਤਮ ਕਰ ਦਿੰਦੇ ਜ਼ਹਿਰ ਦੇ ਕੇ, ਅਸੀਂ ਸੰਸਾਰ ਤੋਂ ਚਲੀਆਂ ਜਾਂਦੀਆਂ, ਔਰ ਤੁਸੀਂ ਸੱਥਾਂ ਵਿੱਚ ਕਿਵੇਂ ਬੈਠੋਗੇ, ਕਿਵੇਂ ਲੋਕਾਂ ਦੇ ਵਿੱਚ ਦੀ ਲੰਘੋਗੇ, ਕਿਵੇਂ ਲੋਕਾਂ ਵਿੱਚ ਵਿਚਰੋਗੇ, ਜਾਂ ਤੁਹਾਡੀਆਂ ਅਵਲਾਂ ਇਹਨਾਂ ਧੀਆਂ ਨੂੰ ਆ ਜਰਵਾਣਾ ਗੱਡਿਆਂ ਵਿੱਚ ਲੱਦ ਕੇ ਪਸ਼ੂਆਂ ਵਾਂਗੂ ਲੈ ਕੇ ਜਾ ਰਿਹਾ ਹੈ, ਇਹ ਪਤਾ ਨਹੀਂ ਕਿੱਥੇ ਲਿਜਾ ਕੇ ਸਾਡੇ ਨਾਲ ਕੀ ਕਰਨਗੇ, ਕਿਹੋ ਜਿਹਾ ਮਾੜਾ ਵਰਤਾਓ ਕਰਨਗੇ, ਐਂ ਦਹਾਈਆਂ ਪਾਉਂਦੀਆਂ ਜਾਂਦੀਆਂ ਏ। ਉਹ ਕਾਬੁਲ ਵੱਲ ਜਾ ਰਿਹਾ ਏ ਤੇ ਜੇਲਮ ਦੇ ਕੋਲ ਇਹ ਜਸ਼ਨ ਮਨਾ ਰਹੇ, ਜੇਲਮ ਦਰਿਆ ਦੇ ਕੰਢੇ ਤੇ ਉੱਥੇ ਬੈਠੇ ਆ, ਜਸ਼ਨ ਮਨਾ ਰਹੇ ਆ। ਕਹਿੰਦਾ ਇੰਨੀਆਂ ਲੜਕੀਆਂ ਲੈ ਕੇ ਜਾ ਰਹੇ ਆ, ਗਜਨੀ ਦੇ ਬਾਜ਼ਾਰਾਂ ਚ ਇਹਨਾਂ ਦੇ ਵੇਚਾਂਗੇ, ਮੁੱਲ ਵੱਟਾਂਗੇ ਇਹਨਾਂ ਦਾ। ਪਿਆਰੇ ਖਾਸ, ਐਡੀ ਭੈੜੀ ਹਾਲਤ ਉਦੋਂ ਬੱਚੀਆਂ ਦੀ। ਇੱਕ ਬਾਬਾ ਡਾਲੀ ਕਰਨ ਵਾਲਾ ਜਸਪਤ ਸਿੰਘ, ਉਹਦਾ ਨਾਂ, ਕਹਿੰਦਾ ਜਸਪਤ ਤੇ ਲਖਪਤ ਰਾਏ ਹੋਏ ਨਾ ਦੁਸ਼ਟ ਹੋਏ ਆ, ਜਸਪਤ ਸਿੰਘ ਹੈ ਖਾਲਸਾ ਇਹ ਬਾਬਾ ਡਾਲੀ ਕਰਨ ਵਾਲਾ। ਉਹ ਜਦੋਂ ਆਏ ਉਹ ਕੈਂਪ ਵਿੱਚ ਉੱਥੇ ਬੈਠੀਆਂ ਹਨ, ਰੋ ਰਹੀਆਂ ਏ, ਇਧਰੋਂ ਇਹ ਦੁਸ਼ਟ ਜਸ਼ਨ ਮਨਾ ਰਹੇ ਹੈ, ਮਾਸ ਮਦਰਾ ਛਕ ਰਹੇ, ਨਾਚ ਹੋ ਰਿਹਾ, ਖੁਸ਼ੀਆਂ ਬਣਾ ਰਹੇ ਹੈ ਵੀ ਸਾਡਾ ਕੋਈ ਬਾਲ ਨਹੀਂ ਮੰਗਾ ਕਰ ਸਕਦਾ, ਅਸੀਂ ਲੈ ਕੇ ਜਾ ਰਹੇ ਹੈ, ਹੁਣ ਆਉਣ ਕਿੱਥੇ ਆ ਸਿੱਖ, ਉਹ ਤਾਂ ਖਤਮ ਹੋ ਗਏ ਹੈ, ਜੰਗਲਾਂ 'ਚ ਬੈਠੇ ਆ ਡਰਦੇ। ਅਬਦਾਲੀ ਕਹਿੰਦਾ ਮੇਰੇ ਡਰ ਤੋਂ ਜੰਗਲਾਂ ਵਿੱਚ ਬੈਠੇ ਆ ਡਰਦੇ, ਕੋਈ ਨਹੀਂ ਲਿਜਾ ਸਕਦਾ ਇਹਨਾਂ ਨੂੰ। ਕਹਿੰਦਾ ਚੁੱਪ ਕਰੋ, ਪਰ ਉਹ ਰੋਈ ਜਾਂਦੀਆਂ ਹਨ। ਉਹ ਡਾਲੀ ਕਰਨ ਵਾਲਾ ਬਾਬਾ ਅਬਦਾਲੀ ਕੋਲੇ ਜਾਂਦਾ ਏ, ਕਹਿੰਦਾ ਏ ਚੁੱਪ ਕਰਾ ਲਾ ਇਹਨਾਂ ਨੂੰ, ਇੰਨਾ ਰੋਈ ਜਾਂਦੀਆਂ ਏ, ਇੰਨਾ ਸ਼ੋਰ ਪਾ ਰਹੀਆਂ ਹਨ, ਜੇ ਇਹਨਾਂ ਦੀਆਂ ਰੋਂਦੀਆਂ ਦਾ ਸ਼ੋਰ ਆ ਸਿੱਖਾਂ ਨੇ ਸੁਣ ਲਿਆ ਨਾ, ਸਿੱਖਾਂ ਨੇ ਨੀਲੇ ਚੋਲੇ ਪਾਏ ਆ, ਬਾਜਾ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਸਿੱਖਾਂ ਨੂੰ ਪਤਾ ਲੱਗ ਗਿਆ ਨਾ, ਧਾਵਾ ਬੋਲ ਦੇਣਗੇ ਧਾਵਾ। ਉਹ ਅਬਦਾਲੀ ਨਸ਼ੇ ਵਿੱਚ ਬੈਠਾ, ਕਹਿੰਦਾ ਤੂੰ ਹੀ ਚੁੱਪ ਕਰਾ ਲਾ, ਜਾ ਕੇ ਸਮਝਾ ਲੈ ਇਹਨਾਂ ਨੂੰ, ਡਾਡੂ ਦੇ ਮਾੜਾ ਮੋਟਾ ਇਹਨਾਂ ਨੂੰ, ਵੀ ਨਹੀਂ ਮਰੀਆਂ ਜਾਊਂਗੀਆਂ, ਖਤਮ ਹੋ ਜਾਊਂਗੀਆਂ, ਚੁੱਪ ਕਰ ਜਾਓ, ਕੱਲ ਨੂੰ ਤੁਹਾਨੂੰ ਲੈ ਕੇ ਜਾਵਾਂਗੇ। ਉਹ ਬਾਬਾ ਆਉਂਦਾ ਏ ਚਲਾਕੀ ਦੇ ਨਾਲ ਆਉਂਦਾ ਇਹਨਾਂ ਦੇ ਕੋਲੇ, ਬੱਚੀਆਂ ਨੂੰ ਕਹਿੰਦਾ ਬੱਚੀਓ ਚੁੱਪ ਕਰੋ। ਹੁਣ ਉਹ ਲੜਕੀਆਂ ਕਹਿੰਦੀਆਂ ਬਾਬਾ ਕਿੱਥੇ ਤੇਰਾ ਪੰਥ ਖਾਲਸਾ, ਤੂੰ ਬੜੀ ਸਿਫਤ ਕਰਦਾ ਹੁੰਦਾ ਸੀਗਾ, ਸਾਡੇ ਗ੍ਰਹਿ ਵਿਖੇ ਲੰਗਰ ਮੰਗਣ ਵਾਸਤੇ ਆਉਂਦਾ ਸੀਗਾ, ਡਾਲੀ ਕਰਨ ਵਾਸਤੇ ਆਉਂਦਾ ਸੀ, ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਸੁਣਾਉਂਦਾ ਸੀਗਾ, ਉਹਨਾਂ ਦੇ ਬੱਚਿਆਂ ਬਾਰੇ ਦੱਸਦਾ ਸੀਗਾ, ਗੁਰੂ ਦੇ ਸਿੰਘਾਂ ਬਾਰੇ ਦੱਸਦਾ ਸੀਗਾ, ਆਹ ਹੁਣ ਜੁਰਮਾਨਾ ਦੁਸ਼ਟ ਆਹ ਸਾਨੂੰ ਗੱਡੇ ਉੱਤੇ ਲੱਦ ਕੇ ਲੈ ਕੇ ਜਾ ਰਿਹਾ ਏ, ਪਤਾ ਨਹੀਂ ਸਾਥੋਂ ਕੀ ਕਹਾਉਣਗੇ, ਸਾਨੂੰ ਵੇਚਣਗੇ। ਅਸੀਂ ਬੜੀਆਂ ਦਹਾਈਆਂ ਪਾਈਆਂ ਆਪਣੇ ਮਾਪਿਆਂ ਨੂੰ, ਆਪਣੀ ਮਾਂ ਨੂੰ, ਆਪਣੇ ਪਿਤਾ ਨੂੰ, ਸਾਰਿਆਂ ਨੂੰ ਹੋਕਾ ਦਿੰਦੀਆਂ ਏ, ਪਰ ਕੋਈ ਸਾਨੂੰ ਬਚਾਉਣ ਵਾਸਤੇ ਨਹੀਂ ਆਇਆ। ਬਾਬਾ ਕਰ ਕਿਰਪਾ, ਹੁਣ ਤੂੰ ਆਪਦਾ ਖਾਲਸਾ ਪੰਥ ਸੱਦ ਕੇ ਲੈ ਕੇ ਆ, ਕਿੱਥੇ ਆ ਬਾਬਾ ਤੇਰਾ ਪੰਥ ਖਾਲਸਾ? ਉਹ ਰੋਂਦੀਆਂ ਹੋਈਆਂ ਬੀਬੀਆਂ, ਬੱਚੀਆਂ, ਲੜਕੀਆਂ ਜਿਵੇਂ ਡਾਲੀ ਵਾਲੇ ਬਾਬੇ ਨੂੰ ਖਾਲਸਾ ਪੰਥ ਬਾਰੇ ਕਹਿੰਦੀਆਂ ਹਨ, ਜਾ ਕੇ ਸੁਨੇਹਾ ਦੇਈ, ਉਹ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ

0: ਅੱਗੇ ਦਾ ਇਤਿਹਾਸ ਕੱਲ ਦੇ ਸ਼ਾਮਾਂ ਦੇ ਦੀਵਾਨੇ ਸਰਵਣ ਕਰਾਵਾਂਗੇ। ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ, ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ ਜੀਓ, ਤੂੰ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਸੂਹ ਕਨੇਰੇ, ਕੋਈ ਨਾ ਜਾਣੇ ਊਚੇ ਤੇ ਊਚਾ, ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ, ਤੁਮਰੀ ਗਤ ਮਿਤ ਨਾਨਕ ਦਾਸ, ਤੁਮਰੀ ਗਤ ਮਿਤ ਤੁਮ ਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਇ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ। ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰਨਾਉਣ ਦਿਆਵੇ ਧਾਏ, ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਇ। ਦਸੋਂ ਪਾਤਸ਼ਾਹੀਓਂ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਈ ਦੇ ਕੇ ਅਣਡ ਕੀਤਾ, ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ। ਜਿਹਨਾਂ ਸਿੰਘਾਂ ਸਿੰਘਣੀਆਂ ਘਰ ਧਰਮੇ ਸੀ ਦਿੱਤੇ, ਬੰਧ ਬੰਧ ਕਟਵਾਏ, ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ, ਅਸਹਿਤ ਕਿਹਾ ਸਹਾਰ ਦੇ ਸ਼ਹੀਦੋ ਸਿੱਖੀ ਦੇ ਕੇਸਾਂ ਸਵਾਸਾਂ ਸੰਘ ਨਵਾਈ ਤਰਮਨੀ ਹਾਰਿਆ, ਤਿੰਨਾਂ ਸਮੂਹ ਸਿੱਖਾਂ ਸਿੰਘਣੀਆਂ ਦੀ ਅਗਵਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰੱਛਿਆ ਰਿਆ, ਦੇ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲਬਾਲੇ ਖਾਲਸੇ ਸਭ। ਬੋਲੋ ਜੀ ਵਾਹ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਬੈਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ, ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲਬਾਲੇ ਖਾਲਸੇ ਸਭ। ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ, ਆਪ ਅਕਾਲ ਪੁਰਖ ਅੰਤਰਜਾਮੀ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦੇ ਤਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੇ ਔਣ, ਆਸਰਿਆਂ ਦੇ ਆਸਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਕਾਬ ਦੇ ਹਜ਼ੂਰ, ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪਦੇ ਹਰ ਜਸ ਹੋਏ ਨੇ, ਕੀਰਤਨ ਕਥਾ ਢਾਡੀ ਵਾਰਾਂ ਅਤੇ ਆਹ ਦੀ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ਣੀਆਂ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਪੇਟਾਵਾਂ, ਦਰ ਪਵਾਂਗ ਨੇ ਸਿਰ ਤੇ ਮਿਹਰ ਪ੍ਰਿਆਤਕੜਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਣੀਆਂ, ਸੇਵਾਦਾਰਾਂ ਦੇ ਸਿਰ ਤੇ ਮਿਹਰ ਪ੍ਰਿਆਤਕੜਾ, ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਔਰ ਦਰ ਪ੍ਰਵਾਨ ਕਰਨੀ, ਦੀਵਾਨ ਦੀ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲਾ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ, ਖੁਆ ਰੋਏ ਸਭ ਮਿਲੇਂਗੇ, ਖੁਆਰੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਉਗਣ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੈ ਸਵਾਮੀ, ਮਾਨਸ ਕੀ ਗਾਤੇ ਹੀ। ਸੋ ਕਹੋ ਟਲ ਗੁਰੂ ਸੇਵੀ ਐ, ਐਨੇ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਹ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰਪੂਰੇ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਗੁਰਪੂਰੇ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸੰਤੋ ਰਾਮ ਨਾਮ ਨਿਸਤਰੀਐ, ਉਠਤ ਬੈਠਤ ਹਰ ਹਰ ਧਿਆਈਐ, ਅਨਦਿਨ ਸੁਕਿਰਤ ਕਰੀਐ ਰਹਾਉ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ, ਕੋੜ ਜਨਮ ਕੈ ਕਿਲ ਵਿਖ ਨਾਸੈ, ਹਰ ਚਰਣੀ ਚਿੱਤ ਲਾਏ। ਉਸਤਿਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ, ਜੀ ਜੰਤ ਸਭ ਭੈ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਬਿਗਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦੜਾਇਆ, ਖੋਏ ਪਾਪ ਪੈ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਬਿਗਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦੜਾਇਆ, ਖੋਏ ਪਾਪ ਪੈ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਸਤਿਗੁਰ ਦੀ ਰਹਿਮਤ ਹੋਈ ਹੈ। ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ, ਕਥਾ ਕੀਰਤਨ ਦੇ ਪ੍ਰਵਾਹ ਚੱਲੇ ਨੇ, ਭਾਈ ਸਾਹਿਬ ਦੇ ਜਥੇ ਨੇ ਢਾਡੀ ਵਾਰਾਂ ਤੇ ਆਸ਼ਰਮ ਕਰਿਆ, ਜਥੇ ਦਾ ਧੰਨਵਾਦ, ਆਪ ਸਭ ਦਾ ਵੀ ਧੰਨਵਾਦ, ਜਿਨ੍ਹਾਂ ਨੇ ਬੈਠ ਕੇ ਬੜੇ ਪਿਆਰ ਨਾਲ ਸ਼ਰਮ ਕੀਤਾ। ਅਰਦਾਸ ਹੋਈ ਹੈ ਸਤਿਗੁਰੂ ਨੇ ਪਵਿੱਤਰ ਹੁਕਮਨਾਮੇ ਬਖਸ਼ੇ, ਜੋ ਆਪਾਂ ਸ਼ਰਧਾ ਨਾਲ ਸ਼ਰਮ ਕੀਤਾ, ਗੁਰੂ ਕਿਰਪਾ ਕਰੇ ਬਖਸ਼ਿਆ ਉਪਦੇਸ਼ ਸਾਡੇ ਹਿਰਦੇ ਵਿੱਚ ਦ੍ਰਿੜ ਹੋ ਸਕੇ, ਅਤੇ ਜੋ ਗੁਰੂ ਨੇ ਉਪਦੇਸ਼ ਬਖਸ਼ ਕੀਤਾ, ਅਸੀਂ ਇਸ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਸਕੀਏ। ਕਿਉਂਕਿ ਬਾਣੀ ਜੀਵਨ ਦਾ ਆਧਾਰ ਹੈ, ਜਿਵੇਂ ਮੱਛੀ ਜਿਹੜੀ ਹੈ ਨਾ, ਉਹ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਮੱਛੀ ਦਾ ਜੀਵਨ ਆਧਾਰ ਹੀ ਬਾਣੀ ਆ, ਅਤੇ ਮਨੁੱਖ ਦਾ ਜੀਵਨ ਆਧਾਰ ਵੀ ਗੁਰਮੁਖ ਪਿਆਰੋ ਬਾਣੀ ਆ, ਔਰ ਬਾਣੀ ਹੈ, ਪਾਤਸ਼ਾਹ ਕਹਿੰਦੇ ਨੇ ਗੁਰਮੁਖ ਪਿਆਰੋ ਗੁਰਬਾਣੀ 'ਚ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰਨ ਜੀਵੇ ਕੋਏ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਆਤਮਕ ਜੀਵਨ ਦੀ ਗੱਲ ਹੈ ਗੁਰਮੁਖ ਪਿਆਰੋ, ਠੀਕ ਹੈ ਸਰੀਰਕ ਤੌਰ 'ਤੇ ਮਨੁੱਖ ਜਿੰਦਾ, ਲੇਕਿਨ ਜੇ ਆਤਮਾ ਮਰੀ ਆ ਨਾ, ਤਾਂ ਗੁਰਮੁਖ ਪਿਆਰੋ ਸਰੀਰ ਵੀ ਇੱਕ ਕਿਸਮ ਦਾ ਮੁਰਦਾ ਹੀ ਆ। ਆਪਾਂ ਕਈ ਵਾਰ ਕਹਿ ਦਿੰਦੇ ਨਾ, ਕਈ ਪ੍ਰਾਣੀ ਨੂੰ ਤੂੰ ਜਿੰਦਾ ਹੀ ਮਰ ਗਿਆ, ਕਹਿਣ ਤੋਂ ਭਾਵ ਆ ਕਿ ਆਤਮਾ ਦਾ ਜਿੰਦਾ ਰਹਿਣਾ ਬਹੁਤ ਜ਼ਰੂਰੀ ਆ। ਆਤਮਾ ਦਾ ਮਰ ਜਾਣਾ, ਉਹਦੇ ਨਾਲ ਗੁਰਮੁਖ ਪਿਆਰੋ ਬਹੁਤ ਸਾਰੀਆਂ ਐਸੀਆਂ ਔਗਣ ਪੈਦਾ ਹੋ ਜਾਂਦੇ, ਜਿਹਦੇ ਨਾਲ ਮਨੁੱਖ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਂਦਾ, ਖੱਚਤ ਹੋ ਜਾਂਦਾ ਜੀਵਨ 'ਚ। ਤੋਂ ਮਾਲਕ ਨੇ ਕਿਰਪਾ ਕੀਤੀ ਹੈ, ਅਰਦਾਸ ਬੇਨਤੀ ਦੇ ਬਾਅਦ ਹੁਕਮਨਾਮੇ ਸਤਿਗੁਰ ਨੇ ਬਖਸ਼ਿਸ਼ ਕੀਤਾ, ਗੁਰਪੂਰੇ ਕਿਰਪਾ, ਗੁਰੂ ਨੇ ਮੇਰੇ 'ਤੇ ਕਿਰਪਾ ਕੀਤੀ। ਕੀ ਕਿਰਪਾ ਕੀਤੀ? ਹੁਣ ਸਾਡੇ 'ਤੇ ਬੜੀਆਂ ਕਿਰਪਾ ਨੇ ਮਹਾਰਾਜ ਨੇ, ਸਾਨੂੰ ਸਭ ਕੁਝ ਦਿੱਤਾ,
ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ, ਹਰ ਇੱਕ ਚੀਜ਼ ਬਖਸ਼ ਨੇ ਸਾਡੀ ਝੋਲੀ 'ਚ ਪਾਈ ਆ। ਪਰ ਕਿਹੜੀ ਕਿਰਪਾ ਦੀ ਗੱਲ ਗੁਰੂ ਕਰਦੇ ਆ? ਪ੍ਰਭ ਪੂਰੀ ਲੋਚ, ਮੇਰੀ ਇੱਛਾ ਜਿਹੜੀ ਸੀ, ਮੇਰੀ ਤਾਂਘ ਜਿਹੜੀ ਸੀ, ਉਹ ਮੇਰੀ ਪੂਰੀ ਹੋ ਗਈ। ਉਹ ਕਿਹੜੀ ਸੀ? ਸੰਸਾਰ ਤੇ ਮੰਗਦਾ ਗੁਰਮੁਖ ਪਿਆਰੋ ਸੰਸਾਰ ਦੀਆਂ ਵਸਤੂਆਂ, ਇਹ ਤਾਂ ਵਸਤੂਆਂ ਨਾਲ ਪਰਮਾਤਮਾ ਸੰਸਾਰ ਨਾਲ ਜੁੜ ਕੇ ਵਸਤੂਆਂ ਮੰਗਦਾ ਹਮੇਸ਼ਾ ਹੀ। ਪਰ ਜਿਹੜੇ ਗੁਰੂ ਦੇ ਪਿਆਰੇ ਨਾ, ਉਹ ਪਤਾ ਕੀ ਮੰਗਦੇ ਨੇ? ਉਹ ਮੰਗਦੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਧਾਰੇ ਪੈਖਾਰੀ, ਅਸੀਂ ਤੇਰੇ ਦਰ ਦੇ ਮੰਗਦੇ ਹਾਂ। ਫਿਰ ਅੱਗੇ ਬਖਸ਼ਿਸ਼ ਕਰਦੇ, ਮੈਂ ਕਿਹਾ ਮੰਗੂ, ਮੈਂ ਕਿਹੜੀ ਚੀਜ਼ ਤੇਰੇ ਕੋਲ ਦਾਤਾ ਮੰਗਾਂ? ਆਖੇ ਜੋ ਕੁਛ ਵੀ ਅਸੀਂ ਮੰਗਦੇ ਹਾਂ ਨਾ, ਇਹ ਸਦਾ ਥਿਰੜ ਵਾਲਾ ਨਹੀਂ, ਇਹ ਅੱਜ ਹੈ ਤੇ ਕੱਲ੍ਹ ਨੂੰ ਨਹੀਂ ਹੋਏਗਾ। ਪਰ ਸਤਿਗੁਰ ਵੀ ਕਹਿੰਦੇ ਨੇ, ਮੈਂ ਕਿਹਾ ਮੰਗੂ, ਕਿਹੜੀ ਚੀਜ਼ ਮੰਗਾਂ ਦਾਤਾ? ਕਿਸ ਥਿਰ ਨਾ ਰਹਾਈ, ਕੋਈ ਸਦਾ ਰਹਿਣ ਵਾਲੀ ਨਹੀਂ। ਆਪਾਂ ਦੁਨੀਆਂ ਦੇ ਸੁੱਖ ਮੰਗਦੇ ਹਾਂ, ਸਦਾ ਰਹਿਣ ਵਾਲੇ ਤਾਂ ਨੇ। ਧਨ ਦੌਲਤ ਮੰਗਦੇ, ਇਹ ਵੀ ਸਦਾ ਰਹਿਣ ਵਾਲੇ ਨੇ। ਧੀਆਂ ਪੁੱਤਰ ਮੰਗਦੇ ਆ ਨਾ, ਇਹ ਵੀ ਸਦਾ ਰਹਿਣ ਵਾਲੇ ਨੇ, ਇਹ ਵੀ ਗੁਰਮੁਖ ਪਿਆਰੋ ਇੱਕ ਦਿਨ ਚਲੇ ਜਾਂਦੇ ਨੇ। ਤੋ ਸਤਿਗੁਰ ਕਹਿੰਦੇ ਨੇ, ਮੈਂ ਕਿਹਾ ਮੰਗੂ ਕਿ ਥਿਰ ਨਾ ਰਹਾਈ, ਤੇ ਕਿਹੜੀ ਮੰਗ? ਹਰ ਦੀਜੇ ਨਾਮ ਪਿਆਰੀ ਜੀਓ, ਦਾਤਾ ਮੇਰੇ ਤੇ ਕਿਰਪਾ ਕਰ, ਮੈਨੂੰ ਨਾਮ ਦੀ ਦਾਤ, ਚੰਗੇ ਗੁਣ ਮੇਰੇ ਅੰਦਰ ਪੈਦਾ ਕਰ, ਜਿਹੜੇ ਜੀਵਨ ਦੇ ਮਨੁੱਖਾ ਗੁਣ ਨੇ। ਉਹ ਕੀ ਨੇ? ਸੱਤ, ਸੰਤੋਖ, ਦਇਆ ਤੇ ਧਰਮ। ਕਿਉਂਕਿ ਸਭ ਤੋਂ ਵੱਡੀ ਆ ਦਇਆ, ਜੇ ਦਇਆ ਤੇ ਸਭ ਕੁਛ ਆ। ਧੌਲ ਧਰਮ ਦਇਆ ਕਾ ਪੂਤ। ਤੋ ਮਹਾਰਾਜ ਨੇ ਅੱਜ ਕੇ ਮੇਰੀ ਕਿਹੜੀ ਲੋੜ ਪੂਰੀ ਹੋਈ? ਕਰ ਇਸ਼ਨਾਨ ਗ੍ਰਹਿ ਆਏ, ਆਤਮਕ ਜੀਵਨ ਦੇ ਦੇਣ ਵਾਲੇ ਨਾਮ ਦੇ ਜਲ ਨਾਲ ਇਸ਼ਨਾਨ ਕੀਤਾ, ਨਾਮ ਦੇ ਜਲ ਨਾਲ। ਬਾਹਰੋਂ ਤਾਂ ਅਸੀਂ ਰੋਜ਼ ਨਹਾਉਂਦੇ ਹਾਂ, ਇਸ਼ਨਾਨ ਕਰਦੇ ਹਾਂ ਨਾ, ਮਨ ਦੀ ਮੈਲ ਲਾਉਣ, ਤਨ ਦੀ ਮੈਲ ਲਾਉਣ ਵਾਸਤੇ। ਪਾਤਸ਼ਾਹ ਕਹਿੰਦੇ ਨੇ, ਇਸ਼ਨਾਨ ਕਿਹਨੂੰ ਕਰਾਉਣਾ? ਅਸਲੀ ਤੋਂ ਮਨ ਨੂੰ ਕਰਾਉਣਾ। ਉਹ ਕਿਵੇਂ ਕਰਨਾ? ਆਪਾਂ ਵੇਖੋ ਰੋਜ਼ ਕਹਿੰਦੇ ਹਾਂ ਨਾ ਕਿ ਭਰੀਏ ਹੱਥ ਪੈਰ, ਭਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸਕੇ, ਰੋਜ਼ ਪੜ੍ਹਦੇ ਭਰੀਏ ਹੱਥ ਪੈਰ ਤਨ, ਬੋਲੋ ਦੇ, ਭਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸਕੇ, ਤੁਰ ਜਾਂਦੇ ਹੱਥ ਉੱਥ। ਮੂਤ ਪਲੀਤੀ ਕੱਪੜ ਹੋਏ, ਆਪਾਂ ਕੱਪੜਿਆਂ ਨੂੰ ਕਈ ਕੁਝ ਲਾਉਣੇ, ਸਾਬਣ ਲਾਉਣੇ, ਕਾਸਕ ਸੋਡੇ ਲਾਉਣੇ ਆ, ਅੱਜ ਕੱਲ੍ਹ ਤਾਂ ਬਹੁਤ ਕੁਛ ਚੱਲ ਪਿਆ। ਦੇ ਸਾਬੁਣ ਲਈ ਉਹ ਧੋਏ। ਅਗਲੀ ਪੰਕਤੀ, ਭਰੀਏ ਮਤ ਪਾਪਾਂ ਕੇ ਸੰਗ, ਐ ਮਨ ਮੈਲਾ ਤੇ ਸਭ ਕੁਛ ਮੈਲੇ, ਤਨ ਤੋਤੇ ਮਨ ਅੱਛਾ ਨਾ ਹੋਏ। ਅਗਲੀ, ਮਨ ਨੂੰ ਵਿਕਾਰਾਂ ਦੀ ਮੈਲ ਚੜੀ ਹੋਈ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਓ, ਜਨਮ ਅੰਜ ਮਾਤਰਾਂ ਦੀ। ਖੰਨਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਣ ਪਾਓ। ਪਾਤਸ਼ਾਹ ਕਹਿੰਦੇ ਖੰਨਲੀ ਕੀ ਹੁੰਦੀ ਆ? ਆਪਾਂ ਮਸ਼ੀਨਾਂ ਦਾ ਕੱਪੜਾ ਹੁੰਦਾ ਕਹਿੰਦੇ ਉੱਥੇ, ਵੈਸੇ ਕੋਹਲੂ ਦਾ ਕੱਪੜਾ ਕਹਿੰਦੇ ਸੀ ਪਹਿਲੋਂ, ਕਿਉਂਕਿ ਕੋਹਲੂ ਜਿਹੜਾ ਉਹ ਤੇਲ ਵਾਲਾ ਹੁੰਦਾ, ਉਹਦੇ ਕੱਪੜੇ, ਉਹ ਕੋਹਲੂ ਨੂੰ ਸਾਫ਼ ਕਰਨ ਵਾਸਤੇ ਜਿਹੜਾ ਕੱਪੜਾ ਉਹਨੂੰ ਖੰਨਲੀ ਕਹਿੰਦੇ ਆ। ਪਰ ਉਹ ਤੇਲ ਨਾਲ ਲਿਬੜੀ ਹੁੰਦੀ ਆ ਗੁਰਮੁਖ ਪਿਆਰੋ, ਉਹਨੂੰ ਜਿੰਨਾ ਮਰਜ਼ੀ ਧੋ ਲਓ, ਉਹਦੇ 'ਚੋਂ ਗੁਰਮੁਖ ਪਿਆਰੋ ਕਦੀ ਮੈਲ ਨਹੀਂ ਜਾਂਦੀ। ਖੰਨਲੀ ਧੋਤੀ ਉਜਲੇ ਜੇ ਸੌ ਧੋਵਣ ਪਾਓ, ਪਾਤਸ਼ਾਹ ਕਹਿੰਦੇ ਜਿੰਨਾ ਮਰਜ਼ੀ ਧੋ ਲਾ ਉਹ ਨਹੀਂ ਸਾਫ਼ ਹੁੰਦੀ। ਤੋ ਸਤਿਗੁਰ ਕਹਿੰਦੇ ਨੇ, ਗੁਰਮੁਖ ਪਿਆਰਾ, ਇਹਨੂੰ ਕਿਹਦੇ ਨਾਲ ਧੋਣਾ? ਨਾਮ ਦੇ ਜਲ ਨਾਲ। ਕਿਉਂਕਿ ਨਾਮ ਦੇ ਜਲ ਨਾਲ ਜਦੋਂ ਇਸ਼ਨਾਨ ਕੀਤਾ ਤਾਂ ਹੋਇਆ ਕਿ ਆਨੰਦ ਮੰਗਲ ਸੁਖ ਪਾਏ, ਆਤਮਕ ਆਨੰਦ ਦੀ ਪ੍ਰਾਪਤੀ ਹੋ ਗਈ, ਜਿਹੜੀ ਭਟਕਣਾ ਸੀ ਨਾ ਉਹ ਖਤਮ ਹੋ ਗਈ, ਆਤਮਕ ਆਨੰਦ ਹੋ ਗਿਆ। ਸੰਤੋ ਰਾਮ ਨਾਮ ਨਿਸਤਰੀ ਹੈ, ਸੰਜਨੋ ਪਰਮਾਤਮਾ ਦੇ ਨਾਮ ਦੇ ਨਾਲ ਇਸ ਸੰਸਾਰ ਸੰਬੰਧ ਨੂੰ ਤਰ ਜਾਈਦਾ। ਡੁੱਬਣ ਵਾਲੇ ਬਹੁਤ ਨੇ ਗੁਰਮੁਖ ਪਿਆਰੋ, ਮੈਂ ਇੱਕ ਦਿਨ ਬੇਨਤੀ ਕੀਤੀ ਤਾਂ ਸਮੁੰਦਰ ਦੇ ਵਿੱਚ ਕਿੰਨੇ ਬੇੜੇ ਚੱਲਦੇ ਨੇ, ਆਰ ਪਾਰ ਸਮਾਨ ਲੈ ਕੇ ਜਾਂਦੇ ਆ, ਪਰ ਜੇ ਕੋਈ ਸਮੁੰਦਰ ਵਿੱਚ ਬੇੜਾ ਡੁੱਬ ਜਾਂਦਾ ਨਾ ਤਾਂ ਉਹਦੀ ਖਬਰ ਆ ਜਾਂਦੀ ਹੈ। ਇਸੇ ਤਰ੍ਹਾਂ ਸੰਸਾਰ 'ਚ ਪਤਾ ਨਹੀਂ ਕਿੰਨੇ ਕੁ ਮਹਾਰਾਜ ਦੀ ਕਿਰਪਾ ਨਾਲ ਤਰ ਗਏ ਅਤੇ ਕਿੰਨੇ ਕੁ ਡੁੱਬ ਗਏ, ਇਹ ਵੀ ਉਹ ਮਾਲਕ ਦੇ ਹੱਥ। ਡੁੱਬੇ ਵੀ ਬਹੁਤ ਨੇ ਅੱਜ, ਹੁਣ ਨਸ਼ਿਆਂ 'ਚ ਭਾਈ ਸਾਹਿਬ ਕਥਾ 'ਚ ਵੀ ਕਹਿੰਦੇ ਸੀ, ਅਸੀਂ ਹਮੇਸ਼ਾ ਹੀ ਦੂਜਿਆਂ ਨੂੰ ਬਲੇਮ ਦੇ, ਗੌਰਮੈਂਟ ਨੂੰ ਦੂਜਿਆਂ। ਮੈਨੂੰ ਦੱਸੋ, ਕੋਈ ਜ਼ਬਰਦਸਤੀ ਤਾਂ ਨਸ਼ਾ ਕਿਸੇ ਦੇ ਮੂੰਹ 'ਚ ਨਹੀਂ ਪਾਉਂਦਾ, ਸਾਡੇ 'ਚ ਕਿਉਂ ਨਹੀਂ ਪਾਤਾ? ਸਾਨੂੰ ਕੋਈ ਸ਼ਰਾਬ ਕਿਉਂ ਨਹੀਂ ਪਾਉਂਦਾ ਸਾਡੇ? ਅਸੀਂ ਜਾਂਦੇ ਹਾਂ ਘਰਾਂ 'ਚ ਵੀ ਜਾਂਦੇ ਹਾਂ, ਪਾਰਟੀਆਂ 'ਤੇ ਵੀ ਜਾਂਦੇ ਹਾਂ, ਆਪਣੇ ਫੰਕਸ਼ਨਾਂ 'ਤੇ ਵੀ ਜਾਂਦੇ ਹਾਂ, ਸਾਨੂੰ ਕਿਉਂ ਨਹੀਂ ਕੋਈ ਦੇ ਦਿੰਦਾ? ਕਿਉਂ?
ਕਿ ਸਾਡਾ ਮਨ ਜਿਹੜਾ ਨਾ ਉਹ ਬਣ ਚੁੱਕਾ ਕਿ ਅਸੀਂ ਨਹੀਂ ਇਹ ਛੱਡਣਾ, ਅਤੇ ਮਨ ਹੀ ਆ ਜਿਹੜਾ ਗੁਰਮੁਖ ਪਿਆਰੋ। ਕੋਈ ਜ਼ਬਰਦਸਤੀ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਬਰਦਸਤੀ ਤੁਹਾਨੂੰ ਕੋਈ ਨਹੀਂ ਕਹਿੰਦਾ, ਤੁਹਾਨੂੰ ਕੋਈ ਨਹੀਂ ਕਹਿੰਦਾ ਕਿ ਤੁਸੀਂ ਸੋਹਣੇ ਨਹੀਂ ਲੱਗਦੇ ਜਾਂ ਤੁਸੀਂ ਚੰਗੇ ਲੱਗਦੇ। ਆਪਾਂ ਜੋ ਕੁਛ ਵੀ ਕਰਦੇ ਹਾਂ ਨਾ, ਇਹ ਲੋਕਾਂ ਦੀ ਕਰ ਰਹੇ ਹਾਂ, ਜੀਂਦੇ ਵੀ ਹਾਂ ਅਤੇ ਲੋਕਾਂ ਲਈ, ਵੀ ਲੋਕ ਕੀ ਕਹਿਣਗੇ। ਆਪਣੇ ਲਈ ਜੀਓ, ਛੱਡੋ, ਕਿਉਂਕਿ ਦੁਨੀਆ ਕਾਰਨ ਦੀਨ ਗਵਾਇਆ। ਅਸੀਂ ਦੁਨੀਆ ਕਰਕੇ ਨਾ ਖਿਮਾ ਕਰਨਾ, ਅਮੀਰ ਤਾਂ ਸਾਰੇ ਚੋਜ ਵਰਤ ਲਏਗਾ ਅਤੇ ਗਰੀਬ ਉਹਦੇ ਵੱਲ ਵੇਖ ਕੇ ਕਿਉਂ ਫਾਹੇ ਲਵੇ, ਉਹਨੂੰ ਤਾਂ ਨਹੀਂ ਲੈਣਾ ਚਾਹੀਦਾ। ਮਹਾਰਾਜ ਨੇ ਜੋ ਤੁਹਾਨੂੰ ਦਿੱਤਾ ਨਾ, ਬਹੁਤ ਸੋਹਣਾ, ਬੜਾ ਵਧੀਆ, ਕਹੋ ਸ਼ੁਕਰ ਆ ਦਾਤਾ, ਤੂੰ ਮੈਨੂੰ ਜੀਵਨ ਦਿੱਤਾ, ਤੂੰ ਮੈਨੂੰ ਸਾਰਾ ਕੁਝ ਦਿੱਤਾ, ਪਰ ਖਿਮਾ ਕਰਨਾ, ਦਸ ਵਸਤੂ ਲੈ ਪਾਛੇ ਪਾਵੇ, ਕਰੋ ਦਸ ਵਸਤੂ ਲੈ ਏਕ ਵਸਤ ਕਾਰਨ, ਸਾਰਾ ਕੁਝ ਦਿੱਤਾ। ਕਦੇ ਮਤਲਬ ਇਹ ਆ ਵੀ ਅਸੀਂ ਉਹਨਾਂ ਨੂੰ ਇੱਕ ਪਾਸੇ ਰੱਖਦੇ ਹਾਂ, ਮੰਗਦੇ ਹੋ ਹਾਂ, ਏਕ ਵੀ ਨਾ ਦੇ, ਦਸ ਵੀ ਜਿਹੜੀ ਤੈਨੂੰ ਦਿੱਤੀ ਆ, ਇਹ ਉਹ ਜਿਹੜੀ ਤੂੰ ਮੰਗਦਾ ਉਹ ਤੇ ਜਿਹੜੀ ਤੈਨੂੰ ਦਿੱਤੀਆਂ ਉਹ ਖੋਲ੍ਹੇ ਤਾਂ ਫੇਰ ਕੀ ਕਰੇਗਾ। ਜੇ ਠਾਕਰ ਸੋ ਨਾ ਹੀ ਚਾਰਾ ਤਾਕੋ ਕੀ ਜੇ ਸਾਧ ਨਮਸਕਾਰਾ, ਉਹਨਾਂ ਹਮੇਸ਼ਾ ਉਹਦਾ ਧੰਨਵਾਦ ਕਰ ਕਿ ਮਾਲਕ ਤੇਰੀ ਬੜੀ ਕਿਰਪਾ, ਤੂੰ ਮੈਨੂੰ ਰਾਤ ਨੂੰ ਰੋਟੀ ਖਾਣ ਨੂੰ ਦਿੰਦਾ, ਦਿਨੇ ਖਾਂਦਾ ਸੌਣ ਵਾਸਤੇ, ਮਾਲਕ ਦੀ ਕਿਰਪਾ ਨਾਲ ਤੈਨੂੰ ਨੀਂਦ ਸੋਹਣੀ ਆਉਂਦੀ ਆ, ਚੈਨ ਵਾਂ ਤੈਨੂੰ। ਤੋਂ ਪਾਤਸ਼ਾਹ ਕਹਿੰਦੇ ਨੇ ਭਾਈ ਤਰ ਜਾਈਦਾ, ਕਿਉਂਕਿ ਇਸ ਸੰਸਾਰ ਸਮੁੰਦਰ ਦੇ ਵਿੱਚ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ ਹੜ ਆਇਆ ਪਿਆ, ਜਲ ਲਈ ਦੁਨੀਆ। ਤੋਂ ਸਤਿਗੁਰੂ ਉਠਤ ਬੈਠਤ ਹਰ ਹਰ ਧਿਆਈਏ, ਸਦਾ ਉਸ ਵਾਹਿਗੁਰੂ ਪਰਮੇਸ਼ਰ ਅਕਾਲਪੁਰ ਦੇ ਚਰਨਾਂ ਵਿੱਚ ਉੱਠ ਕੇ ਨਾਮ ਨੂੰ ਜਪ, ਉਹਨੂੰ ਚੇਤੇ ਕਰ। ਅਨਦਿਨ, ਅਨਦਿਨ ਮਤਲਬ ਸਦਾ ਚੰਗੇ ਗੁਣ ਪੈਦਾ ਕਰ, ਸੁਕਿਰਦ, ਅੰਦਰ ਚੰਗੇ ਗੁਣ ਪੈਦਾ ਕਰ। ਸੁਕਿਰਦ ਦਾ ਮਤਲਬ ਸੁਕਿਰਦ, ਇੱਕ ਕਿਰਤ ਹੁੰਦੀ ਆ, ਇੱਕ ਸੁਕਿਰਤ ਹੁੰਦੀ ਆ। ਸੁਕਿਰਤ ਚੰਗੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ ਅਤੇ ਗੁਰਮੁਖ ਪਿਆਰਿਓ ਕਿਰਤ ਕਰਨੀ, ਨਾਮ ਜਿਹੜਾ ਵੰਡ ਛਕਣਾ ਅਤੇ ਤਾਂ ਨਾਮ ਦੀ ਕਮਾਈ ਕਰਨੀ। ਇਹ ਸੱਤ ਸੰਤੋਖ ਦਿਆ ਧਰਮ ਦੀ ਕਮਾਈ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ, ਇਹ ਵੱਡੇ ਭਾਗਾਂ ਨਾਲ ਇਹ ਮਾਰਗ ਮਿਲਦਾ ਜੇ ਨਾਮ ਜਪਣ ਦਾ, ਸਿਮਰਨ ਬੰਦਗੀ ਅਤੇ ਭਗਤੀ ਅਤੇ ਚੰਗੇ ਕਰਮ ਕਰਨ ਦਾ। ਕੋਟ ਜਨਮ ਕੇ ਕਿਲਵਿੰਘ ਨਾਸੇ ਹਰ, ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਉਹਦੇ ਕਰੋੜਾਂ ਪਾਪ ਖਤਮ ਹੋ ਜਾਂਦੇ, ਔਗਣ ਭੱਜ ਜਾਂਦੇ ਨੇ ਗੁਰਮੁਖ ਪਿਆਰਿਓ। ਅਤੇ ਉਸਤਤ ਕਰੋ ਸਦਾ ਭਰਾ ਆਪਣੇ ਪ੍ਰਮਾਤਮਾ ਦੀ ਸਦਾ ਵਡਿਆਈ ਕਰ, ਜਿਨ ਪੂਰੀ, ਜਿਹੜੇ ਸਾਰੇ ਜਗਤ ਵਿੱਚ ਤੇਰੀ ਇੱਜ਼ਤ ਰੱਖੀ ਹੋਈ ਹੈ, ਰੱਖੀ ਆ ਨਾ ਮਾਲਕ ਦੀ ਕਿਰਪਾ, ਕਿਉਂਕਿ ਸਭ ਤੋਂ ਵੱਡੀ ਗੁਰਮੁਖ ਪਿਆਰਿਓ ਇੱਜ਼ਤ ਹੈ। ਪੈਸਾ ਜਿੰਨਾ ਮਰਜ਼ੀ ਹੋਵੇ ਜਾਂ ਇੱਜ਼ਤ ਹੀ ਕਿਸੇ ਦੀ ਨਹੀਂ ਅਤੇ ਕਾਹਦੀ ਜ਼ਿੰਦਗੀ ਹੈ। ਜੀ ਜਨ ਸਾ ਭਾਏ ਪਵਿੱਤਰਾ ਸਤਿਗੁਰੂ, ਸਾਰੇ ਜਦੋਂ ਜਿਹੜਾ ਵੀ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਬਚਨਾਂ ਨੂੰ ਸੁਣਦਾ ਜਾਂ ਉਹਦੇ ਗੁਣਾਂ ਨੂੰ ਧਾਰਨ ਕਰਦਾ, ਉਹ ਸਾਰੇ ਪਵਿੱਤਰ ਹੋ ਜਾਂਦੇ, ਉਹ ਸਾਰੇ ਪਵਿੱਤਰ ਹੋ ਜਾਂਦੇ ਨੇ। ਹੁਣ ਮੈਂ ਕੱਲ੍ਹ ਵੀ ਗੱਲ ਕੀਤੀ, ਸੱਜਣ ਠੱਗ, ਭੂਮੀਆਂ ਚੋਰ ਬਹੁਤ ਸਾਰੇ ਨੇ ਐਸੇ ਜਿਹੜੇ ਗੁਰਮੁਖ ਪਿਆਰਿਓ ਆਪਣੇ ਲਾਈਨ ਤੋਂ ਉਖੜੇ ਹੋਏ ਸੀ, ਪਰ ਜਦੋਂ ਗੁਰੂ ਦੀ ਬਖਸ਼ਿਸ਼ ਹੋਈ, ਗੁਰੂ ਦੀ ਰਹਿਮਤ ਹੋਈ, ਉਹ ਪਵਿੱਤਰ ਬਣ ਗਏ। ਤੋ ਸਤਿਗੁਰ ਬਿਘਨ ਬਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦੜਾਇਆ। ਜਦੋਂ ਤੇਰੇ ਹਿੰਦੇ ਵਿੱਚ ਚੰਗੇ ਗੁਣ ਪੈਦਾ ਹੋ ਜਾਣ, ਨਾਮ ਜਪੇ, ਸਿਮਰਨ ਬੰਦਗੀ ਭਗਤੀ, ਅਤੇ ਆਪਣੇ ਆਪ ਨੂੰ ਚੰਗੇ ਗੁਣਾਂ ਵਾਲਾ ਬਣਾ ਲਵੇ, ਤੇ ਕੋਈ ਬਿਘਨ ਨਹੀਂ ਗੁਰਮੁਖ ਪਿਆਰਿਓ, ਸਾਰੇ ਦੁੱਖ ਖਤਮ ਹੋ ਜਾਂਦੇ ਆ। ਕਹਿਣ ਤੋਂ ਭਾਵ ਆ ਜੇ ਨਾਮ ਜਪਦਾ, ਸਿਮਰਨ ਤੇ ਬੰਦਗੀ, ਜੇ ਚੰਗੀ ਕਿਰਤ ਵੀ ਕਰਦਾ ਨਾ। ਸਭ ਤੋਂ ਪਹਿਲਾਂ ਮੈਂ ਬੇਨਤੀ ਕੀਤੀ ਗੁਰਮੁਖ ਪਿਆਰਿਓ ਕਿਰਤ ਕਰਨੀ ਆ, ਚੰਗੇ ਕਿਰਤੀ ਜੇ ਨਾ, ਚੰਗੇ ਤੁਹਾਡੇ ਕੋਲ ਗੁਣ ਨੇ, ਕਿਸੇ ਵੀ ਚੀਜ਼ ਦਾ ਗੁਣ ਵਾ, ਹੱਥ ਦਾ ਗੁਣ ਤੁਹਾਡੇ ਕੋਲ ਹੈਗਾ, ਤੁਹਾਡੇ ਕੋਲ ਪ੍ਰਚਾਰ ਕਰਨ ਦਾ ਗੁਣ ਵਾ, ਤੁਹਾਡੇ ਕੋਲ ਕਿਸੇ ਮਿਸਤਰੀ ਦਾ ਗੁਣ ਵਾ, ਤੁਹਾਡੇ ਕੋਲ ਕੋਈ ਵੀ ਗੁਣ ਹੈ, ਉਹਦੇ ਨਾਲ ਦੁੱਖ ਖਤਮ ਹੋ ਜਾਂਦੇ ਨੇ। ਕਿਉਂਕਿ ਜਦੋਂ ਕਮਾਈ ਕਰੇਗਾ, ਕਿਰਤ ਕਰੇਗਾ, ਚੰਗੀ ਕਿਰਤ, ਸਾਰੇ ਦੁੱਖ ਖਤਮ ਹੋ ਗਏ। ਹੁਣ ਇਕੱਲਾ ਨਾਮ ਜਪਣ ਦੀ ਗੱਲ, ਤਾਂ ਨਾਮ 'ਤੇ ਜਪਣਾ, ਉਦੋਂ ਮਹਾਰਾਜ ਨੇ ਕਿਹਾ ਤੂੰ ਭਾਈ ਤੇਰੀ ਦਾ ਇੱਕੋ ਹੀ ਆ ਕਿ ਰਾਮ ਸਿਮਰ ਪਛਤਾ ਹੈਗਾ ਮਨ, ਪਾਪੀ ਜਿਹੜਾ ਲੋਭ ਕਰਦਾ ਅੱਜ ਕੱਲ੍ਹ ਉੱਠ ਜਾਏਗਾ, ਪਤਾ ਨਹੀਂ ਕਿਹੜੇ ਵੇਲੇ। ਤੋ ਸਤਿਗੁਰ ਕਹਿੰਦੇ ਬਿਘਨ ਬਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦੜਾਇਆ। ਜਦੋਂ ਹਿਰਦੇ ਵਿੱਚ ਤੇਰੇ ਚੰਗੇ ਗੁਣ ਪੈਦਾ ਹੋ ਗਏ, ਨਾਮ ਸਿਮਰਨ ਬੰਦਗੀ ਅਤੇ ਭਗਤੀ, ਤੇਰੇ ਸਾਰੇ ਦੁੱਖ ਖਤਮ ਹੋ ਜਾਣਗੇ, ਬਿਘਨ ਖਤਮ ਹੋ ਜਾਣਗੇ, ਅਤੇ ਖੋਏ ਪਾਪ ਐਸਾ ਪਾਵਨ, ਪਾਪ ਖਤਮ ਹੋ ਜਾਣਗੇ, ਪਵਿੱਤਰ ਹੋ ਜਾਏਗਾ। ਜਨ ਨਾਨਕ ਸੋ ਕਰ ਨਿਜ ਕਰ ਵਾਸਾ, ਤੇਰਾ ਵਾਸਾ ਹੋ ਜਾਏਗਾ। ਗੁਰੂ ਬਖਸ਼ਿਸ਼ ਕਰੇ ਸਾਰਿਆਂ ਨੂੰ, ਚੜ੍ਹਦੀਆਂ ਕਲਾ ਬਖਸ਼ਣ। ਇੱਕ ਬੇਨਤੀ ਜ਼ਰੂਰ ਮੈਂ ਰੋਜ਼ ਹੀ ਕਰਦਾ, ਬਾਣੀ ਪੜ੍ਹਨੀ ਸ਼ੁਰੂ ਕਰੋ, ਘਰਾਂ ਵਿੱਚ ਪੋਥੀਆਂ ਰੱਖੋ,
ਬਿਲਕੁਲ ਵਹਿਮ ਭਰਮ ਭੁਲੇਖੇ ਛੱਡ ਦਿਓ, ਕਿਉਂਕਿ ਅਸੀਂ ਬਹੁਤ ਸਾਡਾ ਤੁਹਾਡਾ ਨਹੀਂ ਕਸੂਰ, ਅਸੀਂ ਤੁਹਾਨੂੰ ਬਾਣੀ ਤੋਂ ਰੱਖਿਆ ਹੀ ਦੂਰ ਹੈ, ਕਿਉਂਕਿ ਅਸੀਂ ਇੱਥੋਂ ਤੱਕ ਡਰੇ ਹਾਂ ਕਿ ਕੋਈ ਵੀ ਪ੍ਰਾਣੀ ਨਾ ਚਕੇਰ ਚੌਰ ਸਾਹਿਬ ਦੀ ਸੇਵਾ ਕਰ ਅਸ ਨਾ ਜੀ ਨਾ ਸਾਡੇ ਕੋਲ ਕਿੱਥੋਂ। ਤਾਂ ਗੁਰਮੁਖ ਪਿਆਰਿਓ, ਜਿੰਨੇ ਗੁਰੂ ਦੇ ਲੇਡੇ ਆਓਗੇ ਨਾ, ਉਨੇ ਗੁਰੂ ਦੀਆਂ ਬਖਸ਼ਿਆਂ ਦੇ ਪਾਤਰ ਬਣੋਗੇ। ਜਿੰਨੀ ਸੇਵਾ ਵਿੱਚ ਜੁੜੋਗੇ, ਸੇਵਾ ਅਤੇ ਸਿਮਰਨ ਦੋਵੇਂ ਜੀਵਨ ਦਾ ਆਧਾਰ ਨੇ, ਦੋਵੇਂ ਹੀ। ਤੁਸੀਂ ਗੁਰੂ ਮਹਾਰਾਜ ਦੇ ਇਤਿਹਾਸ 'ਚੋਂ ਪੜ੍ਹ ਕੇ ਵੇਖੋ, ਉਹਨਾਂ ਦੇ ਜੀਵਨਾਂ ਵਿੱਚੋਂ ਬਾਬਾ ਅਮਰਦਾਸ ਦੇ ਰੂਪ ਵਿੱਚ ਗੁਰੂ ਪਾਤਸ਼ਾਹ ਦੇ ਕਿੰਨੀ ਸੇਵਾ ਕੀਤੀ, ਭਾਈ ਲਹਿਣਾ ਜੀ ਨੇ ਕਿੰਨੀ ਸੇਵਾ ਕੀਤੀ ਹੈ, ਬਹੁਤ ਸਾਰੇ ਐਸੇ ਦੇ ਗੁਰੂ ਦੇ ਪਿਆਰੇ ਜਿਹੜੇ ਲੰਗਰਾਂ ਦੀਆਂ ਲੱਕੜਾਂ ਢੋਦੇ ਸੀ ਕੰਮ। ਅੱਜ ਤਾਂ ਸੇਵਾ ਹੈ ਹੀ ਕੋਈ ਨਹੀਂ, ਅੱਜ ਤਾਂ ਸੇਵਾ ਖਾਣ ਦੀ ਬਹੁਤੀ ਰਹਿ ਗਈ, ਆਖੋ ਸਤਨਾਮ। ਇਸ ਕਰਕੇ ਝੂਠ ਵੀ ਕੋਸ਼ਿਸ਼ ਕਰਿਆ ਕਰੋ, ਪ੍ਰਸ਼ਾਦਾ ਓਨਾ ਕੁ ਪਾਓ ਜਿੱਦਾਂ ਕੁ ਚਾਹੀਦਾ। ਸਾਡੇ ਝੂਠ ਬਹੁਤ ਜਾਂਦੇ ਆ, ਡਰੰਮਾਂ ਦੇ ਡਰੰਮ ਭਰੇ ਆ, ਪਾ ਲੈਨੇ ਦਵਾ ਦਵ ਨਹੀਂ। ਗੁਰਮੁਖ ਪਿਆਰਿਓ, ਆਪਣੇ ਵਿੱਤ ਮੁਤਾਬਕ ਅਸੀਂ ਪਾਈਏ, ਤਾਂ ਕਿ ਝੂਠ ਕਿਸੇ ਖਿਮਾ ਕਰਨਾ। ਭੋਜਨ ਤਰਸਦੇ ਲੋਕ ਤਰਸਦੇ ਨੇ ਅਤੇ ਅਸੀਂ ਸੁੱਟਦੇ ਹਾਂ, ਇਹ ਫਰਕਾ ਬੜਾ। ਮਾਲਕ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਗੱਲਾਂ ਬਖਸ਼, ਸੁੱਖ ਆਸਣ ਦੀ ਸੇਵਾ ਨਹੀਂ ਹੋਣੀ, ਪਾਠ ਚੱਲਦੇ ਨੇ, ਸਿੰਘਾਂ ਨੇ ਪਾਠ ਕਰਨੇ ਆ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਜ਼ਰੂਰ ਪਾਠ ਕਰਿਆ ਕਰੋ, ਇੱਕ ਜਪਜੀ ਸਾਹਿਬ ਦਾ ਪਾਠ ਰੋਜ਼ ਕਰਿਆ ਕਰੋ, ਬਾਣੀ ਬੱਚਿਆਂ ਨੂੰ ਵੀ ਪੜ੍ਹਾਓ, ਆਪ ਵੀ ਪੜ੍ਹੋ, ਅਤੇ ਬੱਚਿਆਂ ਨੂੰ ਗੁਰੂ ਨਾਲ ਜੋੜਨ ਦਾ ਯਤਨ ਕਰੋ। ਗੁਰਮੁਖ ਪਿਆਰਿਓ, ਆਪਾਂ ਬੱਚਿਆਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ, ਹਰ ਥਾਂ 'ਤੇ ਲੈ ਕੇ ਜਾਂਦੇ, ਭੰਗੜੇ 'ਚ ਲੈ ਕੇ ਜਾਂਦੇ ਹਾਂ, ਡਰਾਮਿਆਂ 'ਚ ਲੈ ਕੇ ਜਾਂਦੇ ਹਾਂ, ਹੋਰਨਾਂ ਥਾਂ 'ਤੇ ਲੈ ਕੇ ਜਾਂਦੇ। ਕਿੰਨੇ ਕੁ ਜਿਹੜੇ ਅਸੀਂ ਇਹਨੇ ਬੱਚਿਆਂ, ਚਲੋ ਵੀ ਅੱਜ ਗੁਰਦੁਆਰਾ ਸਾਹਿਬ ਜਾ ਕੇ ਕੋਈ ਸੇਵਾ ਕਰੀਏ, ਕੋਸ਼ਿਸ਼ ਕਰੋ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਭੁੱਲਾਂ ਚੁੱਕਾਂ ਦੀ ਖਿਮਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪੰਜਵਾਂ। ਤ੍ਰੈ ਗੁਣ ਰਹਿਤ ਰਹੇ ਨਿਰਾਰੀ, ਸਾਧਕ ਸਿੱਧ ਨ ਜਾਣੈ। ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕੈ ਖਜਾਨੈ।

ਸਤਿਗੁਰ ਕੈ ਖਜਾਨੈ ਅਚਰਜ ਕਿਸ ਕਹਿਣ ਨਾ ਜਾਇ ਵਸਤ ਅਗੋਚਰ ਭਾਈ ਰਹਾ ਮੋਰ ਨਾਈ ਕਿਸ ਕਰਨੇ ਜੋ ਕਾ ਕਿਆ ਕੋ ਕਹਿ ਸੁਣਾਵੈ ਕਥਨ ਕਹਿਣ ਕੋ ਸੂਝੈ ਨਾਹੀ ਜੋ ਭਿਖੈ ਤਿਸ ਬਣਿਆਵੈ

ਸਤਿਗੁਰ ਕੀ ਸਰਣਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪੰਜਵਾਂ, ਕਬੀਰਾ ਹਮਰਾ ਕੋ ਨਹੀਂ, ਹਮ ਕਿਸ ਹੂ ਕੇ ਨਾਹੇ। ਜਿਨੇ ਹੁਰਤ ਨਚਾਇਆ ਤਸੀ ਮਾਇ ਸਮਾਇ, ਕਬੀਰ ਕੀ ਚੜਿਆਟਾ ਗਿਰ ਪਰਿਆ, ਕਿਛੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ, ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਾਥ, ਕਬੀਰ ਮਨ ਜਾਣੇ ਸਭ ਬਾਤ, ਜਾਣਤ ਹੈ ਔਗਣ ਕਰੈ, ਕਾਹੇ ਕੇ ਕੁਸਲਾਤ, ਹਾਥ ਦੀਪ ਕੂਏ ਪਰੈ, ਕਬੀਰ ਲਾਗੀ ਪ੍ਰੀ ਸਜਾਨ ਸੋ, ਵਰਜੇ ਲੋਕ ਅਜਾਨ, ਤਾਂ ਸੋ ਟੂਟੀ ਕਿਉਂ ਬਣੈ, ਜਾ ਕੇ ਜੀ ਪ੍ਰਾਨ, ਕਬੀਰ ਕੋਠੇ ਮੰਡਪ ਹਿਤ ਕਰ, ਕਾਹੇ ਮਰੋ ਸਵਾਰ, ਕਾਰਜ ਸਾਡੇ ਤੀਨ ਹੱਥ, ਘਨੀ ਤਪਾਉਣੇ ਚਾਰ।

ਸਤ ਪਾਖੇ ਰਵਿਦਾਸ। ਕਬੀਰ ਜੋ ਗ੍ਰਹ ਕਰੇ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰ ਤਾਕੋ ਬਡੋ ਅਪਾਗ। ਸਲੋਕ ਸੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਿਤ ਦਿਹਾੜੇ ਧਨ ਵਰੇ ਸਾਹੇ ਲਏ ਲਿਖਾਏ, ਮਰਕ ਜਕਨੀ ਸੁਣੀ ਦਾ ਮੋਹ ਦਿਖਾਲੇ ਆਏ। ਜਿੰਦਨ ਮਾਣੀ ਕੱਢੀਐ ਹੱਡਾਂ ਕੂਕੜਕਾਏ, ਸਾਹੇ ਲਿਖੇ ਨ ਚੱਲਣੇ ਜਿੰਦੂ ਕੋ ਸਮਝ ਆਏ। ਜਿੰਦ ਬਹੁਟੇ ਮਰਨ ਵਰ ਲੈ ਜਾਸੇ ਪ੍ਰਣਾਏ, ਆਪਣ ਹੱਥੀ ਜੋਰ ਕੈ ਕਹਿ ਗੱਲ ਲੱਗੇ ਥਾਏ।

ਕਿਜ ਨ ਬੁੱਝੈ ਕਿਜ ਨ ਸੁੱਝੈ ਦੁਨੀਆ ਗੁੱਝੀ ਪਾਹੇ ਸਾਈ ਮੇਰੇ ਚੰਗਾ ਕੀਤਾ।

ਟਿੱਡੀ ਪਾਏ ਗੱਡ ਤੈ ਜੇਵਡ ਮੈਂ ਨਾਏ ਖੋ ਸਭ ਜਗ ਡਿੱਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨ ਲੇਖ ਆਪ ਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿਨਾਂ ਨ ਮਾਰੇ ਕੁਮ ਆਪਣੜੇ ਕਰ ਜਾਈਐ ਪੈਰ ਤਿਨਾਂ ਦੇ ਚੁੰਮ ਫਰੀਦਾ ਜਾ ਤੂੰ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸੋ ਮਰਗ ਸਵਾਈ ਨੀ ਜਾਂ ਪਰਿਆ ਤਾਂ ਲੱਦਿਆ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਪੂਰਾ ਅੱਗੋ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੇ ਥੀਆ ਸੱਕਰ ਹੋਈ ਬਿਸ ਸਾਈ ਬਾਜੋਂ ਆਪਣੇ ਵੇਦਨ ਕਹੀਐ ਕੈਸ ਫਰੀਦਾ ਅੱਖੀ ਦੇਖ ਪਤੀਣੀਆ ਸੁਣ ਸੁਣ ਰਿਣੇ ਕੰਨ ਸਾਖ ਪਕੰਦੀ ਆਈਆ ਹੋਰ ਕਰਿੰਦੀ ਵੰਨ ਫਰੀਦਾ ਕਾਲੀ ਜਿਨੀ ਨਰਾ ਪਿਆ ਧੌਲੀ ਰਾਵੇ ਕੋਏ ਕਰ ਸਾਈ ਸੋ ਪਰਹੜੇ ਰੰਗ ਨਬਿਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਰਮ ਲਗਾਏ ਜੇ ਲੋਚੈ ਸਭ ਕੋਏ ਇਹੋ ਪਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇ ਫਰੀਦਾ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿੱਠ ਕੱਜਲ ਰੇਖ ਨਾ ਸਹਿੰਦਿਆ ਸੇ ਪੰਖੇ ਸੁਏ ਬੈਠ ਫਰੀਦਾ ਕੁਕੇਂਦਿਆਂ ਚਾਗੇਂਦਿਆਂ ਮੱਤੀ ਦੇਦਿਆਂ ਨਿਤ ਜੋ ਸ਼ੈਤਾਨ ਵੰਜਾਇਆ ਸੇ ਕਿਤ ਫਿਰ ਹੇ ਚੇਤ ਫਰੀਦਾ ਥਿਓ ਪਵਾਈ ਦਬ ਜੇ ਸਾਈ ਲੋੜ ਹੈ ਸਭ ਇੱਕ ਛਿੱਜੇ ਬਿਆਹ ਲੁਤਾੜੀ ਹੈ ਤਾਂ ਸਾਈ ਦੇ ਦਰਬਾੜੀ ਹੈ ਫਰੀਦਾ ਖਾਕ ਨਾ ਨਿੰਦੀ ਹੈ ਖਾਕੂ ਜੇੜ ਨਾ ਕੋਏ ਜੀਵਦਿਆਂ ਪੈਰਾਂ ਤਲੈ ਮੋਇਆ ਉੱਪਰ ਹੋਏ

ਜੋਸ ਜੋ ਕੰਬਰੇ ਅਲੈ ਵਰਸੈ ਮੇਹੋ ਜਾਏ ਮਿਲਾ ਤਿਨ ਸੱਜਣਾ ਟੁੱਟੋ ਨਾਹੀ ਨੇਹੋ ਫਰੀਦਾ ਮੈਂ ਭੁਲਾਵਾ ਭਗਦਾ ਮਤ ਮੈਲੀ ਹੋਏ ਜਾਏ ਗਹਿਲਾਰੂ ਨਾ ਜਾਣੇ ਸਿਰ ਪੀ ਮਿੱਟੀ ਖਾਏ ਫਰੀਦਾ ਸਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ ਫਰੀਦਾ ਰੋਟੀ ਮੇਰੀ ਕਾਠ ਕੇ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਰੁਖੀ ਸੁਖੇ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਇ ਜੀਓ ਅਜ ਨ ਸੁੱਤੇ ਕੰਤ ਸਿਓ ਅੰਗ ਮੁੜੇ ਮੁੜ ਜਾਹੇ ਜਾਏ ਪੁਛੋ ਡੁਹਾਗਣੀ ਤੁਮ ਕਿਉਂ ਰਹਿਣ ਬਹਾਏ ਸੋਹਰੇ ਟੋਏ ਨਾ ਲਹੈ ਪਈਏ ਨਾਹੀ ਥਾਉ ਪੈਰ ਵਾਦੜੀ ਨਾ ਪੁਚਾਈ ਧਨ ਸੁਹਾਗਣ ਨਾਉ ਸੋਹਰੇ ਪਈਏ ਕੰਤ ਕੇ ਕੰਤ ਅਗੰਮ ਥਾਹੋ ਨਾਨਕ ਸੋ ਸੁਹਾਕਣੀ ਜੋ ਪਾਵੇ ਬੇਪਰਵਾ ਨਾਤੀ ਤੋਤੀ ਸੰਬਹੇ ਸੁੱਤੇ ਆਏ ਨਚਿੰਦ ਫਰੀਦਾ ਰਹੀ ਸਵੇੜੇ ਹਿੰਗ ਦੇ ਗਈ ਕਥੂਰੀ ਗੰਧ ਜੋਬਨ ਜਾਂਦੇ ਨਾ ਡਰਾ ਜੇ ਸਹਿ ਪ੍ਰੀਤ ਨ ਜਾਏ ਫਰੀਦਾ ਕਿਤਨੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ ਫਰੀਦਾ ਚਿੰਤ ਖਟੋਲਾ ਬਾਣ ਦੁੱਖ ਬਿਰਹਿ ਵਿਸ਼ਾ ਬਣ ਲੇਫ

ਘੜੀਏ ਘੜੀਏ ਮਾਰੀਏ ਪਹਿਰੀ ਲਹਿ ਸੁਜਾਏ ਸੋਹੇੜਾ ਘੜਿਆਲ ਜਿਉਂ ਦੁਖੀ ਰਹਿਣ ਵਿਹਾਏ ਬੁੱਢਾ ਹੁਆ ਸੇਖ ਫਰੀਦ ਕੰਬਣ ਲੱਗੇ ਦੇਹੇ ਜੇ ਸੋ ਵਰਿਆ ਜੀਵਣਾ ਪੀਤਨ ਹੋ ਸੇਖੇ ਫਰੀਦਾ ਬਾਰ ਪੁਰਾਇਆ ਬੈਸਣਾ ਸਾਈ ਮੁਜੈ ਨ ਦੇਹੇ ਜੇ ਤੂੰ ਇਹ ਬੈ ਰੱਖ ਸੇ ਜਿਉ ਸਰੀਰੋ ਲੈ

ਜਾਣ ਪਾਸਦ ਮਾਮੇ ਸਤ ਸਿਰ ਭੇਰੀ ਛੱਡੋ ਰੱਡ ਜੈ ਸੁਤੇ ਜੀ ਰਾਣ ਮੈਂ ਥੀਏ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰਿਆਂ ਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਫਰੀਦਾ ਦੋਹਦੀ ਵੀ ਬਲੰਦਿਆਂ ਮਲਕ ਬੈਠਾ ਆਏ ਗੜ ਲੀਤਾ ਘੱਟ ਲੁੱਟਿਆ ਦੀਵੜੇ ਗਿਆ ਬੁਜਾਏ ਫਰੀਦਾ ਵੇਖ ਕਪਾਹੇ ਜੇ ਥੀਆ ਜੇ ਸਿਰ ਥੀਆ ਤਲਾਹ ਕਮਾ ਦੇ ਅਰ ਕਾਗ ਦੇ ਕੁੰਨੇ ਕੋਈ ਲਿਆ ਮੰਦੇ ਅਮਲ ਕਰਿੰਦਿਆਂ ਇਹੋ ਸਜਾਏ ਤਨਾਹ ਫਰੀਦਾ ਕੰਨ ਮਸੱਲਾ ਸੂਫ ਗੱਲ ਦਿਲ ਕਾਤੇ ਗੁੜਬਾਤ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਾਤ ਨਾ ਨਿਕਲੈ ਜੇ ਤਨ ਚੀਰੈ ਕੋਏ ਜੋ ਤਨ ਰਤੇ ਰੱਬ ਸਿਓ ਤਿੰਨ ਤਨ ਡੋਬ ਰਤ ਨ ਹੋਏ ਪੈ ਪੈ ਤਨ ਖੀਨ ਹੋਏ ਲੋਭ ਰਤ ਵਿੱਚੋਂ ਜਾਏ ਜੋ ਬਸੰਤਰ ਤਾਤ ਸੁਧ ਹੋਏ ਤਿਉਂ ਹਰ ਕਾ ਪੌਦਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ

ਹਰੀ ਮਨ ਗਹਿਲੇ ਪਾਵਲੇ ਮਨ ਹੈ ਕਿਆਰ ਲੀਆਂ ਫਰੀਦਾ ਕੋਠੇ ਤੁਕਣ ਕੇਤੜਾ ਪੈਰਨੀ ਦੜੀ ਨੀ ਫਾਰ ਜੋ ਦਹਿ ਲੱਦੇ ਕਾਣ ਵੇ ਗਏ ਬਿਲਾਲ ਬਿਲਾਲ ਫਰੀਦਾ ਕੋਠੇ ਮੰਡਪ ਮਾੜੀਆਂ ਏ ਤਨ ਲਾਏ ਚਿੱਤ

ਵਿਰਲੇ ਕੇਈ ਪਾਈਅਨ ਜਿਨ੍ਹਾਂ ਪਿਆਰੇ ਨੇਹ ਕੰਦੀ ਬਹਿਨ ਨਟਾਹੇ ਤੋਪੀ ਲੇਖਾ ਦੇਫਣਾ ਜਿੱਧਰ ਰੱਬ ਰਜਾਇ ਵਹਿਣ ਤਾਊ ਗੋ ਕਰੇ ਫਰੀਦਾ ਦੁਖਾਂ ਸੇ ਤੇ ਦਿਹ ਗਿਆ ਸੂਲਾਂ ਸੇ ਤੇ ਰਾਤ ਖੜਾ ਪੁਕਾਰੇ ਪਾਤਣੀ ਬੇੜਾ ਕੱਪਰ ਬਾਤ ਲੰਮੀ ਲੰਮੀ ਨਦੀ ਬਹਿ ਕੰਦੀ ਕੇ ਰਹੇ ਤਾ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ ਫਰੀਦਾ ਗਲੀ ਸਵਜਨ ਬੀ ਇੱਕ ਟੁੰਡੀਂਦੀ ਨਾ ਲਹਾ ਤੁਖਾਂ ਜੋ ਬਲੀ ਹੀ

ਆਉ ਇਨੀ ਲੋਨੀ ਦੇਖਦਿਆਂ ਕੇਤੀ ਚੱਲ ਗਏ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਾਈ ਆਪ ਸਵਾਰੇ ਮੈਂ ਮਿਲ ਹੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਕੰਧੀ ਉੱਤੇ ਰੁਖੜਾ ਕਿਚਰਕ ਬੰਨੈ ਤੇਰਾ ਫਰੀਦਾ ਕੱਚੇ ਭਾਂਡੇ ਰੱਖੀਐ

ਇੱਕ ਨਾਨੂ ਸਭ ਸੋ ਜੀ ਆਏ, ਇੱਕ ਫਿਰਦੇ ਬੇਪਰਵਾਹ।

ਵਿਆਸ ਕਵਣ ਸੁਅੱਖਰ ਕਵਣ ਗੁਣ ਕਵਣ ਸੁਮਣੀਆ ਮੰਤ ਕਵਣ ਸੁਬਿਸੋਹੋ ਕਰੇ ਜਿਤ ਵਸ ਆਵੇ ਕੰਤ ਨਿਵਣ ਸੁਅੱਖਰ ਖਵਣ ਗੁਣ ਜੇ ਪਾਮਣੀਆ ਮੰਤ ਇਹ ਤ੍ਰੈ ਪੈਣੇ ਬੇਸਕਾਰ ਤਾਂ ਵਸ ਆਵੇ ਕੰਤ ਮਤ ਹੁੰਦੇ ਹੋਏ ਇਆਣਾ ਤਾਣ ਹੁੰਦੇ ਹੋਏ ਨਿਦਾਣਾ

ਛੁੱਟੇ ਦਿਲਬੋੜ ਜਿਉਂ ਸੁੰਜੈਂਦਰ ਖੇਤ ਖਿੱਤੇ ਅੰਦਰ ਛੁੱਟਿਆ।

ਜੈਕਾਰਾ ਸੰਡਿਤ ਹੋ ਜਾਓ। ਦਾਤਾ ਕਰਤਾ ਆਪ ਤੂੰ ਤਿਸ ਦੇਵੈ ਘਰੇ ਪਸਾਓ। ਤੂੰ ਜਾਣੋ ਸਭ ਸਹਿ ਦੇ ਲੈਸੇ ਜਿੰਦ ਕਵਾਓ। ਕਰ ਆਸਨ ਹੋ ਜਾਓ, ਕਰ ਆਸਨ।

ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਵ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਣ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦਾਖੇ ਲੱਕਰੋੜ ਸੱਚੇ ਸਵਤਾਨ ਸੱਚੇ ਸਵਜੋਰ

ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇ ਕਿਹਾ ਜਰਾ ਜੋਰ ਵੇਖ ਵਿਡਣ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ।

ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕਿਰਤ ਵਰਜੀਆਂ ਬੈ ਲੇਖਾ ਕਰ ਸਮਝਾਇਆ ਥਾਉ ਨਾ ਹੋਵੇ ਪਹੁੰਚ।

ਪਹਿ ਵਿੱਚ ਪੁਣ ਵਹਿ ਸਦਵਾਓ, ਪਹਿ ਵਿੱਚ ਚੱਲੇ ਲਖ ਦਰਿਆਓ, ਪਹਿ ਵਿੱਚ ਅਗਨ ਕਢੈ ਵੇਗਾਰ, ਪਹਿ ਵਿੱਚ ਧਰਤੀ ਦੱਬੇ ਪਹਾੜ, ਪਹਿ ਵਿੱਚ ਫਿਰੈ ਸਿਰ ਪਹਾੜ, ਪਹਿ ਵਿੱਚ ਰਾਜਾ ਧਰਮ ਦੁਆਰ, ਪਹਿ ਵਿੱਚ ਸੂਰਜ, ਪਹਿ ਵਿੱਚ ਚੰਦ ਕਹੋ ਕਰੋ।

ਸਤਿਗੁਰ ਸਭ ਸੁਣਾਇਆ, ਸਤਿਗੁਰ ਜੀ ਵਡਦਾ ਤਾਂ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨੀ।

ਕਰਨ ਰੱਖਣ ਕਰ ਸੋ ਕ੍ਰਿਤ ਧਨ ਕਮਾਇਆ, ਓਨੀ ਦੁਨੀਆਂ ਤੁਹਾਡੇ ਬੰਦਨਾ ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀ ਸੀ ਅਗਲਾ ਨਿਤ ਦੇਵਾ ਚੜ੍ਹੈ ਸਵਾਇਆ, ਵੱਡਿਆਈ ਵੱਡਾ ਪਾਇਆ, ਵੱਡਿਆਈ ਵੱਡਾ ਪਾਇਆ।

ਤੁਸ ਮਿਲਿਆ ਸੱਚ ਤਾਂ ਤੈਨੂੰ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਹਨੇ ਕਹੀ ਹੁੰਦਾ ਸੱਚ ਵਸਾਇਆ।

ਦਰ ਸੁਣ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲੈ ਨੀ ਧਾਵਦੇ ਇੱਕ ਮੂਲ ਨਾ ਪੁੱਜਣ ਆਪਣਾ ਅਣਹੋਂਦਾ ਆਪ ਗਣਾਏ ਦੇ ਹਾਂ ਧਰਤੀ ਕਰ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਜਤੇ ਆਏ ਦੇ ਤਿੰਨ ਮੰਗਾ ਜੇ ਤੁਜਤੇ

ਜਾਂ ਆਤਮ ਤੀਤ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿਰੇ ਕਰੇ ਨਿਵਾਸ, ਸਸਬ ਨਾ ਹੋਏ ਦਾਰੂ ਪਾਪ ਕਢਿਤ ਹੋਏ। ਨਾਨਕ ਵਖਾਨੇ ਬੇਨਤੀ ਜਿਨ ਸੱਚ ਪੱਲੇ ਹੋਏ।

ਲਾਡ ਛੁੱਟੀਆ ਹੋਏ ਇੱਕ ਮਾੜਾ ਲੱਗ ਤੇ ਆਈ ਹੈ ਬਲ ਦੇਵੇ ਹੋ ਪਾਈ ਹੈ ਜਿਵੇਂ ਇਕਾਰ ਕਮਾਈ ਹੈ ਜਿਹੋ ਦਾ ਗੁਰੂ ਲਿਖਿਆ ਤਾਂ ਧੂੜ ਕਿੰਨਾ ਦੀ ਪਾਈ ਹੈ ਮੱਤ ਥੋੜੀ ਸੇਵ ਗਵਾਈ ਹੈ।

ਕਰਜਾਇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮਨਾ ਵੈ ਪਤੂ ਮਿਟਤ ਨੀ ਵੀ ਨਾਨਕਾ ਗੁਣ ਚੰਗਿਆਈਆਂ ਤੱਤ।

ਕੀਤਾ ਪਾਵਨਾ, ਹੁਕਮ ਕੀ ਅਮਨ ਭਾਵ ਤੇਰਾ ਪਿੜਾ ਅੱਗੇ ਜਾਵਨਾ, ਨੰਗਾ ਦੋ ਜੁਗ ਚਾਲਿਆ ਤਿੰਨ ਸਿਖਰ ਅਡਰਾਵਨਾ, ਪਰ ਗੁਣ ਪਛੋਤਾਵਨਾ ਕਰ।

ਸੋਲ ਸੇਵਕ ਸੇਵਾ ਕਰੀ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਇਆ ਪ੍ਰਵਾਨ ਦਾ ਖਸਮੈ ਕਾ ਮਹਿਲ ਪਾਏ ਸੀ, ਖਸਮੈ ਭਾਵੈ ਸੋ ਕਰੇ ਮਨ ਜੰਦਿਆ ਸੋ ਫਲ ਪਾਏ ਸੀ।

0: ਜਿਨ ਮਨ ਵਸਿਆ ਸੋਏ ਪੌੜੀ
1: ਭਾਵ ਦੇ ਹਰ ਪੂਜਣਾ ਹੀ ਹਾਰਿਆ ਘਰ ਫੁਰਮਾਏ ਸਫਾਇਆ ਵੇਖ ਮਹਿਲ ਤੇ ਬਰਕਤ ਸਾਰਿਆ।

ਸਹਿਤ ਪਾਈਆਂ ਸਹਿਤ ਪਾਈਆਂ।

ਜੋ ਸਾਹਿਬ ਨਾਲ ਨਹਾਰੀਏ ਦਵੇ ਆ ਪਾਸਾ ਢਾਲੀਏ ਕਿਸ਼ਨਾ ਵੀ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਕਰਨੋ ਨਿਧਾਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਖ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਸਥਿਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੋਗੇ, ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮਾਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲਤਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ। ਗਰੀਬ ਨਵਾਜ਼ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸੱਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ, ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ, ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ।

ਧੰਨ ਵਾਹਿਗੁਰੂ ਸਾਹਿਬ ਜੀ। ਧਰਮਾਦੇ ਠਾਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੇ ਖੋਲ ਕਿਵਾਰ। ਧੰਨ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਪੰਜਵਾਂ। ਤ੍ਰੈ ਗੁਣ ਰਹਿਤ ਰਹਿ ਨਿਰਾਰੀ, ਸਾਧਕ ਸਿੱਧ ਨਾ ਜਾਣੈ। ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕੈ ਖਜ਼ਾਨੈ। ਤ੍ਰੈ ਗੁਣ ਰਹਿਤ ਰਹੇ ਨਿਰਾਰੀ, ਸਾਧਿਕ ਸਿੱਧ ਨਾ ਜਾਣੈ।

ਪ੍ਰਾਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ।

राखो राखनहार।

0: जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहेथ अमृत के दाते दसा पातशाहियां दी जोत साहब सच्चे पातशाह सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तों सजे दवाना दीआं हाजरियां भर रहे सन्मानयोग सत्कारयोग सतसंगी जनों सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के सतगुरु की अमृतमई बाणी आसा की वार दे कीर्तन गुरु करके रागी जथे पासों सरवण कर रहे सी उपरंत सत्कारयोग भाई साहब जी ने गुरु चरणा विच सरबत दे भले दी अरदास करके अज दा जो पावन पवित्र मुखवाक है वो आप संगत दे नाल सांझा कीता है। तो आओ साध संगत समा है इस पावन पवित्र मुखवाक दी विचार दा जिन्ने शरीर आप सतगुरां दे हजूर बैठे हो जां घरां विच मीडिया दे माध्यम राही सरवण कर रहे हो फतेह दी सांझ पाईए जी। वाहिगुरु जी का खालसा वाहिगुरु जी की फतेह। राग रामकली विच शहीदां दे सरताज पंचम पातशाह धन गुरु अर्जन साहब महाराज का यह बचन गुरु ग्रंथ साहब जी दे अंक 883 अते 84 दे उत्ते सुभायमान है। धन गुरु अर्जन साहब महाराज ने इस पावन शब्द की रहाओ वाली पंक्ति विच जो विचार अंकित किए ने गुरदेव फरमाउंदे ने अचरज किश कहण ना जाई बस तगोचर भाई। महाराज कहिंदे ने एक बड़ी अश्चर्य गल होई है। अश्चर्य का अर्थ हुंदा है जिन्हों आपां हैरानी कौन गल कहिंदे आ। जिवें असीं दुनिया विच कोई अजिही चीज वेख लईए जिहदे बारे असीं सोचिया ना होवे ते बंदा उस चीज नूं वेख के एक ऐसी अवस्था विच चलिया जावे जिन्हों अश्चर्य कहा जांदा है मैं ते हैरान रह गया। तो महाराज कहिंदे ने अचरज किश कहण ना जाई भी एक ऐसा तमाशा बन गया अनोखा तमाशा बनिया जिहदे बाबत कुछ बयान नहीं किया जा सकता। हालांकि दुनिया का जिन्ना पदार्थ है वह भावें सानू अश्चर्यता दिंदा है पर उहदे बारे बयान किया जा सकता है दसिया जा सकता है। असी पहली बार कोई कर्म ऐसा किया कोई चीज ऐसी वेखी एक बार बंदा उन्हूं वेख के एकदम शौक विच आया भी अजिहा किवें हो सकता। फिर हौली हौली उन्हें उस चीज़ नूं बयानना शुरू किया जिन्हों पुछया भी इदा क्यों होया उन्हें दस्या भी इहदा रीजन आ है इहदा कारण आ है। तो वह जिहड़ी अश्चर्यता सी वह खत्म हो गई हैरानी नहीं रही। उस अश्चर्यता नूं जिहड़ा है वह बयान किया गया उस अनोखे तमाशे नूं बंदे ने बयान कर दिता। पर धन गुरु अर्जन साहब महाराज कहिंदे ने हुण जीवन दे विच इह अनोखा तमाशा बनिया है कि जिहदे बाबत दस्या नहीं जा सकता। तो अनोखा तमाशा है कि आख्या मैनूं गुरु दे खजाने दे विच्चों रब दा नाम एक जिहड़ी कीमती वस्तु है जिहदे तक मेरी ज्ञान इंद्रियां दी पहुंच भी नहीं सी उहदी प्राप्ति हो गई उह लभ गया मैनूं खजाना। तो सतगुरु महाराज ने बख्शिश की आख्या ਅਚਰਜ ਕਿਛ ਕਹਿਣ ਨਾ ਜਾਈ, ਬਸਤ ਅਗੋਚਰ ਭਾਈ। ਅਗੋਚਰ ਦਾ ਅਰਥ ਹੁੰਦਾ ਹੈ ਜਿਹੜੀ ਚੀਜ਼ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋਵੇ। ਵੇਖੋ, ਅਸੀਂ ਕਿਸੇ ਵੀ ਚੀਜ਼ ਨੂੰ ਕਿੱਦਾਂ ਮਾਪਦੇ ਤੋਲਦੇ ਹਾਂ, ਸਭ ਤੋਂ ਪਹਿਲਾਂ ਸਾਡੀਆਂ ਅੱਖਾਂ ਕਿਸੇ ਚੀਜ਼ ਨੂੰ ਤੱਕਦੀਆਂ ਨੇ, ਤੋ ਜਿਨ੍ਹਾਂ ਚੀਜ਼ਾਂ ਨੂੰ ਅੱਖਾਂ ਨੇ ਤੱਕਿਆ ਉਹਨੂੰ ਅਸੀਂ ਬਿਆਨ ਕਰ ਦਿੱਤਾ। ਫਿਰ ਕੀ ਹੁੰਦਾ ਹੈ ਵੀ ਅਸੀਂ ਸੁੰਘ ਕੇ ਚੀਜ਼ ਨੂੰ ਮਹਿਸੂਸ ਕਰਦੇ ਹਾਂ ਅਤੇ ਬਿਆਨ ਕਰਦੇ ਹਾਂ, ਜਿਹੜੀਆਂ ਸਾਡੀਆਂ 5 senses ਜਿਨ੍ਹਾਂ ਨੂੰ ਆਪਾਂ ਕਹਿੰਦੇ। ਕੰਨਾਂ ਨੇ ਕੋਈ ਆਵਾਜ਼ ਸੁਣੀ, ਉਹਨੂੰ ਬਿਆਨ ਕਰ ਦਿੱਤਾ ਗਿਆ। ਹੱਥ ਦੇ ਨਾਲ ਅਸੀਂ ਕਿਸੇ ਚੀਜ਼ ਨੂੰ ਛੋਇਆ, ਜ਼ੁਬਾਨ ਦੇ ਨਾਲ ਅਸੀਂ ਕਿਸੇ ਚੀਜ਼ ਨੂੰ ਚੱਖਿਆ, ਤੋ ਇਹ 5 ਜਿਹੜੇ ਇੰਦਰੇ ਸੀ ਇਹਨਾਂ ਨੇ ਇੱਕ ਪ੍ਰਤੀਕਰਮ ਦਿੱਤਾ, ਇਹਨਾਂ ਨੇ ਉਹਦੇ ਬਾਰੇ ਬਿਆਨ ਕਰ ਦਿੱਤਾ। ਤੋ ਦੁਨੀਆਂ ਦਾ ਜਿੰਨਾ ਗਿਆਨ ਹੈ, ਤੁਸੀਂ ਵੇਖੋ ਇਹਨਾਂ 5 senses ਜਿਹੜੇ 5 ਗਿਆਨ ਇੰਦਰੇ ਨੇ ਇਹਨਾਂ ਦੇ ਆਲੇ ਦੁਆਲੇ ਘੁੰਮਦਾ। ਤੁਸੀਂ ਹਵਾ ਨੂੰ ਮਹਿਸੂਸ ਕਰਦੇ ਹੋ, ਤੁਹਾਡੇ ਤਨ ਦੇ ਨਾਲ ਸਪਰਸ਼ ਵੀ ਹੁੰਦੀ ਹੈ, ਪਤਾ ਲੱਗਦਾ ਹੈ। ਇਸੇ ਤਰੀਕੇ ਨਾਲ ਕਿਸੇ ਸਾਊਂਡ ਨੂੰ ਆਪਾਂ ਕੰਨਾਂ ਦੇ ਨਾਲ ਸੁਣਦੇ ਹਾਂ, ਉਹ ਧੁਨੀ ਦੁਆਰਾ ਸਾਡੇ ਕੰਨਾਂ ਰਾਹੀਂ ਸਾਨੂੰ ਉਹਦਾ ਗਿਆਨ ਪਹੁੰਚਦਾ ਹੈ। ਅੱਖਾਂ ਨਾਲ ਆਪਾਂ ਕਿਸੇ ਚੀਜ਼ ਨੂੰ ਤੱਕਿਆ, ਵੇਖਿਆ, ਤੇ ਉਹਦਾ ਗਿਆਨ ਜਿਹੜਾ ਹੈ ਸਾਨੂੰ ਮਹਿਸੂਸ ਹੋਇਆ। ਇਹਦਾ ਜ਼ੁਬਾਨ ਦੇ ਉੱਤੇ ਅਸੀਂ ਕਿਸੇ ਵਸਤੂ ਨੂੰ ਰੱਖਿਆ, ਚੱਖਿਆ, ਤੇ ਉਹਦਾ ਜਿਹੜਾ ਸਵਾਦ ਹੈ ਸਾਨੂੰ ਉਹਦਾ ਆਭਾਸ ਹੋਇਆ, ਉਹਦੇ ਬਾਰੇ ਪਤਾ ਲੱਗਾ। ਤੋ ਇਹ 5 senses ਜਿਹੜੀਆਂ ਨੇ, 5 ਗਿਆਨ ਇੰਦਰੇ ਜਿਹੜੇ ਨੇ ਨਾ, ਇਹਨਾਂ ਦੇ ਰਾਹੀਂ ਸਾਨੂੰ ਦੁਨੀਆਂ ਦੇ ਪਦਾਰਥ ਦਾ ਚੱਖਣਾ, ਸੁੰਘਣਾ, ਸਵਾਦ ਮਾਨਣਾ, ਸਪਰਸ਼ ਕਰਨਾ, ਇਹ ਸਾਰਾ ਕੁਝ ਸਾਨੂੰ ਪਤਾ ਲੱਗ ਜਾਂਦਾ, ਗਿਆਨ ਹੋ ਜਾਂਦਾ ਇਹਨਾਂ ਇੰਦਰੀਆਂ ਦੇ ਦੁਆਰਾ। ਪਰ ਮਹਾਰਾਜ ਕਹਿੰਦੇ ਨੇ ਜਿਹੜੀ ਨਾਮ ਦੂਈ ਵਸਤੂ ਹੈ ਨਾ, ਉਹ ਅਗੋਚਰ ਹੈ। ਅਗੋਚਰ ਦਾ ਅਰਥ ਹੈ ਉਹ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਨਾਮ ਨੂੰ ਕਦੀ ਬੰਦਾ ਟੱਚ ਨਹੀਂ ਕਰ ਸਕਦਾ। ਨਾਮ ਕੋਈ ਹਵਾ ਵਾਂਗੀ ਚੀਜ਼ ਵੀ ਨਹੀਂ ਹੈ ਵੀ ਜਿਹੜੀ ਸਾਨੂੰ ਤਨ ਦੇ ਤਲ ਉੱਤੇ ਮਹਿਸੂਸ ਹੋਵੇ। ਇਹਨੂੰ ਸਤਿਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਇਹ ਵਸਤੂ ਅਗੋਚਰ ਹੈ। ਤੋ ਇਹ ਮਿਲਦੀ ਕਿੱਥੋਂ ਹੈ? ਇਹ ਮਿਲਦੀ ਹੈ ਸਾਧ ਸੰਗਤ ਦੇ ਵਿੱਚੋਂ। ਆਪਾਂ ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਪੜ੍ਹਦੇ ਹਾਂ, ਇਹ ਮਿਲਦੀ ਹੈ ਸਾਨੂੰ ਆਪਣੇ ਅੰਦਰੋਂ ਜਦੋਂ ਗਿਆਨ ਦਾ ਦੀਪਕ ਅੰਦਰ ਬਲਦਾ ਹੈ। ਤੋ ਬਾਬਾ ਕਬੀਰ ਸਾਹਿਬ ਦਾ ਵੀ ਇੱਕ ਬਚਨ ਹੈ, ਆਪਾਂ ਹੁਕਮਨਾਮਾ ਸਾਹਿਬ ਦੇ ਵਿੱਚ ਉਹਨੂੰ ਵੀ ਪੜ੍ਹਦੇ ਹਾਂ ਵੀ ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹੁਣ ਅਗਲੀ ਜਿਹੜੀ ਪੰਕਤੀ, ਉੱਥੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਅੰਧਿਆਰੇ ਦੀਪਕ ਚਾਹੀਏ। ਹੁਣ ਉਸ ਵਸਤੂ ਜਿਹੜੀ ਨਾਮ ਦੀ ਵਸਤੂ ਹੈ, ਸਗਲ ਸੰਤਨ ਪੈ ਵਸਤਿਕ ਮੰਗੂ, ਉਹ ਜਿਹੜੀ ਨਾਮ ਦੀ ਵਸਤੂ ਹੈ ਨਾ, ਮਹਾਰਾਜ ਨੇ ਆਖਿਆ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਉਹ ਮਿਲਦਾ ਕਿਵੇਂ ਹੈ? ਉਹਦੇ ਲਈ ਅੰਦਰ ਦੀਪਕ ਚਾਹੀਦਾ ਹੈ। ਗਿਆਨ ਦਾ ਦੀਵਾ ਮਨੁੱਖ ਦੇ ਅੰਦਰ ਬਲਣਾ ਹੈ, ਅੰਦਰ ਹੀ। ਇੱਕ ਤੇ ਦੀਵਾ ਬਾਹਰੀ ਪ੍ਰਕਾਸ਼ ਕਰਦਾ ਹੈ। ਤੋ ਇਹ ਸਿਰਫ ਇੱਕ ਉਦਾਹਰਨ ਦੇ ਰੂਪ ਵਿੱਚ ਹੈ। ਗੁਰੂ ਦਾ ਸ਼ਬਦ ਜਦੋਂ ਬੰਦੇ ਦੇ ਅੰਦਰ ਵੱਸਦਾ ਹੈ, ਉਹ ਦੀਵਾ ਜਦੋਂ ਅੰਦਰ ਜਗਦਾ ਹੈ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀਐ। ਆਖਿਆ ਫਿਰ ਉਹ ਜਿਹੜੀ ਇੱਕ ਵਸਤੂ ਅਗੋਚਰ ਹੈ, ਜਿਹੜੀ ਪਹੁੰਚ ਤੋਂ ਪਰੇ ਹੈ, ਗਿਆਨ ਇੰਦਰੀਆਂ ਦੀ ਪਕੜ ਤੋਂ ਬਾਹਰ ਹੈ, ਉਹ ਨਾਮ ਵਾਲੀ ਵਸਤੂ, ਉਹ ਨਾਮ ਦਾ ਪਦਾਰਥ, ਉਹ ਮਿਲੇਗਾ। ਗਿਆਨ ਨੂੰ ਸਮਝਿਆ, ਗਿਆਨ ਦਾ ਦੀਵਾ ਅੰਦਰ ਬਾਲਿਆ, ਇੱਕ ਬਸਤ ਅਗੋਚਰ ਲਹੀ ਹੈ। ਫਿਰ ਬਾਬਾ ਜੀ ਕਹਿੰਦੇ ਬਸਤ ਅਗੋਚਰ ਪਾਈ, ਘੱਟ ਦੀਪਕ ਰਹਿਆ ਸਮਾਈ। ਜਦੋਂ ਹਿਰਦੇ ਰੂਪੀ ਘਰ ਦੇ ਵਿੱਚ ਮੇਰੇ ਅੰਦਰ ਗਿਆਨ ਦਾ ਦੀਪਕ ਬਲਿਆ, ਤੇ ਉਹ ਜਿਹੜਾ ਨਾਮ ਸੀ ਨਾ, ਜਿਹੜੀ ਨਾਮ ਦੀ ਵਸਤੂ ਸੀ, ਉਹ ਮੈਨੂੰ ਅੰਦਰੋਂ ਹੀ ਲੱਭ ਗਈ। ਤੋ ਇਹ ਵਸਤੂ ਦੀ ਪ੍ਰਾਪਤੀ ਕਿੱਥੋਂ ਹੋਣੀ ਹੈ? ਸਾਨੂੰ ਆਪਣੇ ਅੰਦਰੋਂ ਹੋਣੀ ਹੈ। ਉਹਨੂੰ ਮਹਾਰਾਜ ਅਗੋਚਰ ਵਸਤੂ ਕਹਿੰਦੇ ਨੇ। ਤੋ ਸਤਿਗੁਰ ਨੇ ਬਾਣੀ ਵਿੱਚ ਵੈਸੇ ਇਸ ਵਸਤ ਦੇ ਬਾਰੇ ਬਹੁਤ ਸ਼ਬਦ ਰੱਖੇ ਨੇ। ਮਹਾਰਾਜ ਕਹਿੰਦੇ ਨੇ ਅੰਤਰ ਵਸਤ ਮੂੜਾ ਬਾਹਰ ਭਾਲੇ। ਉਹ ਜਿਹੜੀ ਨਾਮ ਦੀ ਵਸਤੂ ਹੈ, ਜਿਹੜਾ ਨਾਮ ਦਾ ਪਦਾਰਥ ਹੈ, ਉਹ ਕਿੱਥੇ ਹੈ? ਬੰਦੇ ਦੇ ਅੰਦਰ ਹੀ ਹੈ, ਹੋਰ ਕਿਤੇ ਨਹੀਂ ਹੈ। ਜਿਵੇਂ ਸਤਿਗੁਰੂ ਇੱਕ ਉਦਾਹਰਨ ਦੇ ਕੇ ਸਮਝਾਉਂਦੇ ਨੇ ਵੀ ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ, ਜਿਵੇਂ ਹਿਰਨ ਦੀ ਨਾਭੀ ਦੇ ਵਿੱਚ ਕਸਤੂਰੀ ਹੈ ਪਰ ਉਹ ਭਟਕਦਾ ਫਿਰਦਾ, ਉਹ ਬਾਹਰ ਭਾਲਦਾ ਫਿਰਦਾ। ਤੇ ਭਰਮਦਾ ਭਰਮਦਾ ਉਹ ਭੁੱਲ ਜਾਂਦਾ ਹੈ ਵੀ ਜਿਹੜੀ ਸੁਗੰਧੀ ਆ ਰਹੀ ਹੈ, ਜਿਹੜੀ ਕਸਤੂਰੀ ਹੈ, ਉਹ ਮੇਰੇ ਅੰਦਰ ਹੀ ਹੈ। ਇਸੇ ਤਰੀਕੇ ਨਾਲ ਜਿਹੜੀ ਨਾਮ ਦੀ ਵਸਤੂ ਹੈ ਉਹ ਵੀ ਕਿੱਥੇ ਹੈ? ਬੰਦੇ ਦੇ ਅੰਦਰ ਹੀ ਹੈ, ਉਹ ਪਦਾਰਥ ਬੰਦੇ ਦੇ ਅੰਦਰ ਹੈ। ਤੋ ਮਹਾਰਾਜ ਨੇ ਬੜੀ ਪਿਆਰੀ ਇੱਕ ਬਚਨ, ਬੜਾ ਪਿਆਰਾ ਬਚਨ ਆਪਣੀ ਬਾਣੀ ਦੇ ਵਿੱਚ ਲਿਖਿਆ, ਆਖਿਆ ਅੰਤਰਵਸਤ ਮੂੜਾ ਬਾਹਰ ਭਾਲੇ। ਮੂੜਾ ਮੂਰਖ ਕਿੱਥੇ ਲੱਭਦਾ ਫਿਰਦਾ ਹੈ? ਬਾਹਰ ਲੱਭਦਾ ਫਿਰਦਾ ਹੈ। ਮਨਮੁਖ ਅੰਧੇ ਫਿਰੈ ਬੇਤਾਲੇ। ਤੋ ਮਨ ਦੇ ਪਿੱਛੇ ਤੁਰਨ ਵਾਲਾ ਜਿਹੜਾ ਹੈ ਉਹ ਪਦਾਰਥਾਂ ਦੇ ਮੋਹ ਵਿੱਚ ਅੰਨਾ ਹੋਇਆ, ਜੀਵਨ ਦੇ ਰਾਹ ਤੋਂ ਖੁੰਝਿਆ ਹੋਇਆ, ਬੇਤਾਲਿਆਂ ਵਾਂਗੂ ਤੁਰਿਆ ਫਿਰਦਾ ਹੈ। ਬੇਤਾਲੇ ਦਾ ਅਰਥ ਹੁੰਦਾ ਹੈ ਜਿਹੜਾ ਤਾਲ ਤੋਂ ਉਖੜਿਆ ਹੋਵੇ, ਜਿਹੜਾ ਰਸਤੇ ਤੋਂ ਖੁੰਝਿਆ ਹੋਵੇ। ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁਖ ਅੰਧੇ ਫਿਰੈ ਬੇਤਾਲੇ, ਜਿਸ ਵੱਥ ਹੋਵੇ ਤਿੱਥੋਂ ਕੋਈ ਨਾ ਪਾਵੇ। ਆਖਿਆ ਜਿੱਥੇ ਉਹ ਵਸਤੂ ਹੈ, ਜਿੱਥੇ ਵੱਥ ਹੋਵੇ, ਜਿੱਥੇ ਉਹ ਵੱਥ ਹੈ, ਵੱਥ ਦਾ ਮਤਲਬ ਕੀ ਹੈ? ਵਸਤੂ। ਜਿੱਥੇ ਇਹ ਨਾਮ ਦਾ ਪਦਾਰਥ ਪਿਆ ਹੈ, ਨਾਮ ਰੂਪੀ ਵਸਤ ਪਈ ਹੈ, ਉੱਥੇ ਤੇ ਕਦੀ ਨਿਗਾਹ ਹੀ ਨਹੀਂ ਮਾਰਦਾ। ਜਿੱਥੇ ਵੱਥ ਹੋਵੇ, ਜਿੱਥੇ ਇਹ ਵਸਤੂ ਹੈ, ਨਾਮ ਦੀ ਵਸਤੂ ਕਿੱਥੇ ਹੈ? ਬੰਦੇ ਦੇ ਅੰਦਰ ਹੀ ਹੈ। ਜਿੱਥੇ ਵੱਥ ਹੋਵੇ ਤਿੱਥੋਂ ਕੋਈ ਨਾ ਪਾਵੇ, ਉੱਥੋਂ ਤੇ ਜਾਂਦਾ ਹੀ ਨਹੀਂ। ਜਿਹੜੀ ਦੁਕਾਨ ਤੋਂ ਸੌਦਾ ਮਿਲਣਾ ਹੈ, ਕਹਿ ਲਓ ਵੀ ਉਸ ਦੁਕਾਨ ਵਿੱਚ ਜਾਂਦਾ ਹੀ ਕਦੀ ਨਹੀਂ, ਤੇ ਆਲੇ ਦੁਆਲੇ ਭੱਜਾ ਫਿਰਦਾ। ਸੌਦਾ ਲੈਣਾ ਹੈ ਭਾਈ, ਤੈਨੂੰ ਜਾਣਾ ਵੀ ਉਸੇ ਦੁਕਾਨ ਤੇ ਪਵੇਗਾ ਜਿੱਥੋਂ ਉਹ ਸੌਦਾ ਮਿਲਦਾ ਹੈ। ਹੁਣ ਤੇਰੀ ਖੇਡ ਐਸੀ ਅਜੀਬ ਹੈ ਕਿ ਤੂੰ ਜਿੱਥੋਂ ਉਹ ਵਸਤੂ ਮਿਲਣੀ ਹੈ, ਜਿੱਥੋਂ ਸੌਦਾ ਮਿਲਣਾ ਹੈ, ਉੱਥੇ ਨਹੀਂ ਜਾਂਦਾ। ਸੌਦਾ ਕਿੱਥੋਂ ਮਿਲਣਾ ਹੈ? ਸਾਨੂੰ ਆਪਣੇ ਅੰਦਰੋਂ ਮਿਲਣਾ ਹੈ ਸੌਦਾ, ਅੰਦਰੋਂ। ਤੋ ਮਹਾਰਾਜ ਨੇ ਆਖਿਆ ਜਿੱਥੇ ਵੱਥ ਹੋਵੇ ਤਿੱਥੇ ਕੋਈ ਨਾ ਪਾਵੇ। ਮਨਮੁਖ ਭਰਮ ਭੁਲਾਵਣਿਆ, ਮਨ ਦੇ ਪਿੱਛੇ ਚੱਲਦਾ ਹੋਇਆ ਭਰਮ ਦੇ ਵਿੱਚ ਭੁੱਲਿਆ ਪਿਆ। ਆਪੇ ਦੇਵੈ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿ ਸੁਖ ਪਾਏ, ਨਾਨਕ ਨਾਮ ਮਿਲੇ ਵਡਿਆਈ, ਆਪੇ ਸੁਣ ਸੁਣ ਧਿਆਵਣਿਆ। ਮਹਾਰਾਜ ਨੇ ਆਖਿਆ ਗੁਰੂ ਦੇ ਸ਼ਬਦ ਦੁਆਰਾ ਉਹ ਵਸਤੂ ਪ੍ਰਾਪਤ ਹੋਣੀ ਹੈ। ਤੋ ਬਾਬਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ, ਉਹਨਾਂ ਨੇ ਆਖਿਆ ਅਚਰਜ, ਜਿਹਨੂੰ ਉਹ ਵਸਤੂ ਲੱਭ ਗਈ ਉਹਦੇ ਅੰਦਰ ਦੇ ਹਾਲਾਤ ਐਸੇ ਬਣ ਜਾਂਦੇ ਨੇ, ਉਹਨੂੰ ਬਿਆਨਿਆ ਨਹੀਂ ਜਾ ਸਕਦਾ, ਉਹ ਬਿਆਨ ਤੋਂ ਬਾਹਰ ਹੀ ਹੋ ਜਾਂਦੀ ਹੈ ਗੱਲ। ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ ਨਾ, ਕਹੋ ਕਬੀਰ ਗੂੰਗੈ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਆਖਿਆ ਜਿਵੇਂ ਗੂੰਗੇ ਨੇ ਗੁੜ ਖਾਧਾ ਹੋਵੇ ਤੇ ਉਹਨੂੰ ਪੁੱਛੋ ਵੀ ਸਵਾਦ ਕਿੱਦਾਂ ਦਾ ਹੈ ਤੇ ਉਹ ਕੀ ਦੱਸੇਗਾ। ਇੱਦਾਂ ਹੀ ਨਾਮ ਦੀ ਵਸਤ ਜਿਹੜੀ ਮਨੁੱਖ ਦੇ ਅੰਦਰ ਪਈ ਹੈ, ਜਦੋਂ ਗੁਰੂ ਦੇ ਸ਼ਬਦ ਉਹਦੇ ਗਿਆਨ ਦੁਆਰਾ ਸਾਨੂੰ ਸੋਝੀ ਹੁੰਦੀ ਹੈ, ਇਸ ਵਸਤੂ ਦੀ ਪ੍ਰਾਪਤੀ ਹੁੰਦੀ ਹੈ, ਤੇ ਉਹ ਅਵਸਥਾ ਐਸੀ ਅਚਰਜ ਹੈ, ਉਹ ਤਮਾਸ਼ਾ ਐਸਾ ਅਜੀਬ ਹੈ, ਉਹਨੂੰ ਬਿਆਨਿਆ ਨਹੀਂ ਜਾ ਸਕਦਾ। ਮਹਾਰਾਜ ਨੇ ਪਹਿਲੇ ਬਚਨ ਵਿੱਚ, ਪਹਿਲੇ ਬੰਦ ਵਿੱਚ ਅੱਗੇ ਜੋ ਵਿਚਾਰ ਅੰਕਿਤ ਕੀਤੇ, ਗੁਰਦੇਵ ਕਹਿੰਦੇ ਤ੍ਰੈ ਗੁਣ ਰਹਿਤ, ਤ੍ਰੈ ਗੁਣ ਮਾਇਆ ਦੇ ਤਿੰਨ ਗੁਣ। ਹੁਣ ਇਹ ਮਾਇਆ ਦੇ ਤਿੰਨ ਗੁਣ ਕਿਹੜੇ ਨੇ ਜੀ? ਇਹਨੂੰ ਸਤਿਗੁਰ ਨੇ ਆਖਿਆ ਰਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਇਹ ਮਾਇਆ ਦੇ ਤਿੰਨ ਗੁਣ ਨੇ, ਇੱਕ ਹੈ ਰਜ ਗੁਣ, ਇੱਕ ਹੈ ਤਮ ਗੁਣ, ਤੇ ਤੀਜਾ ਕਿਹੜਾ ਹੈ? ਸਤ ਗੁਣ। ਹੁਣ ਇਹਦੇ ਬਾਰੇ ਨਾ ਵਿਦਵਾਨਾਂ ਨੇ ਇੱਕ ਗੱਲ ਆਖੀ ਹੈ ਵੀ ਜਿਹੜਾ ਰਜੋ ਗੁਣ ਹੁੰਦਾ ਨਾ, ਇਹ ਹੈ ਜਿੱਥੇ ਬੰਦੇ ਦੇ ਮਨ ਦੇ ਵਿੱਚ ਹੰਕਾਰ ਹੈ, ਉਹਨੂੰ ਰਜੋ ਗੁਣ ਕਹਿੰਦੇ ਨੇ। ਹੰਕਾਰ ਇਹਦਾ ਮੂਲ ਹੈ ਕਹਿ ਲਓ। ਕੋਈ ਬੰਦਾ ਬਹੁਤ ਹੰਕਾਰੀ ਹੋ ਕੇ ਆਪਣੇ ਜੀਵਨ ਨੂੰ ਜਿਉ ਰਿਹਾ ਹੈ, ਸਮਝੋ ਉਹ ਮਾਇਆ ਦੇ ਰਜ ਗੁਣ ਵਿੱਚ ਵਰਤ ਰਿਹਾ ਹੈ। ਤੋ ਰਜ ਗੁਣ ਦਾ ਮੂਲ ਕੀ ਹੈ? ਹੰਕਾਰ, ਅਗਿਆਨਤਾ। ਅਗਲਾ ਬਚਨ ਹੈ, ਬਾਬੇ ਨੇ ਆਖਿਆ ਤਮ ਗੁਣ। ਤਮ ਗੁਣ ਕੀ ਹੁੰਦਾ? ਤਮ ਜਿਵੇਂ ਇਹਦਾ ਕਹਿ ਲਓ ਵੀ ਕਿਸੇ ਦੇ ਅੰਦਰ ਅਗਿਆਨਤਾ ਦਾ ਬਹੁਤ ਜ਼ਿਆਦਾ ਪਸਾਰਾ ਹੋਵੇ, ਜਿਵੇਂ ਆਪਾਂ ਬਚਨ ਬਾਣੀ ਦੇ ਵਿੱਚ ਪੜ੍ਹਦੇ ਹਾਂ ਨਾ, ਉੱਥੇ ਮਹਾਰਾਜ ਨੇ ਤਮ ਦਾ ਅਰਥ ਹੁੰਦਾ ਅਗਿਆਨਤਾ, ਬੇਸਮਝੀ ਵਾਲਾ ਜੀਵਨ ਜਿਉਣਾ। ਇਹ ਵੀ ਇੱਕ ਤਰੀਕੇ ਨਾਲ ਕੀ ਹੈ? ਮਾਇਆ ਦਾ ਗੁਣ ਹੀ ਹੈ, ਉਹਨੂੰ ਕੁਝ ਵੀ ਨਹੀਂ ਬਣਿਆ, ਜਿਹਦਾ ਕਰਕੇ ਉਹਦੇ ਆਤਮਕ ਜੀਵਨ ਦਾ ਗਲਾ ਘੁੱਟਿਆ ਜਾਂਦਾ। ਤੋ ਸੰਸਾਰ ਇਹਨਾਂ ਤਿੰਨਾਂ ਗੁਣਾਂ ਵਿੱਚ ਵਰਦਾ ਹੈ। ਪਹਿਲਾ ਰਜਗੁਣ ਹੈ, ਹੰਕਾਰ ਜਿਹਨੂੰ ਕਿਹਾ, ਤਮ ਗੁਣ ਹੈ ਅਗਿਆਨਤਾ, ਬੇਸਮਝੀ, ਜਿੱਥੇ ਆਤਮਕ ਜੀਵਨ ਦਾ ਸਾਹ ਘੁੱਟਿਆ ਗਿਆ। ਤੇ ਅਗਲਾ ਹੈ ਸੱਤ ਗੁਣ। ਸੱਤ ਗੁਣ ਨੂੰ ਵੀ ਬਾਬੇ ਨੇ ਮਾਇਆ ਦਾ ਗੁਣ ਹੀ ਆਖਿਆ, ਹਾਲਾਂਕਿ ਸੱਤ ਗੁਣ ਕੀ ਹੁੰਦਾ ਹੈ? ਜਿੱਥੇ ਸ਼ਾਂਤੀ ਹੈ, ਜਿੱਥੇ ਦਇਆ ਹੈ, ਜਿੱਥੇ ਦਾਨ ਹੈ। ਹੁਣ ਆਪਾਂ ਆਖਾਂਗੇ ਚੀਜ਼ਾਂ ਮਾੜੀਆਂ ਨੇ ਕਿਤੇ, ਪਰ ਬਾਬੇ ਨੇ ਆਖਿਆ ਇਹ ਵੀ ਕੀ ਹੈ, ਮਾਇਆ ਦਾ ਇੱਕ ਗੁਣ ਹੀ ਹੈ। ਤੁਸੀਂ ਕਿਸੇ ਬੰਦੇ ਨੂੰ ਆਖੋ ਬੰਦਾ ਫਲਾਨਾ ਬੜਾ ਦਾਨੀ ਹੈ, ਮਹਾਰਾਜ ਨੇ ਆਖਿਆ ਉਹ ਵੀ ਮਾਇਆ ਦੇ ਵਿੱਚ ਹੀ ਭਟਕ ਰਿਹਾ, ਇਹ ਵੀ ਮਾਇਆ ਦਾ ਗੁਣ ਹੀ ਹੈ। ਤੁਸੀਂ ਕਿਸੇ ਨੂੰ ਆਖੋ ਵੀ ਫਲਾਨੇ ਬੰਦੇ ਦੇ ਵਿੱਚ ਦਇਆ ਬੜੀ ਹੈ, ਮਹਾਰਾਜ ਨੇ ਆਖਿਆ ਨਹੀਂ ਭਾਈ ਉਹ ਵੀ ਸੱਤ ਗੁਣ ਵਿੱਚ ਹੈ, ਸੱਤ ਗੁਣ ਮਾਇਆ ਦੇ। ਮਤਲਬ ਇਹ ਜਿਹੜੀ ਅਵਸਥਾ ਹੁੰਦੀ ਹੈ ਨਾ, ਇਹਦੇ ਵਿੱਚ ਬੰਦਾ ਜ਼ੋਰ ਦਿੰਦਾ ਕਿਹੜੇ ਕੰਮਾਂ ਦੇ ਉੱਤੇ, ਵੀ ਦਾਨ ਕਰਦੇ ਹੋ, ਕਿਸੇ ਉੱਤੇ ਦਇਆ ਕਰਦੇ ਹੋ। ਤੁਸੀਂ ਬਹੁਤ ਸਾਰੇ ਲੋਕ ਵੇਖੇ ਹੋਣਗੇ ਜਿਹੜੇ ਜੀਵਾਂ ਦੇ ਉੱਤੇ ਕੀ ਕਰਦੇ ਨੇ, ਦਇਆ ਕਰਦੇ ਨੇ, ਬੜਾ ਦਾਨ ਕਰਦੇ ਨੇ, ਅਤੇ ਲੋਕ ਕਹਿੰਦੇ ਨੇ ਉਹ ਧਰਮੀ ਨੇ। ਪਰ ਜਦੋਂ ਤੁਸੀਂ ਬਾਣੀ ਨੂੰ ਸਮਝੋਗੇ ਨਾ, ਤਾਂ ਬਾਣੀ ਨੇ ਆਖਿਆ ਧਰਮੀ ਨਹੀਂ ਹੈ, ਉਹ ਮਾਇਆ ਦੇ ਤੀਜੇ ਗੁਣ ਵਿੱਚ ਨੇ। ਜਿਹੜਾ ਗੁਰਮੁਖ ਹੈ ਉਹ ਚੌਥੇ ਗੁਣ ਵਿੱਚ ਹੈ, ਉਹ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਹੈ। ਹੁਣ ਜਿਹੜਾ ਦਾਨ ਮੀਂਹ ਦਿੰਦਾ ਹੈ ਨਾ, ਉਹ ਮਾਇਆ ਦੇ ਗੁਣ ਵਿੱਚ ਕਿਵੇਂ ਹੈ, ਇਹਦੀ ਤੁਹਾਨੂੰ ਸਮਝ ਲੱਗਣੀ ਹੈ ਜਦੋਂ ਤੁਸੀਂ ਆਸਾ ਕੀ ਵਾਰ ਪੜੋਗੇ। ਆਖਿਆ ਮਾਇਆ ਦੇ ਗੁਣ ਵਿੱਚ ਦਾਨੀ ਪਤਾ ਕਿਵੇਂ ਹੈ, ਵੀ ਦੇ ਮੰਗੈ ਸਹਿਸਾ ਗੂਣਾ ਸ਼ੋਭ ਕਰੇ ਸੰਸਾਰ। ਮਾਇਆ ਦੇ ਗੁਣ ਵਿੱਚ ਦਾਨੀ ਤਾਂ ਹੈ ਕਿਉਂਕਿ ਉਹਦੇ ਅੰਦਰ ਇਹ ਹੈ ਵੀ ਜੇ ਮੈਂ ਦੇਵਾਂਗਾ ਤੇ ਮੈਨੂੰ ਇਹਦੋਂ ਵੱਧ ਹੋ ਕੇ ਮਿਲੇਗਾ, ਮਾਇਆ ਦਾ ਗੁਣ ਹੀ ਹੋਇਆ ਨਾ। ਫਿਰ ਜੇ ਮੈਂ ਕਿਸੇ ਨੂੰ ਦੇਵਾਂਗਾ ਤੇ ਮੈਨੂੰ ਵੱਧ ਦੁੱਗਣਾ, ਤਿੱਗਣਾ, ਚੌਗਣਾ, ਦਸ ਗੁਣਾ ਹੋ ਕੇ ਮਿਲੇਗਾ, ਸੌ ਗੁਣਾ ਹੋ ਕੇ ਮਿਲੇਗਾ। ਤੇ ਜਿਹੜਾ ਦਾਨੀ ਹੈ ਫਿਰ ਉਹ ਮਾਇਆ ਤੋਂ ਨਿਆਰਾ ਕਿਵੇਂ ਹੋ ਗਿਆ, ਉਹ ਵੀ ਮਾਇਆ ਦੇ ਗੁਣ ਵਿੱਚ ਹੀ ਵਰਤ ਰਿਹਾ। ਤੋ ਦਾਨੀ ਬੰਦਾ ਕਦੀ ਵੀ ਜਿਹੜਾ ਹੈ ਉਹਨੂੰ ਮਾਇਆ ਤੋਂ ਤੁਸੀਂ ਵੱਖਰਿਆ ਨਹੀਂ ਕਰ ਸਕਦੇ। ਬੜੇ ਬੜੇ ਦੁਨੀਆਂ ਉੱਤੇ ਦਾਨੀ ਹੋਏ ਨੇ, ਕੋਈ ਸ਼ੱਕ ਨਹੀਂ, ਬੜਾ ਕੁਝ ਉਹਨਾਂ ਨੇ ਦਾਨ ਕੀਤਾ ਹੈ, ਪਰ ਇਹ ਤੇ ਉਹਨਾਂ ਦਾ ਇੱਕ ਪਾਸਾ ਹੈ ਨਾ ਜਿਹੜਾ ਸਾਨੂੰ ਨਜ਼ਰ ਆਉਂਦਾ, ਦੂਜਾ ਪਾਸਾ ਤੇ ਆਪਾਂ ਕਦੀ ਵੇਖਿਆ ਹੀ ਨਹੀਂ ਉਹਨਾਂ ਦਾ। ਉਹਨਾਂ ਦੀ ਜਿਹੜੀ ਡਾਰਕ ਸਾਈਡ ਹੈ, ਮਤਲਬ ਕਹਿ ਲਓ ਵੀ ਸਿੱਕੇ ਦਾ ਇੱਕ ਪਾਸਾ ਤੁਸੀਂ ਗੌਹ ਨਾਲ ਤੱਕਿਆ ਹੈ, ਪਰ ਸਿੱਕੇ ਦੇ ਦੂਜੇ ਪਾਸੇ ਬਾਰੇ ਤੁਹਾਨੂੰ ਪਤਾ ਹੀ ਕੁਝ ਨਹੀਂ। ਤੁਸੀਂ ਕਹੋ ਕਿ ਫਲਾਨਾ ਬੰਦਾ ਜਿਹੜਾ ਹੈ ਉਹ ਮਿਲੀਅਨ ਬਿਲੀਅਨ ਆਫ ਡਾਲਰ ਦਾਨ ਕਰ ਦਿੰਦਾ, ਹੁਣ ਉਹਦੇ ਪਿੱਛੇ ਤੁਸੀਂ ਦੂਜਾ ਜੇ ਉਹਦੀ ਡਾਰਕ ਸਾਈਡ ਵੇਖ ਲਓ ਤੇ ਫਿਰ ਤੁਹਾਨੂੰ ਪਤਾ ਲੱਗ ਜਾਵੇਗੀ। ਤੋ ਬਾਬਾ ਜੀ ਨੇ ਆਖਿਆ ਕੁਝ ਲੋਕ ਐਸੇ ਨੇ ਜਿਹੜੇ ਸਤੋ ਗੁਣ ਵਿੱਚ ਵਰਤ ਰਹੇ ਨੇ, ਉਹ ਬੜੀ ਉਹ ਦਾਨ ਪੁੰਨ ਕਰਦੇ ਨੇ, ਸਾਰਾ ਕੁਝ ਕਰਦੇ ਨੇ, ਸਤਵੰਤੇ ਬਣਦੇ ਨੇ, ਪਰ ਦਰਅਸਲ ਵਿੱਚ ਉਹ ਮਾਇਆ ਦੇ ਗੁਣ ਵਿੱਚ ਨੇ। ਤੋ ਸਾਰਾ ਸੰਸਾਰ ਮਾਇਆ ਦੇ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਵਰਤ ਰਿਹਾ। ਮਾਇਆ ਦੇ ਰਜੋ, ਰਜੋ ਦਾ ਆਪਣਾ ਅਰਥ ਹੀ ਹੁੰਦਾ ਜਿਵੇਂ ਰਾਜ ਕਰਨ ਦੀ ਭਾਵਨਾ, ਜਿਵੇਂ ਰਾਜੇ ਹੁੰਦੇ ਨੇ ਨਾ, ਉਹ ਕੀ ਕਰਦੇ ਨੇ, ਉਹ ਰਾਜ ਕਰਦੇ ਨੇ, ਕੰਟਰੋਲਰ ਦੀ ਭਾਵਨਾ ਜਿਹੜੀ ਹੈ ਇਹ ਮਾਇਆ ਦਾ ਗੁਣ ਹੈ, ਹੰਕਾਰੀ ਹੋਣਾ। ਤਮੋ ਦਾ ਅਰਥ ਹੈ ਅਗਿਆਨਤਾ, ਜਿਵੇਂ ਆਪਾਂ ਪੜ੍ਹਿਆ ਤਮ ਸੰਸਾਰ ਚਰਨ ਲੱਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਤਮ ਦਾ ਮਤਲਬ ਹੈ ਅਗਿਆਨਤਾ ਵਿੱਚ ਜੀਣਾ। ਕਈਆਂ ਨੂੰ ਲੱਗਦਾ ਕੱਖ ਨਹੀਂ ਹੈ, ਬਸ ਠੀਕ ਹੈ, ਅਸੀਂ ਬੇਸਮਝੀ ਵਾਲੇ ਚੰਗੇ, ਉਹ ਵੀ ਮਾਇਆ ਦੇ ਵਿੱਚ ਹੀ ਨੇ। ਅਗਿਆਨੀ ਬੰਦੇ ਵੀ ਮਾਇਆ ਦੇ ਵਿੱਚ ਹੀ ਨੇ। ਤੇ ਜਿਹਨੂੰ ਇਹ ਲੱਗਦਾ ਸੀ ਵੀ ਨਹੀਂ ਭਾਈ ਮੈਂ ਨਾ ਰਜੋ ਵਿੱਚ ਹਾਂ, ਵੀ ਮੇਰੇ ਅੰਦਰ ਹੰਕਾਰਤ ਨਹੀਂ ਹੈਗਾ, ਮੇਰੇ ਅੰਦਰ ਅਗਿਆਨਤਾ ਵੀ ਨਹੀਂ ਹੈਗੀ, ਮੈਂ ਆਪਣੇ ਫਰਜ਼ਾਂ ਦੇ ਪ੍ਰਤੀ ਸੁਚੇਤ ਹਾਂ, ਮੈਂ ਤੇ ਬੜਾ ਦਾਨੀ ਬੰਦਾ, ਬੜਾ ਪਰਉਪਕਾਰੀ ਬੰਦਾ ਹੈ। ਤੇ ਮਹਾਰਾਜ ਨੇ ਆਖਿਆ ਨਹੀਂ, ਇਹ ਵੀ ਬੰਦਾ ਕੀ ਹੈ, ਇਹ ਵੀ ਮਾਇਆ ਦੇ ਗੁਣ ਦੇ ਵਿੱਚ ਹੀ ਜੀ ਰਿਹਾ ਹੈ। ਤੋ ਇਹਨੂੰ ਸਤਿਗੁਰ ਨੇ ਆਖਿਆ ਰਜ ਗੁਣ ਤਮ ਗੁਣ ਸੱਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਇਹ ਕੀ ਹੈ, ਇਹ ਸਾਰੀ ਤੇਰੀ ਮਾਇਆ ਹੈ। ਤੋ ਬਾਬਾ ਜੀ ਫਿਰ ਬੰਦਾ ਕਿੱਥੇ ਜੀਵੇ, ਮਹਾਰਾਜ ਨੇ ਆਖਿਆ ਚੌਥੇ ਪਦ ਕੋ ਜੋ ਨਰ ਚੀਨੇ। ਤੋ ਜਿਹੜਾ ਚੌਥੇ ਪਦ ਵਿੱਚ ਚਲੇ ਗਿਆ, ਜਿਹੜਾ ਇਹਨਾਂ ਤਿੰਨਾਂ ਚੀਜ਼ਾਂ ਤੋਂ ਉੱਪਰ ਉੱਠ ਗਿਆ ਉਹਨੂੰ ਚੌਥਾ ਪਦ ਆਖਿਆ। ਚੌਥੀ ਅਵਸਥਾ ਆਖੀ ਹੈ, ਉਹ ਕਿਹੜੀ ਹੈ, ਉਹ ਹੈ ਪ੍ਰਭੂ ਨਾਲ ਮਿਲਾਪ ਦੀ ਅਵਸਥਾ, ਜਿਹੜਾ ਉੱਥੇ ਪਹੁੰਚ ਗਿਆ। ਚੌਥੇ ਪਦ ਕੋ ਜੋ ਨਰ ਜੀਨੈ, ਤਿੰਨ ਹੀ ਪਰਮ ਪਦ ਪਾਇਆ, ਉਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਚੌਥੇ ਪਦ ਵਿੱਚ ਜਾ ਕੇ ਬਹਿ ਗਿਆ, ਪਰਮ ਪਦ ਉਹਨੇ ਪਾ ਲਿਆ। ਤੋ ਜਿੰਨੇ ਸੰਸਾਰ ਵਿੱਚ ਜਿਹੜਾ ਵਰਤਾਰਾ ਚੱਲ ਰਿਹਾ, ਜਿਹੜਾ ਸਾਡੀਆਂ ਅੱਖਾਂ ਦੇ ਸਾਹਮਣੇ ਹੈ, ਇਹ ਮਾਇਆ ਦੇ ਤਿੰਨ ਗੁਣਾਂ ਤੋਂ ਬਾਹਰ ਹੀ ਨਹੀਂ ਹੈ, ਮਾਇਆ ਦੇ ਤਿੰਨਾਂ ਗੁਣਾਂ ਵਿੱਚ ਹੀ ਚੱਲ ਰਿਹਾ। ਬ੍ਰਹਮਾ ਵਿਸ਼ਨ ਮਹਾਂਦਿਓ ਤ੍ਰੈ ਗੁਣ ਰੋਗੀ ਵਿੱਚ ਹੋਮੈ ਕਾਰ ਕਮਾਈ। ਆਖਿਆ ਭਾਵੇਂ ਉਹ ਬ੍ਰਹਮੇ ਵਰਗੇ ਦੇਵਤੇ ਸੀ, ਭਾਵੇਂ ਵਿਸ਼ਨੂੰ ਸੀ, ਭਾਵੇਂ ਮਹਾਦੇਵ ਸੀ, ਇਹ ਵੀ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਹੀ ਰਹੇ ਨੇ, ਇਹ ਤੋਂ ਬਾਹਰ ਨਹੀਂ ਨਿਕਲ ਸਕੇ। ਬਾਬੇ ਨੇ ਬਖਸ਼ਿਸ਼ ਕੀਤੀ, ਬ੍ਰਹਮਾ ਵਿਸ਼ਨ ਮਹਾਂਦਿਓ ਤ੍ਰੈ ਗੁਣ ਰੋਗੀ, ਇਹ ਤਿੰਨਾਂ ਗੁਣਾਂ ਦੇ ਰੋਗੀ ਨੇ, ਵਿੱਚ ਹੋਮੈ ਕਾਰ ਕਮਾਈ। ਇਹਨਾਂ ਨੇ ਕਿਹੜੀ ਕਾਰ ਕਮਾਈ ਹੈ, ਹੋਮੇ ਵਾਲੀ ਕਾਰ ਕਮਾਈ ਹੈ। ਵਿੱਚ ਹੋਮੈ ਕਾਰ ਕਮਾਈ, ਜਿਨ ਕੀਏ ਤਿਸੇ ਨਾ ਚੇਤੇ ਬੱਪੜੇ, ਹਰ ਗੁਰਮੁਖ ਸੋਝੀ ਪਾਈ। ਹੋਮੈ ਰੋਗ ਸਭ ਜਗਤ ਵਿਆਪਿਆ, ਇਹ ਵੀ ਅਸੀਂ ਹੁਕਮਨਾਮੇ ਦੇ ਵਿੱਚ ਹੀ ਪੜ੍ਹਦੇ ਹਾਂ, ਮੇਰੇ ਜਨ ਹਰ ਜਨ ਅਰੋਗ ਪਏ, ਮੇਰੇ ਰਾਮ ਹਰ ਜਨ ਅਰੋਗ ਪਏ। ਤੋ ਸਤਿਗੁਰ ਨੇ ਅੱਜ ਵੀ ਇਹ ਗੱਲ ਆਖੀ, ਤ੍ਰੈ ਗੁਣ ਰਹਿਤ ਕੋਈ ਐਸਾ ਹੈ ਭਾਈ, ਜਿਹੜਾ ਮਾਇਆ ਦੇ ਤਿੰਨਾਂ ਗੁਣਾਂ ਤੋਂ ਨਿਰਲੇਪ ਹੋ ਗਿਆ, ਜਿਹੜਾ ਨਾ ਹੰਕਾਰੀ ਹੈ, ਨਾ ਅਗਿਆਨੀ ਹੈ, ਤੇ ਨਾ ਉਹ ਕਿਸੇ ਫੋਕੇ ਦਾਨ ਦੇ ਅਭਿਮਾਨ ਦੇ ਵਿੱਚ ਜੀ ਰਿਹਾ ਹੈ। ਤੋ ਤ੍ਰੈ ਗੁਣ ਰਹਿਤ ਰਹਿ ਨਿਰਾਰੀ, ਜਿਹੜਾ ਨਿਰਾਰੀ ਹੋ ਗਿਆ, ਨਿਰਾਰੀ ਦਾ ਅਰਥ ਕੀ ਹੈ, ਵੱਖਰਾ ਹੋ ਗਿਆ। ਸਾਧਕ ਸਿੱਧ ਨਾ ਜਾਣੈ, ਬਾਬਾ ਜੀ ਨੇ ਬਖਸ਼ਿਸ਼ ਕੀਤੀ ਵੀ ਜਿਹੜੇ ਜਿਨ੍ਹਾਂ ਨੂੰ ਉਹ ਕੀਮਤੀ ਪਦਾਰਥ ਰੱਬ ਦੇ ਨਾਮ ਦਾ ਲੱਭ ਗਿਆ, ਉਹ ਤਿੰਨਾਂ ਗੁਣਾਂ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਮੁਕਤ ਹੋ ਗਏ। ਤੇ ਆਹ ਜਿਹੜੇ ਸਾਧਕ ਸਿੱਧ ਜੋਗੀ ਜਿਹੜੇ ਕਰਮ ਕਰਦੇ ਫਿਰਦੇ ਸੀ, ਇਹ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਹੀ ਫਸੇ ਰਹਿ ਗਏ। ਭਾਵੇਂ ਜੋ ਯੋਗ ਅਭਿਆਸ, ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਤੋ ਜਿਹੜੇ ਜੋਗੀਆਂ ਵਾਲੇ ਕਰਮ ਕਰ ਰਹੇ ਸੀ, ਇਹ ਵੀ ਕੋਈ ਧਰਮੀ ਨਹੀਂ ਬਣ ਸਕੇ, ਇਹ ਵੀ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਨਹੀਂ ਜਾ ਸਕੇ। ਇਹਨਾਂ ਦੀ ਵੀ ਸੁਰਤ ਕਿੱਥੇ ਗੱਡੀ ਰਹੀ? ਮਾਇਆ ਦੇ ਵਿੱਚ ਹੀ ਗੱਡੀ ਰਹੀ। ਇਹਨੂੰ ਸਮਝਣਾ ਤੇ ਇੱਦਾਂ ਸਮਝ ਲਓ, ਮੰਨ ਲਓ ਕੋਈ ਜੋਗੀ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਬੜਾ ਪੁੱਗਿਆ ਹੋਇਆ, ਉਹਨੂੰ ਕਹੋ ਵੀ ਹਾਂ ਜੀ ਤੂੰ ਪੁੱਗਿਆ ਹੋਇਆ, ਦੱਸ ਕੋਈ ਆਪਣੀ ਕਰਾਮਾਤ, ਤੇ ਉਹ ਕੀ ਕਵੇਗਾ? ਉਹ ਆਖੇਗਾ ਮੈਂ ਇੱਦਾਂ ਧਨ ਪੈਦਾ ਕਰ ਦਿਆਂਗਾ, ਇੱਦਾਂ ਫਲਾਨੀ ਜਗ੍ਹਾ ਤੇ ਚਲਿਆ ਜਾਵਾਂਗਾ। ਹੈ ਤੇ ਮਾਇਆ ਦੇ ਗੁਣਾਂ ਵਿੱਚ ਹੀ ਹੈ ਨਾ ਉਹ। ਜਿਵੇਂ ਭਾਈ ਗੁਰਦਾਸ ਸਾਹਿਬ ਨੇ ਇੱਕ ਬੜੀ ਪਿਆਰੀ ਆਪਣੀ ਵਾਰ ਦੇ ਵਿੱਚ ਇੱਕ ਪੌੜੀ ਦਰਜ ਕੀਤੀ ਹੈ। ਉਹ ਕਹਿੰਦੇ ਨੇ ਜਦੋਂ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਸਿੱਧਾਂ ਨੂੰ ਮਿਲੇ ਨੇ, ਤੇ ਸਿੱਧ ਜਿਹੜੇ ਸੀ ਉਹ ਆਪਣਾ ਪ੍ਰਭਾਵ ਗੁਰੂ ਨਾਨਕ ਸਾਹਿਬ ਦੇ ਪਾਉਣ ਦੇ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਜਾਂ ਫਲਾਨੀ ਜਗ੍ਹਾ ਦੇ ਉੱਤੇ ਇੱਕ ਤਲਾਅ ਹੈ ਛੋਟਾ ਜਿਹਾ, ਉੱਥੋਂ ਪਾਣੀ ਦਾ ਖੱਪਰ ਭਰ ਕੇ ਲਿਆ, ਖੱਪਰ ਦਿੱਤਾ ਨਾਥ ਜੀ। ਤੇ ਬਾਬਾ ਜੀ ਨੇ ਕੀ ਕੀਤਾ ਵੀ ਉਹ ਖੱਪਰ ਲਿਆ ਪਾਣੀ ਵਾਲਾ ਜਿਹਦੇ ਵਿੱਚ ਪਾਣੀ ਭਰਨਾ ਸੀ, ਜਦੋਂ ਉੱਥੇ ਗਏ ਨਾ ਤੇ ਕੀ ਵੇਖਿਆ ਵੀ ਉੱਥੇ ਪਾਣੀ ਨਹੀਂ ਸੀ ਹੈਗਾ। ਉਹ ਸਿੱਧਾਂ ਨੇ ਇੱਕ ਜੁਗਤ ਖੇਡੀ ਸੀ, ਹੁਣ ਸਿੱਧਾਂ ਨੂੰ ਵੀ ਲੋਕ ਦਾਨ ਪੁੰਨ ਬਥੇਰਾ ਕਰ ਦਿੰਦੇ ਸੀ, ਕੋਈ ਹੀਰੇ ਦੇ ਗਿਆ, ਕੋਈ ਮੋਤੀ ਦੇ ਗਿਆ, ਕੋਈ ਜਵਾਹਰਾਤ, ਕੋਈ ਸੋਨਾ, ਜਿਵੇਂ ਆਮ ਸਾਡੇ ਰਿਵਾਜ਼ ਹੁੰਦਾ ਸੀ। ਰਾਜੇ ਮਹਾਰਾਜੇ ਲੰਘੇ, ਉਹਨਾਂ ਕਿਹਾ ਸਿੱਧਾ ਜੋਗੀਆਂ ਨੂੰ ਦਿਓ। ਤੋ ਉਹਨਾਂ ਕੋਲ ਵੀ ਬਹੁਤ ਸਾਰੇ ਕੀਮਤੀ ਰਤਨ ਪਦਾਰਥ ਇੱਦਾਂ ਕਰਕੇ ਹੁੰਦੇ ਸਨ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਖੱਪਰ ਦਿੱਤਾ ਤੇ ਖੱਪਰ ਦੇ ਕੇ ਗੱਲ ਆਖੀ ਵੀ ਜਾਂ ਫਲਾਨੀ ਜਗ੍ਹਾ ਤੇ ਸਾਹਮਣੇ ਇੱਕ ਛੋਟਾ ਜਿਹਾ ਤਲਾਬ ਹੈ, ਉੱਥੋਂ ਪਾਣੀ ਭਰ ਕੇ ਲਿਆ। ਦਰਅਸਲ ਵਿੱਚ ਉੱਥੇ ਪਾਣੀ ਨਹੀਂ ਸੀ, ਉੱਥੇ ਸੀ ਮੋਤੀ ਮਾਤੀ ਪਏ ਸੀ, ਕੋਈ ਕੀਮਤੀ ਹੀਰੇ ਮੋਤੀ ਰਤਨ ਜਵਾਹਰਾਤ ਪਏ ਸੀ ਥੋੜ੍ਹੇ ਬਹੁਤੇ। ਹੁਣ ਤੁਸੀਂ ਵੇਖੋ ਵੀ ਬੰਦਾ ਮਤਲਬ ਸਰਪ੍ਰਾਈਜ਼ ਹੁੰਦਾ ਇੱਕ ਤਰੀਕੇ ਨਾਲ। ਤੁਸੀਂ ਕਿਸੇ ਥਾਂ ਉੱਤੇ ਜਾਵੋ, ਗਏ ਤੇ ਤੁਸੀਂ ਉਹ ਹੋਰ ਮਕਸਦ ਲਈ, ਪਰ ਉੱਥੇ ਤੁਹਾਨੂੰ ਨਜ਼ਰ ਕੋਈ ਹੋਰ ਚੀਜ਼ ਆਵੇ ਤੇ ਬੰਦਾ ਆਪਣੇ ਘਰ ਵਿੱਚ ਫੋਨ ਲਾ ਕੇ ਦੱਸੇਗਾ ਮੈਂ ਇੱਥੇ ਆਇਆ ਸੀ, ਇੱਥੇ ਇੱਦਾਂ ਹੈ, ਇੱਥੇ ਇੱਦਾਂ ਹੈ। ਤੂੰ ਸਿੱਧਾਂ ਨੇ ਆਪਣਾ ਪ੍ਰਭਾਵ ਪਾਉਣ ਦੇ ਲਈ ਨਾ ਇੱਕ ਗੁਰੂ ਨਾਨਕ ਸਾਹਿਬ ਨੂੰ ਬਾਲਕ ਸਮਝ ਕੇ, ਬੱਚਾ ਸਮਝ ਕੇ ਇੱਕ ਚਲਾਕੀ ਖੇਡੀ। ਹੁਣ ਜਦੋਂ ਮਹਾਰਾਜ ਉੱਥੋਂ ਪਾਣੀ ਭਰਨ ਦੇ ਲਈ ਗਏ ਤੇ ਸਤਿਗੁਰੂ ਵਾਪਸ ਆ ਕੇ ਖਾਲੀ ਖੱਪਰ ਲੈ ਕੇ, ਖਾਲੀ ਖੱਪਰ ਲੈ ਕੇ ਗੁਰੂ ਨਾਨਕ ਮਹਾਰਾਜ ਸਿੱਧਾਂ ਨੂੰ ਕਹਿੰਦੇ ਨੇ ਵੀ ਉੱਥੇ ਪਾਣੀ ਨਹੀਂ ਹੈਗਾ। ਉਹ ਬੜੇ ਹੈਰਾਨ ਤੇ ਪਰੇਸ਼ਾਨ ਹੋਏ, ਕਹਿੰਦੇ ਕਮਾਲ ਹੈ, ਪਤਾ ਤੇ ਉਹਨਾਂ ਨੂੰ ਵੀ ਸੀ ਉੱਥੇ ਪਾਣੀ ਨਹੀਂ ਹੈਗਾ। ਉਹਨਾਂ ਦਾ ਮਕਸਦ ਬਾਬੇ ਨਾਨਕ ਨੂੰ ਪਾਣੀ ਦਾ ਖੱਪਰ ਭਰਵਾਉਣਾ ਨਹੀਂ ਸੀ, ਮਕਸਦ ਇਹ ਸੀ ਵੀ ਜਦੋਂ ਇਹ ਆਵੇਗਾ ਨਾ ਤੇ ਆਖੇਗਾ ਉਹ ਸਿੱਧ ਜੀ ਉੱਥੇ ਤੇ ਹੀਰੇ ਜਵਾਹਰਾਤ ਪਏ ਨੇ, ਉੱਥੇ ਤੇ ਆਹ ਕੁਝ ਪਿਆ, ਸਮਝੇ ਬੇਨਤੀ ਨੂੰ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਮਾਇਆ ਦੇ ਮੋਹ ਤੋਂ ਨਿਰਲੇਪ ਨੇ, ਉਹਨਾਂ ਨੇ ਆਖਿਆ ਵੀ ਨਹੀਂ ਪਾਣੀ ਨਹੀਂ ਹੈਗਾ, ਵੀ ਮੈਂ ਤੇ ਪਾਣੀ ਲੈਣ ਹੀ ਗਿਆ ਸੀ, ਮੇਰਾ ਤੇ ਹੋਰ ਕਿਸੇ ਚੀਜ਼ ਨਾਲ ਸੰਬੰਧ ਹੀ ਨਹੀਂ, ਭਾਵੇਂ ਜੋ ਮਰਜ਼ੀ ਉੱਥੇ ਪਿਆ ਹੋਵੇ। ਤੋ ਸਿੱਧਾਂ ਨੇ ਆਖਿਆ ਵੀ ਵਾਕਈ ਇਹ ਜਿਹੜਾ ਪੁਰਖ ਹੈ, ਇਹ ਜਿਹੜਾ ਨਾਨਕ ਹੈ, ਬੜਾ ਮਹਾਨ ਹੈ। ਤੋ ਸਿੱਧ ਆਪਣਾ ਪ੍ਰਭਾਵ ਲੋਕਾਂ ਉੱਤੇ ਕਿਵੇਂ ਪਾਉਂਦੇ ਸੀ ਵੀ ਹੀਰੇ ਜਵਾਹਰਾਤ ਨੇ, ਸੋਨੇ ਹੈ, ਸੋਨਾ ਹੈ, ਸਾਡੇ ਕੋਲ ਕੋਈ ਕਰਾਮਾਤਾਂ ਹੈ, ਸਾਡੇ ਕੋਲ ਕੋਈ ਸਿੱਧੀਆਂ ਨੇ, ਰਿੱਧੀਆਂ ਨੇ। ਤੇ ਬਾਬਾ ਜੀ ਨੇ ਆਖਿਆ ਵੀ ਇਹ ਵੀ ਤੇ ਮਾਇਆ ਦਾ ਗੁਣ ਹੀ ਹੈ, ਇਹਦੇ ਨਾਲ ਰੱਬ ਦੀ ਭਗਤੀ ਦਾ ਕੀ ਸੰਬੰਧ ਹੈ? ਨਾਮ ਦਾ ਪਦਾਰਥ ਨਹੀਂ ਨਾ ਤੁਹਾਡੇ ਕੋਲ ਹੈਗਾ, ਇਹ ਵੀ ਮਾਇਆ ਦਾ ਗੁਣ ਹੀ ਹੈ। ਤੋ ਚਾਹੇ ਬ੍ਰਹਮਾ ਸੀ, ਚਾਹੇ ਵਿਸ਼ਨੂੰ ਸੀ, ਚਾਹੇ ਮਹਾਂਦੇਵ ਸੀ, ਚਾਹੇ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਵੇਖ ਲਓ, ਅੱਜ ਦੇ ਸਮੇਂ ਦੇ ਵਿੱਚ ਵੇਖ ਲਓ, ਜਿੰਨੇ ਧਾਰਮਿਕ ਲੋਕ ਨੇ, ਜਿੰਨੇ ਧਾਰਮਿਕ ਇਕੱਠ ਹੋ ਰਹੇ ਨੇ, ਜਿੰਨੀਆਂ ਭੀੜਾਂ ਬਾਬਿਆਂ ਦੇ ਅੱਗੇ ਬੈਠੀਆਂ ਨੇ, ਸਾਰੀਆਂ ਭੀੜਾਂ ਕੀ ਮੰਗਦੀਆਂ ਨੇ? ਮਾਇਆ ਹੀ ਮੰਗਦੀਆਂ ਨੇ। ਤੇ ਜਿੰਨੇ ਬਾਬੇ ਬੈਠੇ ਨੇ ਅੱਗੇ, ਉਹ ਵੀ ਕੀ ਕਹਿੰਦੇ ਨੇ? ਅਸੀਂ ਤੁਹਾਨੂੰ ਕੀ ਦੇਵਾਂਗੇ ਜੇ ਸਾਡੇ ਕੋਲ ਆਓਗੇ? ਮਾਇਆ ਹੀ ਦਵੋਗੇ। ਜਿਸ ਮਾਇਆ ਨੇ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਆਖਿਆ ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਇਸੇ ਮਾਇਆ ਨੇ ਤੇ ਸਾਨੂੰ ਪਟਕਾਇਆ ਹੋਇਆ, ਤੇਰੇ ਚਰਨਾਂ ਨੂੰ ਵਿਸਾਰਿਆ ਹੋਇਆ। ਤੇ ਮੈਂ ਜਿਹੜੀਆਂ ਭੀੜਾਂ ਵਿੱਚ ਜਾਣਾ, ਸਾਰੀਆਂ ਭੀੜਾਂ ਇਹੋ ਹੀ ਕਹਿ ਰਹੀਆਂ, ਜੇ ਤੁਹਾਡੇ ਕੋਲ ਮਾਇਆ ਨਹੀਂ, ਜੇ ਤੁਹਾਡੇ ਕੋਲ ਧਨ ਦੌਲਤ ਨਹੀਂ, ਤੇ ਸਾਡੇ ਕੋਲ ਆ ਜਾਓ, ਅਸੀਂ ਤੁਹਾਡੀ ਝੋਲੀ ਭਰ ਦਿਆਂਗੇ। ਤੋ ਸਾਰਾ ਸੰਸਾਰ, ਚਾਹੇ ਉਹ ਧਾਰਮਿਕ ਤੌਰ ਉੱਤੇ, ਉਹ ਮਾਇਆ ਦੇ ਗੇੜ ਵਿੱਚ ਹੀ ਫਸਿਆ ਹੋਇਆ, ਮਾਇਆ ਦੇ ਗੇੜ ਵਿੱਚ ਵੀ ਫਸਿਆ। ਜਿਹੜੇ ਵੱਡੇ ਵੱਡੇ ਦਾਨੀ ਲੋਕ ਨੇ, ਉਹਨਾਂ ਦੀ ਖੇਡ ਵੀ ਐਸੀ ਹੈ। ਤੋ ਇੱਕ ਅਗਿਆਨੀ ਹੈ। ਤੋ ਕੋਈ ਨਾ ਕੋਈ ਬੰਦਾ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਜੀ ਰਿਹਾ ਹੈ। ਇੱਕ ਜਿਹੜਾ ਦਾਨੀ ਨਹੀਂ, ਦਾਨ ਨਹੀਂ ਕਰ ਰਿਹਾ, ਉਹ ਹੰਕਾਰੀ ਹੋ ਕੇ ਜੀਵਨ ਜੀ ਰਿਹਾ। ਜਿਹੜਾ ਹੰਕਾਰੀ ਵੀ ਨਹੀਂ, ਦਾਨੀ ਵੀ ਨਹੀਂ, ਉਹ ਅਗਿਆਨੀ ਹੋ ਕੇ ਜੀ ਰਿਹਾ। ਤੋ ਸਾਰਾ ਸੰਸਾਰ ਦਾ ਵਰਤਾਰਾ ਮਹਾਰਾਜ ਕਹਿੰਦੇ ਨੇ ਇੱਥੇ ਹੀ ਚੱਲ ਰਿਹਾ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਬ੍ਰਹਮਾ ਵਿਸ਼ਨ ਮਹਾਂਦਿਓ ਤ੍ਰੈ ਗੁਣ ਰੋਗੀ ਵਿੱਚੋਂ ਮੈਂ ਕਾਰ ਕਮਾਈ। ਭਾਵੇਂ ਇਹ ਜਿਹੜੇ ਵੱਡੇ ਵੱਡੇ ਦੇਵਤੇ ਸਨ, ਇਹ ਵੀ ਤਿੰਨਾਂ ਗੁਣਾਂ ਤੋਂ ਬਚੇ ਨਹੀਂ, ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਜਿਹੜੇ ਨੇ ਉਹ ਮਿਲੇ ਰਹੇ। ਤੋ ਸਤਿਗੁਰ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਤ੍ਰੈ ਗੁਣ ਰਹਿਤ ਰਹੇ ਨਿਰਾਰੀ, ਸਾਧਕ ਸਿੱਧ ਨਾ ਜਾਣੇ। ਵੱਡੇ ਵੱਡੇ ਸਿੱਧੀਆਂ ਕਰਨ ਵਾਲੇ ਸਿੱਧ ਕਹਿੰਦੇ ਨੇ ਜੀ ਪੁੱਗੇ ਹੋਏ ਜੋਗੀਆਂ ਨੂੰ ਆਖਿਆ, ਵੱਡੇ ਵੱਡੇ ਪੁੱਗੇ ਹੋਏ ਜੋਗੀ ਜਿਹੜੇ ਸੀ ਉਹ ਵੀ ਮਾਇਆ ਦੇ ਪ੍ਰਭਾਵ ਵਿੱਚ ਹੀ ਰਹਿ। ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕਹਿ ਖਜ਼ਾਨੇ। ਹੁਣ ਗੁਰੂ ਦੇ ਖਜ਼ਾਨੇ ਵਿੱਚ ਕੀ ਹੈ? ਆਖਿਆ ਉਹ ਕੀਮਤੀ ਪਦਾਰਥ ਗੁਰੂ ਦੇ ਖਜ਼ਾਨੇ ਵਿੱਚ ਹੈ ਜਿਹਨੂੰ ਨਾਮ ਕਹਿੰਦੇ ਨੇ। ਉਹ ਪਦਾਰਥ ਜਿਹੜਾ ਹੈ ਉਹ ਆਤਮਕ ਜੀਵਨ ਦੇਣ ਵਾਲਾ ਏ, ਤੇ ਗੁਣਾ ਰਤਨਾਂ ਦੇ ਨਾਲ ਗੁਰੂ ਭਰਿਆ ਪਿਆ, ਨਕਾ ਨਕ ਭਰਿਆ ਪਿਆ। ਤੋ ਗੁਰੂ ਕੋਲ ਇਹ ਵੀ ਤੇ ਖਜ਼ਾਨਾ ਹੈਗਾ ਨਾ। ਅਸੀਂ ਕੱਲਾ ਖਜ਼ਾਨਾ ਕਿਹੜਾ ਮੰਗਦੇ ਹਾਂ, ਦੁਨੀਆਂ ਦਾ ਖਜ਼ਾਨਾ ਮੰਗਦੇ ਹਾਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦਾ। ਤੇ ਇਹ ਖਜ਼ਾਨਾ ਗੁਰੂ ਬਖਸ਼ਿਸ਼ ਕਰਕੇ ਸਾਡੇ ਅੰਦਰ ਹੀ ਪ੍ਰਗਟ ਕਰ ਦਿੰਦਾ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਅੰਦਰ ਹੀ ਇਹ ਖਜ਼ਾਨਾ। ਇਸੇ ਖਜ਼ਾਨੇ ਬਾਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ, ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵਾਧੂ ਜਾਈ। ਗੁਰੂ ਦੇ ਕੋਲੇ ਖਜ਼ਾਨਾ ਹੈ। ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਮਹਾਰਾਜ ਨੇ ਆਖਿਆ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕਹਿ ਖਜ਼ਾਨੇ। ਗੁਰੂ ਕੋਲ ਵੀ ਖਜ਼ਾਨਾ ਹੈ। ਅਗਲਾ ਬਚਨ ਹੈ, ਮਹਾਰਾਜ ਨੇ ਆਖਿਆ ਮੋਲ ਨਾਹੀ ਕਛ ਕਰਨੈ ਜੋਗਾ, ਕਿਆ ਕੋ ਕਹਿ ਸੁਣਾਵੈ, ਕਥਨ ਕਹਿਣ ਕੋ ਸੋਝੀ ਨਾਹੀ, ਜੋ ਪੇਖੈ ਤਿਸ ਬਣ ਆਵੈ। ਹੁਣ ਜਿਹੜਾ ਗੁਰੂ ਕੋਲ ਖਜ਼ਾਨਾ, ਇਹਦਾ ਕੋਈ ਮੁੱਲ ਨਹੀਂ। ਹਰ ਆਪ ਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿੱਟੋਂ ਰਹੇ ਲੋਕ ਬਿਲ ਲਾਏ। ਹੁਣ ਇਹ ਜਿਹੜਾ ਖਜ਼ਾਨਾ, ਇਹ ਦੁਨੀਆਂ ਦਾ ਕੋਈ ਮੁੱਲ ਦੇ ਕੇ ਨਹੀਂ ਖਰੀਦਿਆ ਜਾ ਸਕਦਾ, ਇਹਦਾ ਕੋਈ ਮੁੱਲ ਨਹੀਂ ਤੈਅ ਕੀਤਾ ਜਾ ਸਕਦਾ। ਦੁਨੀਆਂ ਦੀ ਹਰ ਚੀਜ਼ ਦਾ ਕੋਈ ਨਾ ਕੋਈ ਮੁੱਲ ਹੈ ਜੀ। ਕੋਈ ਕੀਮਤੀ ਕੀ ਬਹੁਤ ਕੀਮਤੀ ਰਤਨ ਹੋਵੇ ਤੇ ਉਹਦਾ ਵੀ ਕੋਈ ਮੁੱਲ ਤੈਅ ਸੰਸਾਰ ਨੇ ਕਰ ਲਿਆ ਵੀ ਇਹਦਾ ਆਹ ਮੁੱਲ ਹੈ। ਹਰ ਚੀਜ਼ ਦਾ ਕੋਈ ਮੁੱਲ ਹੈ, ਪਰ ਆਖਿਆ ਜਿਹੜਾ ਗੁਰੂ ਦੇ ਕੋਲ ਖਜ਼ਾਨਾ ਹੈ ਇਹਦਾ ਕੋਈ ਮੁੱਲ ਨਹੀਂ ਹੈਗਾ, ਇਹ ਤੁਸੀਂ ਮੁੱਲ ਨਹੀਂ ਖਰੀਦ ਸਕਦੇ। ਤੋ ਬਾਬਾ ਜੀ ਨੇ ਆਖਿਆ ਵੀ ਮੋਲ ਨਾਹੀਂ ਕਛ ਕਰਨਾ ਜੋਗਾ, ਕਿਆ ਕੋ ਕਹਿ ਸੁਣਾਵੈ, ਵੀ ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ, ਇਸ ਦੇ ਮੁੱਲ ਨੂੰ ਬਿਆਨਿਆ ਨਹੀਂ ਜਾ ਸਕਦਾ। ਕਥਨ ਕਹਿਣ ਕੋ ਸੋਝੀ ਨਾਹੀਂ, ਜੋ ਪੇਖੈ ਤਿਸ ਬਣਾਵੈ। ਤੋ ਬਾਬਾ ਜੀ ਕਹਿੰਦੇ ਨੇ ਜਿਹੜਾ ਇਹਨੂੰ ਵੇਖ ਲੈਂਦਾ ਹੈ ਉਹਦਾ ਫਿਰ ਇਸ ਖਜ਼ਾਨੇ ਦੇ ਨਾਲ ਪਿਆਰ ਬਣ ਜਾਂਦਾ, ਮੁੱਲ ਨਹੀਂ ਇਹਦਾ ਦਿੱਤਾ ਜਾ ਸਕਦਾ। ਅਗਲਾ ਬਚਨ ਹੈ, ਸੋਈ ਜਾਣੇ ਕਰਨੇ ਹਾਰਾ, ਕੀਤਾ ਕਿਆ ਬੇਚਾਰਾ, ਆਪਣੀ ਗਤ ਮਿਤ ਆਪੇ ਜਾਣੇ, ਹਰ ਆਪੇ ਪੂਰ ਭੰਡਾਰਾ। ਮਹਾਰਾਜ ਕਹਿੰਦੇ ਨੇ ਹੇ ਭਾਈ, ਜਿਸ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਨੇ ਪਦਾਰਥ ਬਣਾਇਆ ਨਾ, ਉਹਦਾ ਮੁੱਲ ਉਹ ਆਪ ਹੀ ਜਾਣਦਾ, ਇਹਦਾ ਮੁੱਲ ਅਸੀਂ ਨਹੀਂ ਪਾ ਸਕਦੇ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਤੇਰੀ ਕੀਮਤ ਨਹੀਂ ਪਾਈ ਜਾ ਸਕਦੀ ਕਿਸੇ ਰੂਪ ਵਿੱਚ ਵੀ। ਕੀਮਤ ਪਾਉਣ ਦੇ ਵੀ ਕਈ ਤਰੀਕੇ ਹੁੰਦੇ ਨੇ। ਹੁਣ ਕਿਸੇ ਬੰਦੇ ਦੀ ਕੀਮਤ ਦੌਲਤ ਰਾਹੀਂ ਮਿਲਦੀ ਹੈ, ਤੁਸੀਂ ਦੌਲਤ ਰਾਹੀਂ ਤੈਅ ਕਰਦੇ ਹੋ। ਹਰ ਬੰਦੇ ਦੀ ਦੁਨੀਆਂ ਵਿੱਚ ਕੋਈ ਨਾ ਕੋਈ ਕੀਮਤ ਹੈ, ਹਾਂ ਵੱਖਰੀ ਵੱਖਰੀ ਹੋ ਸਕਦੀ ਹੈ। ਕੋਈ ਹੀਰੇ ਜਵਾਹਰਾਤਾਂ ਨਾਲ ਨਹੀਂ ਮਿਲਦਾ, ਕੋਈ ਉਹਦੀ ਹੋਰ ਕੋਈ ਕੀਮਤ ਹੋਵੇਗੀ। ਆਖਿਆ ਜਿਹੜਾ ਨਾਮ ਦਾ ਪਦਾਰਥ ਹੈ ਏਡਾ ਬੇਸ਼ਕੀਮਤੀ, ਇਹਦਾ ਕੋਈ ਮੁੱਲ ਨਹੀਂ ਹੈਗਾ। ਤੋ ਮਹਾਰਾਜ ਨੇ ਆਖਿਆ ਸੋਈ ਜਾਣੇ ਕਰਨੇ ਹਾਰਾ, ਕੀਤਾ ਕਿਆ ਬੇਚਾਰਾ, ਆਪਣੀ ਗਤ ਮਿਤ ਆਪੇ ਜਾਣੇ, ਹਰ ਆਪੇ ਪੂਰ ਭੰਡਾਰਾ, ਐਸਾ ਰਸ ਅੰਮ੍ਰਿਤ ਮਨ ਚਾਖਿਆ, ਤ੍ਰਿਪਤ ਰਹੇ ਅਗਾਈ। ਤੇ ਜਿਹਨੇ ਗੁਰੂ ਦੇ ਪਾਸੋਂ ਇਸ ਨਾਮ ਅੰਮ੍ਰਿਤ ਦੇ ਰਸ ਨੂੰ ਚੱਖ ਲਿਆ, ਉਹਦੇ ਜੀਵਨ ਵਿੱਚ ਤ੍ਰਿਪਤੀ ਆ ਗਈ, ਸੰਤੋਖ ਆ ਗਿਆ, ਤ੍ਰਿਪਤ ਹੋ ਗਿਆ, ਰੱਜ ਗਿਆ, ਉਹਦੇ ਅੰਦਰ ਦੀ ਭੁੱਖ ਗੁਆਚ ਗਈ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ, ਅੱਛਾ ਜਿੰਨਾ ਚਿਰ ਭੁੱਖ ਹੈ ਉਨਾ ਚਿਰ ਅੰਦਰ ਟਿਕਾ ਨਹੀਂ ਆ ਸਕਦਾ। ਜਦੋਂ ਭੁੱਖ ਸਮਾਪਤ ਹੁੰਦੀ ਆ ਆਪਾਂ ਉਦਾਂ, ਮੰਨ ਲਓ ਬੰਦੇ ਨੂੰ ਭੁੱਖ ਲੱਗੀ ਹੈ, ਜਦੋਂ ਦੋ ਪ੍ਰਸ਼ਾਦੇ ਛਕ ਲੈਂਦਾ ਫਿਰ ਟਿਕ ਜਾਂਦਾ, ਪੇਟ ਨੂੰ ਧਰਵਾਸਾ ਮਿਲ ਜਾਂਦਾ ਨਾ। ਇਸੇ ਤਰੀਕੇ ਨਾਲ ਜਿਹੜੀਆਂ ਸਾਡੀਆਂ ਹੋਰ ਭੁੱਖਾਂ ਨੇ, ਚਾਹੇ ਉਹ ਮਾਇਆ ਮੋਹ ਦੀ ਭੁੱਖ ਹੈ, ਚਾਹੇ ਪ੍ਰਭਤਾ ਦੀ ਭੁੱਖ ਹੈ, ਹੰਕਾਰ ਦੀ ਭੁੱਖ ਹੈ, ਲੋਭ ਦੀ ਭੁੱਖ ਹੈ, ਕਿੰਨੇ ਤਰ੍ਹਾਂ ਦੀਆਂ ਭੁੱਖਾਂ ਨੇ ਜਿਹੜੀਆਂ ਬੰਦੇ ਨੂੰ ਸਤਾਉਂਦੀਆਂ ਨੇ, ਬੰਦਾ ਜਿਹਨਾਂ ਹੱਥੋਂ ਦੁਖੀ ਹੈ। ਤੋ ਮਹਾਰਾਜ ਨੇ ਆਖਿਆ ਸਾਚ ਨਾਮ ਆਧਾਰ ਮੇਰਾ, ਜਦੋਂ ਜੀਵਨ ਵਿੱਚ ਸੱਚਾ ਨਾਮ ਮੇਰੇ ਜੀਵਨ ਦਾ ਆਧਾਰ ਬਣ ਗਿਆ, ਆਸਰਾ ਬਣ ਗਿਆ, ਜਿਨ ਭੁੱਖਾਂ ਸਭ ਗਵਾਈਆਂ, ਉਹਨੇ ਸਾਰੀ ਭੁੱਖ ਹੀ ਗਵਾ ਦਿੱਤੀ, ਭੁੱਖ ਹੀ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਹੁਣ ਜਦੋਂ ਭੁੱਖ ਗਵਾਚਦੀ, ਹੁਣ ਬੱਚੇ ਨੂੰ ਭੁੱਖ ਲੱਗੀ ਹੋਵੇ ਤੇ ਉਹਨੂੰ ਮਾਂ ਦੁੱਧ ਚਕਾਉਂਦੀ ਹੈ ਤੇ ਉਹ ਟਿਕਾਅ ਵਿੱਚ ਆ ਜਾਂਦਾ। ਜਿੰਨਾ ਚਿਰ ਭੁੱਖ ਹੈ ਉਹ ਵਿਲਕਦਾ ਹੈ, ਰੋਂਦਾ ਹੈ, ਕੁਰਲਾਟ ਪਾਉਂਦਾ ਹੈ, ਪਰ ਜਦੋਂ ਹੀ ਉਹਨੇ ਦੁੱਧ ਪੀਤਾ ਤੇ ਉਹ ਟਿਕਾਅ ਵਿੱਚ ਆ ਗਿਆ। ਇਸੇ ਤਰੀਕੇ ਨਾਲ ਸਾਡੀਆਂ ਕੁਰਲਾਟਾਂ, ਸਾਡਾ ਦੁੱਖ, ਤਕਲੀਫ, ਭੁੱਖ ਉਹਨਾਂ ਚਿਰ ਹੈ ਜਿੰਨਾ ਚਿਰ ਸੱਚਾ ਨਾਮ ਜੀਵਨ ਦਾ ਆਸਰਾ ਨਹੀਂ ਬਣਦਾ, ਜਿੰਨਾ ਚਿਰ ਗੁਰੂ ਦਾ ਸੱਚਾ ਉਪਦੇਸ਼ ਜੀਵਨ ਦਾ ਆਸਰਾ ਨਹੀਂ ਬਣਦਾ। ਜਦੋਂ ਸਾਡਾ ਆਸਰਾ ਗੁਰੂ ਦਾ ਉਪਦੇਸ਼ ਬਣੇਗਾ, ਫਿਰ ਸਾਡੇ ਅੰਦਰ ਇੱਕ ਸ਼ਾਂਤੀ ਆਵੇਗੀ, ਇੱਕ ਟਿਕਾ ਆਵੇਗਾ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਬਾਬਾ ਜੀ ਨੇ ਕਿਹਾ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ। ਗੁਰੂ ਦੇ ਪਾਸੋਂ ਕਿਉਂਕਿ ਮੈਨੂੰ ਇਹ ਸਾਰਾ ਕੁਝ ਪ੍ਰਾਪਤ ਹੋਇਆ, ਮੈਂ ਆਪਣੇ ਆਪੇ ਨੂੰ ਗੁਰੂ ਤੋਂ ਕੋਈ ਕੁਰਬਾਨ ਜਾਂਦਾ, ਉਹ ਤੋਂ ਕੁਰਬਾਨ ਕਰਦਾ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ। ਤੋ ਬਾਬਾ ਜੀ ਨੇ ਆਖਿਆ ਐਸਾ ਰਸ, ਇਹੋ ਜਿਹਾ ਰਸ, ਅਜੇ ਅਸੀਂ ਦੁਨੀਆਂ ਦੇ ਰਸਾਂ ਵਿੱਚ ਫਸੇ ਹੋਏ ਹਾਂ। ਗੌੜੀ 52 ਅੱਖਰੀ ਦੀ ਵਿਚਾਰ ਚੱਲ ਰਹੀ ਹੈ, ਉੱਥੇ ਬਾਬਾ ਕਬੀਰ ਸਾਹਿਬ ਨੇ ਆਖਿਆ ਸੀ ਰਾਰਾ ਰਸ ਨਰਸ ਕਰ ਜਾਂਦੇ ਹਾਂ। ਆਖਿਆ ਜਿਹੜੇ ਦੁਨੀਆਂ ਦੇ ਰਸ ਨੇ ਨਾ, ਹੁਣ ਮੈਨੂੰ ਉਹ ਫਿੱਕੇ ਲੱਗਣ ਲੱਗ ਪਏ, ਰਾਰਾ ਰਸ ਜਿਹੜੇ ਦੁਨੀਆਂ ਦੇ ਰਸ ਹਨ ਨਿਰਸ ਕਰ ਜਾਂਦੇ ਹਾਂ। ਨਿਰਸ ਦਾ ਅਰਥ ਹੈ ਬੇਸਵਾਦੇ। ਹੁਣ ਦੁਨੀਆਂ ਦੇ ਰਸ ਮੈਂ ਬੇਸਵਾਦੇ ਕਰਕੇ ਜਾਣਨ ਲੱਗ ਪਿਆ, ਹੁਣ ਗੁਰੂ ਦੇ ਨਾਮ ਦਾ ਰਸ ਜੀਵਨ ਵਿੱਚ ਆ ਗਿਆ। ਤੋ ਇੱਥੇ ਮਹਾਰਾਜ ਨੇ ਆਖਿਆ ਐਸਾ ਰਸ ਅੰਮ੍ਰਿਤ ਮਨ ਚੱਖਿਆ, ਇਹ ਰਸ ਕਿਹਨੇ ਚੱਖਣਾ, ਮਨ ਨੇ ਚੱਖਣਾ। ਤ੍ਰਿਪਤ ਰਹੇ ਅਗਾਈ, ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸ਼ਰਨਾਈ। ਬਾਬਾ ਜੀ ਕਹਿੰਦੇ ਨੇ ਮੇਰੀ ਆਸਾ ਪੂਰੀ ਹੋ ਗਈ, ਮੈਂ ਆਪਣੇ ਗੁਰੂ ਦੀ ਸ਼ਰਨ ਵਿੱਚ ਆ ਗਿਆ। ਆਸਾ ਕਿਹੜੀ ਪੂਰੀ ਹੋਈ? ਇੱਕ ਆਸਾ ਨੇ ਦੁਨੀਆਂ ਦੀਆਂ ਸਾਧ ਸੰਗਤ ਇਹਦੀ ਜੇ ਮੁੱਕਣੀਆਂ, ਅੱਜ ਤੱਕ ਬੰਦੇ ਦੀਆਂ ਇਹ ਆਸਾਂ ਕਦੀ ਨਹੀਂ ਮੁੱਕੀਆਂ। ਬੰਦਾ ਮੁੱਕ ਜਾਂਦਾ ਜਾਣ ਤੋਂ, ਕਦੀ ਵੇਖਿਆ ਵੀ ਉਹਦੀਆਂ ਆਸਾਂ ਮੁੱਕਦੀਆਂ ਹੋਣ? ਆਸਾਂ ਦਾ ਵਾਧਾ ਹੋਇਆ, ਬੰਦਾ ਦੁੱਖ ਭੋਗਦਾ ਰਹਿੰਦਾ, ਧੱਕੇ ਧੋੜੇ ਖਾਂਦਾ ਰਹਿੰਦਾ, ਪਰ ਇਹ ਆਸਾ ਕਦੇ ਨਹੀਂ ਮੁੱਕਦੀ। ਮਹਾਰਾਜ ਨੇ ਬਾਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ, ਉਹਨਾਂ ਆਖਿਆ ਆਸਾ ਕਰਤਾ ਜਗ ਮੂਆ, ਆਸਾ ਮਰੇ ਨਾ ਜਾਏ। ਆਸਾ ਕਰਦਾ ਕਰਦਾ ਕਰਦਾ ਕਰਦਾ ਸੰਸਾਰ ਮਰ ਜਾਂਦਾ ਏ, ਪਰ ਬੰਦੇ ਦੇ ਅੰਦਰੋਂ ਨਾ ਆਸਾ ਜਾਂਦੀ ਹੈ ਨਾ ਮਰਦੀ ਹੈ, ਕਿਸੇ ਬੰਦੇ ਨਹੀਂ ਲੱਗਦੀ। ਕੋਈ ਨਾ ਕੋਈ ਆਸ ਜਿਹੜੀ ਹੈ ਉਹ ਬੰਦਾ ਨਵੇਂ ਤੋਂ ਨਵਾਂ ਹੋਪ, ਨਵੇਂ ਤੋਂ ਨਵੀਂ ਇੱਛਾ ਜਿਹੜੀ ਹੈ ਉਹ ਬੰਦੇ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ। ਤੋ ਜਿਨ੍ਹਾਂ ਦੇ ਅੰਦਰ ਗੁਰੂ ਵਾਲੀ ਆਸ ਬੱਝ ਗਈ, ਜਿਨ੍ਹਾਂ ਦੇ ਅੰਦਰ ਗੁਰੂ ਵਾਲੀ ਵਿਚਾਰ ਦੀ ਆਸ ਬੱਝ ਗਈ, ਚੇਤਾ ਰੱਖੋ ਉਹਨਾਂ ਦੀਆਂ ਫਿਰ ਬਾਕੀ ਆਸਾਂ ਜਿਹੜੀਆਂ ਨੇ ਨਾ ਉਹ ਫਿੱਕੀਆਂ ਹੋ ਜਾਂਦੀਆਂ, ਉਹ ਪਿੱਛੇ ਰਹਿ ਜਾਂਦੀਆਂ। ਤੋ ਮਹਾਰਾਜ ਨੇ ਇੱਥੇ ਅਖੀਰਲੀ ਤੁਕ ਵਿੱਚ ਆਖਿਆ ਕਹੋ ਨਾਨਕ ਮੇਰੀ ਆਸਾ ਪੂਰੀ, ਆਸਾ ਪੂਰੀ, ਮੇਰੀ ਆਸਾ ਪੂਰੀ ਹੋ ਗਈ। ਕਿਹੜੀ ਆਸਾ ਹੈ? ਇਹੋ ਹੀ ਆਸਾ ਹੈ ਵੀ ਮੈਨੂੰ ਉਹ ਨਾਮ ਦੀ ਵਸਤੂ ਚਾਹੀਦੀ ਹੈ, ਇਹ ਆਸਾ ਹੈ ਜਿਹਨੂੰ ਮਹਾਰਾਜ ਨੇ ਰਹਾਓ ਵਾਲੀ ਪੰਕਤੀ ਵਿੱਚ ਆਖਿਆ ਅਚਰਜ ਕਿਛ ਕਹਿਣ ਨਾ ਜਾਈ, ਵਸਤ ਅਗੋਚਰ ਭਾਈ, ਉਹ ਵਸਤੂ, ਉਹ ਅਗੋਚਰ ਵਸਤੂ ਚਾਹੀਦੀ ਹੈ, ਇਹ ਮੇਰੀ ਆਸਾ ਹੈ, ਮੇਰੀ ਇਹੋ ਇੱਛਾ ਹੈ। ਮੈਨੂੰ ਦੁਨੀਆਂ ਵਾਲੀਆਂ ਆਸਾਂ ਮੈਂ ਲਾ ਦਿੱਤੀਆਂ ਨੇ ਵੀ ਮੈਨੂੰ ਪਦਾਰਥ ਚਾਹੀਦਾ ਹੈ, ਮੈਨੂੰ ਕੋਈ ਦੁਨੀਆਂ ਦੀ ਧਨ ਸੰਪਤੀ ਦੌਲਤ ਚਾਹੀਦੀ ਹੈ, ਮੈਨੂੰ ਕੋਈ ਕਾਰਾਂ ਗੱਡੀਆਂ ਬੰਗਲੇ ਚਾਹੀਦੇ ਨੇ। ਆਖਿਆ ਨਹੀਂ, ਇਹ ਆਸਾ ਨਹੀਂ ਹੈ, ਤਾਂ ਠੀਕ ਹੈ ਬੰਦਾ ਕਿਰਤਕਾਰ ਕੰਮ ਕਰ ਕਰੇ, ਤਾਂ ਸਾਰੀਆਂ ਚੀਜ਼ਾਂ ਨਾਲ ਹੀ ਨੇ, ਪਰ ਇਸ ਤੋਂ ਵੱਡੀ ਆਸ ਹੈ ਵੀ ਤੇਰੇ ਨਾਮ ਦੀ ਵਸਤੂ ਚਾਹੀਦੀ ਹੈ ਜਿਹਨੇ ਮੇਰੇ ਜੀਵਨ ਨੂੰ ਸਕੂਨ ਦੇਣਾ, ਟਿਕਾ ਦੇਣਾ। ਤੋ ਬਾਬਾ ਜੀ ਨੇ ਆਖਿਆ ਕਹੋ ਨਾਨਕ ਮੇਰੀ ਆਸਾ ਪੂਰੀ, ਨਾਨਕ ਜੀ ਕਹਿੰਦੇ ਨੇ ਮੇਰੀ ਆਸਾ ਪੂਰੀ ਹੋ ਗਈ, ਸਤਿਗੁਰ ਕੀ ਸ਼ਰਨਾਈ, ਤੇ ਮੈਂ ਹੁਣ ਕਿੱਥੇ ਰਹਿਣਾ, ਗੁਰੂ ਦੀ ਸ਼ਰਨ ਵਿੱਚ ਰਹਿਣਾ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਆਖਿਆ ਤੇਰੀ ਸ਼ਰਨ ਵਿੱਚ ਆ, ਤੇਰੀ ਮੈਨੂੰ ਆਸ ਹੈ, ਤੇ ਤੂੰ ਹੀ ਮੇਰਾ ਸੋਹਣਾ ਸੱਜਣ ਹੈ। ਰਾਖੋ ਰਾਖਣਹਾਰ ਦਿਆਲਾ ਨਾਨਕ ਕਰਕੇ ਗੋਲੇ, ਤੇਰੇ ਅਬ ਹਮ ਚੱਲੀ ਠਾਕੁਰ ਪੈ ਹਾਰ। ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੁਣ ਮੈਂ ਆਪਣੇ ਠਾਕੁਰ ਦੇ ਅੱਗੇ ਹਾਰ ਗਿਆ, ਸਵਾਮੀ ਦੇ ਅੱਗੇ। ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ। ਲੋਕਣ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜ਼ਾਰ, ਕੋਈ ਭਲਾ ਕਹੋ ਭਾਵੈ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਭਾਵੇਂ ਕੋਈ ਚੰਗਾ ਕਵੇ ਭਾਵੇਂ ਕੋਈ ਮਾੜਾ ਕਵੇ, ਹੁਣ ਮੈਂ ਦੁਨੀਆਂ ਵਾਲੀਆਂ ਆਸਾਂ ਲਾ ਦਿੱਤੀਆਂ ਨੇ, ਹੁਣ ਮੇਰੀ ਜਿਹੜੀ ਮੈਂਟੈਲਿਟੀ ਹੈ, ਜਿਹੜੀ ਮੇਰੀ ਸੋਚ ਹੈ, ਉਹ ਕੇਵਲ ਸੰਸਾਰ ਦੇ ਪਦਾਰਥਾਂ ਵਾਲੀ ਨਹੀਂ ਰਹੀ। ਹੁਣ ਆਸਾ ਇਹ ਹੋ ਗਈ ਵੀ ਵਾਹਿਗੁਰੂ ਆਪਣਾ ਜਾਚਕ ਮੰਗੈ ਨਾਮ, ਮੈਂ ਉਹ ਜਾਚਨਾ ਕਰਦਾ ਕਾਹਦੀ, ਤੇਰੇ ਨਾਮ ਦੀ। ਤੋ ਸਤਿਗੁਰ ਮਹਾਰਾਜ ਨੇ ਆਖਿਆ ਵੀ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇ, ਵੀ ਮੈਨੂੰ ਉਹ ਨਾਮ ਦੀ ਵਸਤੂ ਚਾਹੀਦੀ ਹੈ, ਤੂੰ ਮੈਨੂੰ ਵਿਸਰੇ ਨਾ ਕਦੀ ਵੀ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹ, ਇਹ ਮੈਨੂੰ ਚਾਅ ਚੜਿਆ ਰਵੇ ਵੀ ਮੈਂ ਦਿਨ ਰਾਤ ਤੇਰੇ ਗੁਣ ਗਾਉਂਦਾ ਰਵਾਂ। ਤੋ ਗੁਰਦੇਵ ਮਹਾਰਾਜ ਨੇ ਆਖਿਆ ਕਹੋ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸ਼ਰਨਾਈ। ਸਤਿਗੁਰ ਦੀ ਸ਼ਰਨ ਵਿੱਚ ਪੈ ਕੇ ਹੀ ਨਾਮ ਦੀ ਵਸਤੂ ਵਾਲੀ ਆਸਾ ਦੀ ਪੂਰਤੀ ਹੁੰਦੀ ਹੈ, ਕਿਉਂਕਿ ਗੁਰੂ ਤੋਂ ਬਿਨਾਂ ਹੋਰ ਕੋਈ ਨਾਮ ਦਾ ਦਾਤਾ ਨਹੀਂ ਹੈਗਾ। ਇਸ ਗੱਲ ਨੂੰ ਅਸੀਂ ਪੱਕਿਆਂ ਕਰ ਲਈਏ ਵੀ ਗੁਰੂ ਤੋਂ ਬਿਨਾਂ ਨਾਮ ਦਾ ਹੋਰ ਕੋਈ ਦਾਤਾ ਨਹੀਂ। ਬਹੁਤੀ ਵਾਰ ਦੇਹਧਾਰੀ ਬਾਬਿਆਂ ਬਾਰੇ ਕਈ ਵਾਰ ਗੱਲਾਂ ਜੋੜ ਜੋੜ ਕੇ ਕਹੀਆਂ ਜਾਂਦੀਆਂ ਨੇ ਵੀ ਫਲਾਨਾ ਬਾਬਾ ਜੀ ਨਾਮ ਦੇ ਦਾਤੇ ਨੇ, ਨਹੀਂ, ਗੁਰੂ ਤੋਂ ਬਿਨਾਂ ਕੋਈ ਵੀ ਨਾਮ ਦਾ ਦਾਤਾ ਨਹੀਂ ਹੈਗਾ। ਤੋ ਸਤਿਗੁਰ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜਵਾਬ ਸੰਗਤਾਂ ਦੇ ਨਾਲ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਕਥਾ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਪਰ ਅਕੇਲਾ ਇਹ ਪ੍ਰਾਪਤ ਕਰਿਆ ਕਰੋ ਜੀ। ਭਲਕੇ ਗੁਰਦੁਆਰਾ ਸਾਹਿਬ ਵਿਖੇ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਭਲਕੇ ਸ਼ਾਮ ਨੂੰ 6:15 ਵਜੇ ਤੋਂ ਲੈ ਕੇ 8:15 ਵਜੇ ਤੱਕ ਦਮਦਮੇ ਬੀੜ ਦੇ ਸੰਪੂਰਨਤਾ ਦਿਵਸ ਅਤੇ ਆਦਿ ਬੀੜ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਬੱਚਿਆਂ ਵੱਲੋਂ ਗੁਰਬਾਣੀ ਸ਼ਬਦ ਕੀਰਤਨ ਦਾ ਸਮਾਗਮ ਹੋਵੇਗਾ, ਆਪ ਸੰਗਤਾਂ ਨੇ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨੀ ਜੀ। ਇਸੇ ਸੰਬੰਧ ਵਿੱਚ ਹੀ 30 ਅਗਸਤ ਦਿਨ ਐਤਵਾਰ ਨੂੰ 1 ਵਜੇ ਤੋਂ ਲੈ ਕੇ 3 ਵਜੇ ਤੱਕ ਵਿਸ਼ੇਸ਼ ਗੁਰਮਤਿ ਸੈਮੀਨਾਰ ਉਲੀਕਿਆ ਗਿਆ ਹੈ, ਜਿਸ ਵਿੱਚ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਗਿਆਨੀ ਸ਼ਿਵ ਤੇਗ ਸਿੰਘ ਜੀ ਅਤੇ ਭਾਈ ਨਰਿੰਦਰਪਾਲ ਸਿੰਘ ਜੀ ਠਰਵੇ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਅਤੇ ਸੰਗਤਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਸੰਬੰਧਿਤ ਬੁਲਾਰਿਆਂ ਵੱਲੋਂ ਦਿੱਤੇ ਜਾਣਗੇ। ਗੁਰਬਾਣੀ ਸੰਥਿਆ ਕਲਾਸ 1 ਸਤੰਬਰ ਤੋਂ ਗੁਰਦੁਆਰਾ ਸਾਹਿਬ ਵਿਖੇ ਆਰੰਭ ਹੋਣ ਜਾ ਰਹੀ, ਜਿਸ ਵਿੱਚ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਦੀ ਸੰਥਿਆ ਹੋਵੇਗੀ ਵਿਆਕਰਣ ਦੇ ਨਿਯਮਾਂ ਅਨੁਸਾਰ, ਅਤੇ ਨਾਲ ਨਾਲ ਆਪਾਂ ਸ਼ਬਦਾਂ ਨੂੰ ਵਿਚਾਰਨ ਦਾ ਯਤਨ ਵੀ ਕਰਾਂਗੇ। ਇਹ ਸੰਥਿਆ ਕਲਾਸ 1 ਸਤੰਬਰ ਤੋਂ ਆਰੰਭ ਹੋਣ ਜਾ ਰਹੀ ਹੈ, ਜੋ ਹਰ ਹਫ਼ਤੇ ਦੇ ਵਿੱਚ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ 7 ਵਜੇ ਤੋਂ ਲੈ ਕੇ 8 ਵਜੇ ਤੱਕ ਹੋਇਆ ਕਰੇਗੀ। ਆਪ ਸਮੂਹ ਮਾਈ ਭਾਈ ਸੰਗਤਾਂ ਅੱਗੇ ਬੇਨਤੀ, ਆਪ ਜੀ ਨੇ ਹੁੰਮ ਹੁਮਾ ਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਦਸਤਾਰ ਦੀ ਸਿਖਲਾਈ ਵਾਸਤੇ ਵੀਰ ਹਰ ਸ਼ੁੱਕਰਵਾਰ ਸ਼ਾਮ 6:00 ਵਜੇ ਗੁਰਦੁਆਰਾ ਸਾਹਿਬ ਪਹੁੰਚਦੇ ਆ, ਉਹਨਾਂ ਵੱਲੋਂ ਹਰ ਵਾਰ ਇਹ ਬੇਨਤੀ ਕੀਤੀ ਜਾਂਦੀ ਆ ਵੀ ਜੇ 5 ਵੀ ਬੱਚੇ ਸਾਨੂੰ ਮਿਲ ਜਾਣ ਤਾਂ ਅਸੀਂ ਇਹ ਸਰਵਿਸ ਜਿਹੜੀ ਆ ਕੰਟੀਨਿਊ ਕਰ ਸਕਦੇ ਹਾਂ। ਤੋ ਬਹੁਤ ਸਾਰੇ ਵੀਰ ਉੱਦਾਂ ਫੋਨ ਕਰਕੇ ਪੁੱਛਦੇ ਆ ਜੀ, ਅਸੀਂ ਪੱਗ ਸਿੱਖਣੀ ਚਾਹੁੰਦੇ ਹਾਂ, ਦਮਾਲਾ ਸਿੱਖਣਾ ਚਾਹੁੰਦੇ ਹਾਂ, ਦਸਤਾਰ ਸਿੱਖਣੀ ਚਾਹੁੰਦੇ ਹਾਂ। ਤੋ ਮੇਰੀ ਸਨਿਮਰ ਬੇਨਤੀ ਹੈ ਵੀ ਜ਼ਰੂਰ 5 ਤੋਂ ਵੱਧ ਦੀ ਗਿਣਤੀ ਦੇ ਵਿੱਚ ਆਪਾਂ ਗੁਰਦੁਆਰਾ ਸਾਹਿਬ ਹਰ ਸ਼ੁੱਕਰਵਾਰ ਨੂੰ ਹਾਜ਼ਰੀ ਭਰਿਆ ਕਰੀਏ, ਤਾਂ ਕਿ ਉਹ ਵੀਰ ਜਿਹੜੇ ਨੇ ਉਹ ਇਹ ਸੇਵਾ ਕੰਟੀਨਿਊ ਜਾਰੀ ਰੱਖ ਸਕਣ। ਆਸ ਹੈ ਆਪ ਜੀ ਬੇਨਤੀ ਪ੍ਰਵਾਨ ਕਰੋਗੇ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ, ਸੇਵਾ ਨਿਭਾਉਣਗੇ ਭਾਈ ਅੰਗਰੇਜ਼ ਸਿੰਘ ਜੀ, ਉਹ ਤਿੰਨਾਂ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सतनाम। वाहिगुरु साहिब जीओ, जेता

ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਜਿਹ ਵਾ ਏਕ ਕਵਣ ਗੁਣ ਕਹੀਐ ਬੇਸ਼ੁਮਾਰ ਬੇਅੰਤ ਸਵਾਮੀ ਤਿਰਵੰਤ ਨਾ ਕਿਨਹੀਂ ਲਹੀਐ ਜਿਹ ਵਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨਹੀਂ ਲਹੀਐ ਵਾਹਿਗੁਰੂ ਜੀਓ।

जाकै जी जैसी बुद्ध होई, कह कबीर जानै गा सोई। जाकै जी जैसी बुद्ध होई, कह कबीर जानै गा सोई। जुगो जुग अटल चवर शतर तख्त दे मालक हाजरा हजूर जारा जफूर शब्द गुरु बाणी के बोहे थमरत के दाते दसा पातशाहियां दी जोत साहब सच्चे पातशाह सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तों सज्जे दवाना दीआं हाजरियां भर रहे अति सत्कारयोग सन्मानयोग सतसंगी जनों सतगुरां ने बड़ी अपार बख्शिश रहमत कीती है आप सब मालक जी दी अमृतमई बाणी दे कीर्तन मेरे तों पहलां गुरु करके रागी जथे पासों सरवण कर रहे सी। तो आओ साध संगत समा है लड़ीवार चल रही गुरु ग्रंथ साहब की पावन बाणी की कथा विचार दा विचारां नूं आरंभण तों पहलां दर घर की मर्यादा नूं मुख रखदिआं गुरु बख्शी फतेह की सांझ पाईए जी। वाहिगुरु जी का खालसा वाहिगुरु जी की फतेह। लड़ीवार विचार धन गुरु ग्रंथ साहब जी दे अंक 342 अते 43 दे उत्ते चल रही है। गौड़ी 52 अखरी कबीर साहब दी आपां विचार रहे हां। इहदे कुल जिहड़े ने उह 45 बंद ने बाणी दे ते अज तीन बंदां दा पाठ मैं आप जी दे नाल सांझा कीता है जिहड़े कि अखीरले तीन बंद ने। तो अज गौड़ी 52 अखरी की जिहड़ी विचार है वह मुकम्मल हो जाएगी फिर कल नूं आपां बाबा कबीर साहब की बाणी गौड़ी थित्ती इस नूं विचारांगे। सो थित्ती जिहनूं आपां तिथां कहिंदे आ तरीकां कहिंदे आ उहदी वरतों करके भी कबीर साहब ने बाणी उचारण कीती है। तो कबीर साहब ने अज जिहड़ा उपदेश साडे सन्मुख रखिया उन्होंने आख्या भी हर बंदा इत्थे लक्ष्मी दे पिछे माया दे पिछे भजदा फिरदा है भी मैं हासिल कर लवां मैं हासिल कर लवां। इदां कह लो भी ये लालसा मुकदी नहीं बंदा भटक रहा है कि मैं माया सांभ लवां इकट्ठी कर लवां पर जदों वह माया दे पति अकाल पुरख वाहिगुरु दे नाल प्रीत जोड़दा है उदों उहदे अंदर टिका आउंदा है। तो सतगुरु ने आख्या सारे संसार दा विहार ही जिहड़ा है वह इदां दा बन चुका है। बंदा चाहुंदा तो यह है माया की लालसा है तो इसे करके ही है भी जीवन में सुख लभ जाण पर सात संगत ते ख्याल करन योग है सुख अते सहूलत दो वखरियां वखरियां चीजां ने। तुहाडे कोल सहूलत हो सकती है भी जे तुसी एक थां उत्तों दूजी थां उत्ते जाना है तो उस सहूलत की वरतों करके तुसी पहुँच सकते हो जल्दी दूजे नालों 10 मिनट पहला। एक बंदा पैदल यात्रा कर रहा है उहदे कोल सहूलत नहीं है असीं सहूलतां नूं सुख दे नाल जोड़ लिया है। तो सुख जिहड़ा है इहनूं सतगुरु ने आख्या है इह अंदर दी अवस्था है अंदर दी खेड है। कई वार बंदे कोल बहुत सारियां सहूलतां हुंदियां ने माया दी कोई कमी नहीं लक्ष्मी धन दी कोई तोट नहीं है। तो जिन्हां दी ऐसी बिरती है जिन्हां नूं धन दौलत की कोई तोट नहीं है फिर उन्हां दा उलामा ते कदी नहीं होना चाहिए भी साडे कोल सुख नहीं है। तो महाराज कहिंदे ने वड्डे वड्डे जो दिसै लोग तिनको व्यापै चिंता रोग भी जिहड़े वड्डे वड्डे भी ने
ਜਿਹੜੇ ਤੁਹਾਡੀ ਨਿਗਾਹ ਵਿੱਚ ਤੁਹਾਨੂੰ ਇਦਾਂ ਲੱਗਦਾ ਵੀ ਮੇਰੇ ਤੋਂ ਬਹੁਤ ਅੱਗੇ ਨੇ, ਬੜੇ ਵੱਡੇ ਨੇ, ਜਿਨ੍ਹਾਂ ਨੂੰ ਤੁਸੀਂ ਵੱਡੇ ਸਮਝਦੇ ਹੋ, ਕਿਉਂਕਿ ਹਰ ਬੰਦੇ ਦੀ ਨਿਗਾਹ ਵਿੱਚ ਦੂਜਾ ਬੰਦਾ ਕੀ ਹੁੰਦਾ ਹੈ, ਵੱਡਾ ਹੁੰਦਾ ਹੈ। ਅਤੇ ਉਹਦੀ ਵੱਡੇ ਹੋਣ ਦਾ ਪੈਮਾਨਾ ਇਹੋ ਹੀ ਹੁੰਦਾ ਵੀ ਫਾਈਨੈਂਸ਼ਲੀ ਜਿਹਦੇ ਕੋਲ ਐਸੈਟ ਜ਼ਿਆਦਾ ਹੋਣ, ਜਿਹਦੇ ਕੋਲ ਥੋੜ੍ਹਾ ਜਿਹਾ ਘਰ ਤੁਹਾਡੇ ਨਾਲੋਂ ਬਿਹਤਰ ਹੋਵੇ, ਜਿਹਦੇ ਬੈਡਰੂਮ ਘਰ ਦੇ ਜ਼ਿਆਦਾ ਹੋਣ, ਇਹੋ ਹੀ ਨੇ। ਇੱਕ ਸਾਈਕਲ ਉੱਤੇ ਹੈ, ਸਾਈਕਲ ਵਾਲੇ ਲਈ ਵੱਡਾ ਕਿਹੜਾ ਹੈ ਜਿਹੜਾ ਕੋਈ ਮੋਟਰਸਾਈਕਲ 'ਤੇ ਚੱਲ ਰਿਹਾ ਹੈ। ਮੋਟਰਸਾਈਕਲ ਵਾਲਾ ਜਿਹੜਾ ਹੈ ਉਹ ਗੱਡੀ ਵਾਲੇ ਵੱਲ ਵੇਂਦਾ, ਫਿਰ ਗੱਡੀਆਂ ਵਿੱਚ ਅੱਗੇ ਆਪਸ਼ਨ ਕਈ ਨੇ, ਉਹਦੇ ਵੱਲ ਵੇਂਦਾ ਹੈ। ਤੋ ਮਹਾਰਾਜ ਨੇ ਆਖਿਆ ਸੰਸਾਰ ਮਾਇਆ ਦੇ ਪਿੱਛੇ ਸੁੱਖ ਦੀ ਆਸ ਲਈ ਭੱਜਦਾ ਹੈ, ਤਾਂ ਕਰਕੇ ਇਹ ਕਹਿੰਦਾ ਹੈ ਵੀ ਮੈਂ ਇਹਨੂੰ ਹਾਸਲ ਕਰ ਲਵਾਂ ਫਿਰ ਸੁੱਖ ਲੱਭੇਗਾ, ਇਹਨੂੰ ਹਾਸਲ ਕਰ ਲਵਾਂ ਫਿਰ ਸੁੱਖ ਲੱਭੇਗਾ। ਤੋ ਐਸੇ ਦੌੜ ਦੇ ਵਿੱਚ ਹੀ ਉਹ ਸੋਗਾਂ ਵਿੱਚ, ਚਿੰਤਾਵਾਂ ਵਿੱਚ, ਝੋਰਿਆਂ ਵਿੱਚ ਫਸਿਆ ਰਹਿੰਦਾ ਹੈ। ਤੋ ਗੁਰਦੇਵ ਮਹਾਰਾਜ ਨੇ ਕਿਹਾ ਵੱਡੇ ਵੱਡੇ ਜੋ ਦੀਸੈ ਲੋਕ, ਤਿੰਨਕੋ ਵਿਆਪੈ ਚਿੰਤਾ ਰੋਗ, ਚਿੰਤਾ ਦਾ ਰੋਗ ਉਹਨਾਂ ਨੂੰ ਵੀ ਵਿਆਪਿਆ ਹੈ, ਗ੍ਰਸਤ ਨੇ ਚਿੰਤਾ ਰੋਗ ਤੋਂ। ਤੇ ਚਿੰਤਾ ਦੁਨੀਆਂ ਦਾ ਸਭ ਤੋਂ ਵੱਡਾ ਰੋਗ ਹੈ, ਜਿੰਨੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਉਹ ਚਿੰਤਾ ਦੇ ਵਿੱਚੋਂ ਹੀ ਨਿਕਲਦੀਆਂ ਨੇ। ਤਾਂ ਹੀ ਤੇ ਸਿਆਣਿਆਂ ਨੇ ਕਿਹਾ ਸੀ ਵੀ ਚਿੰਤਾ ਜਿਹੜੀ ਉਹ ਚਿਖਾ ਦੇ ਸਮਾਨ ਹੈ, ਜਿਵੇਂ ਚਿਖਾ ਦੇ ਉੱਤੇ ਬੰਦਾ ਧੁੱਖਦਾ ਰਹਿੰਦਾ ਹੈ ਨਾ, ਇੱਦਾਂ ਹੀ ਜਿਨ੍ਹਾਂ ਦੇ ਅੰਦਰ ਚਿੰਤਾ ਹੈ ਉਹ ਵੀ ਮਨੁੱਖ ਜ਼ਿੰਦਗੀ ਨੂੰ ਜਿਉ ਤੇ ਰਿਹਾ ਹੈ ਬਾਹਰੀ ਤੌਰ ਉੱਤੇ, ਪਰ ਅੰਦਰੋਂ ਅੰਦਰ ਹੀ ਧੁੱਖਦਾ ਧੁੱਖਦਾ ਧੁੱਖਦਾ ਧੁੱਖਦਾ ਆਪਣੇ ਆਪ ਨੂੰ ਖਤਮ ਕਰ ਲੈਂਦਾ। ਜਿਵੇਂ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਧੁੱਖਾਂ ਜਿਉਂ ਮਾਲੀ, ਮਲੀ ਕਿਹਨੂੰ ਕਹਿੰਦੇ ਨੇ, ਆਹ ਜਿਹੜਾ ਗੋਹਾ ਹੁੰਦਾ ਉਹਦਾ ਜਿਹੜਾ ਭੂਰ ਚੂਰ ਜਿਹਾ ਬਚਿਆ ਹੁੰਦਾ ਉਹਨੂੰ ਮਲੀ ਕਿਹਾ ਜਾਂਦਾ। ਕਈ ਵਾਰ ਰੂੜੀ ਨੂੰ ਅੱਗ ਲੱਗੀ ਵੇਖੋ, ਥੋੜ੍ਹੀ ਥੋੜ੍ਹੀ ਥੋੜ੍ਹੀ ਥੋੜ੍ਹੀ ਉਹ ਅੱਗ ਧੁੱਖਦੀ ਰਹਿੰਦੀ ਹੈ, ਰੂੜੀ ਦੀ ਅੱਗ ਗਿੱਲਾ ਜਿਹਾ ਉਹ ਗਿੱਲ ਜੀ ਧੁੱਖਦੀ ਰਹਿੰਦੀ ਹੈ। ਤੋ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਮੈਂ ਵੀ ਇੱਦਾਂ ਹੀ ਧੁੱਖ ਰਿਹਾ ਹਾਂ, ਧੁੱਖਾਂ ਜਿਉਂ ਮਾਲੀ, ਮਲੀ ਵਾਂਗੂ ਮੈਂ ਧੁੱਖ ਰਿਹਾ ਹਾਂ ਚਿੰਤਾ ਦੇ ਰੂਪ ਦੇ ਵਿੱਚ। ਤੋ ਬਾਬਾ ਜੀ ਨੇ ਕਿਹਾ ਕੌਣ ਵੱਡਾ ਮਾਇਆ ਵਡਿਆਈ, ਆਖਿਆ ਕੌਣ ਵੱਡਾ ਹੈ ਸੰਸਾਰ ਉੱਤੇ, ਉੱਤਮ ਕੌਣ ਹੈ ਮਾਇਆ ਦੀ ਵਡਿਆਈ ਵਾਲਾ, ਨਹੀਂ ਆਖਿਆ ਸੋ ਵੱਡਾ ਜਿਨ ਰਾਮ ਲਿਵ ਲਾਈ। ਅਸਲ ਵਿੱਚ ਵੱਡਾ ਉਹ ਹੋ ਗਿਆ ਜਿਹਦੀ ਸੁਰਤ ਉਸ ਰਾਮ ਦੇ ਵਿੱਚ ਲੱਗ ਗਈ, ਉਸ ਵਾਹਿਗੁਰੂ ਦੇ ਵਿੱਚ ਲੱਗ ਗਈ, ਉਹਨੂੰ ਉਹ ਜਿਹੜਾ ਅਲਟੀਮੇਟ ਸੁੱਖ ਸੀ ਨਾ ਉਹਦੀ ਪ੍ਰਾਪਤੀ ਹੋਈ। ਨਹੀਂ ਤੇ ਸਾਰਾ ਸੰਸਾਰ ਮਹਾਰਾਜ ਕਹਿੰਦੇ ਨੇ ਲਕਸ਼ਮੀ ਦੇ ਪਿੱਛੇ ਲੀਓ ਲੀਓ ਕਰਦਾ ਫਿਰਦਾ, ਲੀਓ ਲੀਓ ਕਰਤ ਫਿਰੈ ਸਭ ਲੋਕ, ਤਾਂ ਕਾਰਨ ਵਿਆਪੈ ਬਹੁ ਸੋਗ। ਇਸੇ ਦਾ ਕਰਕੇ ਜਿਹੜਾ ਹੈ ਉਹ ਸੋਗ ਵਿਆਪਦੇ ਨੇ। ਸੋਗ ਦਾ ਅਰਥ ਆਪਾਂ ਗਮ ਕਹਿੰਦੇ ਹਾਂ, ਫਿਕਰ ਕਹਿੰਦੇ ਹਾਂ, ਫਿਕਰ ਵਿਆਪ ਰਿਹਾ। ਲਖਮੀ ਬਰ, ਜਿਹੜਾ ਲਖਮੀ ਦੇ ਬਰ ਨਾਲ, ਬਰ ਦਾ ਮਤਲਬ ਕੀ ਉਹਦੇ ਘਰ ਵਾਲਾ, ਲਖਮੀ ਦੇ ਘਰ ਵਾਲਾ ਕੌਣ ਹੈ, ਅਕਾਲ ਪੁਰਖ ਵਾਹਿਗੁਰੂ ਆਪ ਹੈ, ਪਰਮੇਸ਼ਰ ਆਪ ਹੈ। ਹੁਣ ਇੱਥੇ ਇੱਦਾਂ ਨਾ ਸਮਝ ਲਓ ਵੀ ਕਿਸੇ ਦੇਵੀ ਦੀ ਗੱਲ ਹੋ ਰਹੀ ਹੈ ਵੀ ਦੇਵੀ ਦੇ ਘਰ ਦਾ ਵਿਸ਼ਨੂੰ ਹੈ, ਨਹੀਂ। ਲਖਮੀ ਦਾ ਅਰਥ ਹੈ ਮਾਇਆ, ਤੇ ਮਾਇਆ ਨੂੰ ਸਿਰਜਿਆ ਕਿੰਨੇ ਹੈ, ਵਾਹਿਗੁਰੂ ਨੇ, ਅਕਾਲ ਪੁਰਖ ਨੇ, ਉਹਨੂੰ ਬਰ ਕਿਹਾ ਹੈ, ਉਹਨੂੰ ਮਾਇਆ ਦਾ ਪਤੀ ਕਿਹਾ ਹੈ। ਤਾਂ ਮਹਾਰਾਜ ਕਹਿੰਦੇ ਨੇ ਮਾਧੋ, ਮਾਧੋ ਦਾ ਅਰਥ ਹੀ ਇਹ ਹੁੰਦਾ ਜਿਹੜਾ ਮਾਇਆ ਦਾ ਪਤੀ ਹੈ, ਜਿਹਨੇ ਸਾਰਾ ਕੁਝ ਸਿਰਜਿਆ। ਲਖਮੀ ਬਰ ਸਿਉਂ ਜੋ ਲਿਵ ਲਾਵੈ, ਜਿਹੜਾ ਬੰਦਾ ਆਪਣੀ ਸੁਰਤ ਨੂੰ ਲਖਮੀ ਦੇ ਬਰ ਦੇ ਨਾਲ ਜੋੜ ਲੈਂਦਾ ਹੈ, ਮਾਇਆ ਦੇ ਪਤੀ ਵਾਹਿਗੁਰੂ ਦੇ ਨਾਲ ਜੋੜ ਲੈਂਦਾ ਹੈ, ਸੋਗ ਮਿਟੇ, ਉਹਦੇ ਫਿਰ ਸੋਗ ਮਿਟ ਜਾਂਦੇ ਨੇ, ਉਹਦੇ ਅੰਦਰ ਦੇ ਗਮ ਫਿਕਰ ਸਾਰੇ ਮਿਟ ਜਾਂਦੇ ਨੇ। ਜਿਹਨੇ ਲਖਮੀ ਦੇ ਨਾਲ ਚਿੱਤ ਜੋੜਿਆ ਹੈ ਉਹਦੇ ਸੋਗ ਨਹੀਂ ਮਿਟ ਸਕਦੇ, ਉਹਦੀਆਂ ਚਿੰਤਾਵਾਂ ਤੇ ਗਮ ਫਿਕਰ ਕਦੀ ਨਹੀਂ ਮਿਟ ਸਕਦੇ। ਪਰ ਜਿਹਨੇ ਲਖਮੀ ਦੇ ਪਤੀ ਦੇ ਨਾਲ ਸਾਂਝ ਬਣਾ ਲਈ ਹੈ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਖਿਆਲ ਕਰਿਓ, ਉਹਨਾਂ ਦੇ ਸਾਰੇ ਚਿੰਤਾਵਾਂ ਝੋਰੇ ਜਿਹੜੇ ਨੇ ਉਹ ਮੁੱਕ ਜਾਂਦੇ ਨੇ। ਮਹਾਰਾਜ ਦਾ ਇੱਕ ਬਚਨ ਹੈ, ਉਹਨਾਂ ਕਿਹਾ ਐਸੀ ਇਸਤਰੀ ਇੱਕ ਰਾਮ ਉਪਾਈ, ਰਾਮ ਨੇ ਇੱਕ ਇਹੋ ਜਿਹੀ ਇਸਤਰੀ ਪੈਦਾ ਕੀਤੀ ਹੈ, ਇਸਤਰੀ ਔਰਤ ਨੂੰ ਕਹਿੰਦੇ ਨੇ ਲਖਮੀ ਮਾਇਆ, ਐਸੀ ਇਸਤਰੀ ਇੱਕ ਰਾਮ ਉਪਾਈ, ਰਾਮ ਨੇ ਇਹਨੂੰ ਪੈਦਾ ਕੀਤਾ, ਰੱਬ ਨੇ ਇਹਨੂੰ ਪੈਦਾ ਕੀਤਾ ਹੈ। ਆਖਿਆ ਉਹਨ ਸਭ ਜੱਗ ਖਾਇਆ, ਸਾਰੇ ਸੰਸਾਰ ਨੂੰ ਇਹਨੇ ਖਾਧਾ ਹੋਇਆ, ਐਸੀ ਇਸਤਰੀ ਇੱਕ ਰਾਮ ਉਪਾਈ, ਉਹਨ ਸਭ ਜੱਗ ਖਾਇਆ, ਹਮ ਗੁਰ ਰਾਖੇ ਮੇਰੇ ਭਾਈ,
ਆਖਿਆ ਮੈਨੂੰ ਮੇਰੇ ਗੁਰੂ ਨੇ ਰੱਖ ਲਿਆ, ਨਹੀਂ ਤੇ ਸਾਰਾ ਸੰਸਾਰ ਜਿਹੜਾ ਹੈ ਉਹ ਇਹਨੇ ਖਾਧਾ ਹੋਇਆ ਤੇ ਬੜੀ ਭਿਆਨਕ ਜੀ ਹੈ, ਬੜੀ ਖਤਰਨਾਕ ਜੀ ਹੈ। ਗੁਰਦੇਵ ਨੇ ਇੱਕ ਨਕਸ਼ਾ ਬੜਾ ਪਿਆਰਾ ਖਿੱਚਿਆ, ਆਖਿਆ ਕੋਈ ਇਸਤਰੀ ਏਦਾਂ ਦੀ ਹੋਵੇ ਜਿਹਦੇ ਮੱਥੇ ਤੇ ਤਿਉੜੀਆਂ ਹੀ ਰਹਿੰਦੀਆਂ ਹੋਣ, ਕੋਈ ਬੰਦਾ ਐਸਾ ਹੋਵੇ ਜਿਹੜਾ ਸਦੀਵੀ ਮੱਥੇ ਉੱਤੇ ਤਿਉੜੀਆਂ ਰੱਖਦਾ ਹੋਵੇ, ਮਤਲਬ ਇੱਦਾਂ ਕਹਿ ਲਓ ਵੀ ਜਿਹਦੇ ਵੱਲ ਵੇਖ ਕੇ ਤੁਹਾਡਾ ਚਿੱਤ ਕਰੇ ਵੀ ਇਹ ਬੰਦਾ ਤੁਰਿਆ ਆਉਂਦਾ ਹੋਵੇ ਤੇ ਮੈਂ ਰਾਹ ਬਦਲਣਾ। ਹੁੰਦੇ ਨੇ ਕਈ ਸੁਭਾਅ ਹੀ ਐਸੇ ਹੁੰਦੇ ਨੇ। ਤੋ ਬਾਬਾ ਜੀ ਕਹਿੰਦੇ ਮਾਇਆ ਜਿਹੜੀ ਹੈ ਇਹ ਇਸਤਰੀ ਹੈ ਕਿੱਦਾਂ ਦੀ, ਮਾਥੇ ਤਰਕੁਟੀ, ਇਹਦੇ ਮੱਥੇ ਤੇ ਕੀ ਰਹਿੰਦੀ ਹੈ, ਤਿਉੜੀ ਰਹਿੰਦੀ ਹੈ, ਤਿਉੜੀ ਮੱਥੇ ਤੇ ਤਿਉੜੀ ਰਹਿੰਦੀ ਸਦਾ ਹੀ, ਇਹ ਖੁਸ਼ ਨਹੀਂ ਹੋ ਸਕਦੀ ਕਦੀ ਵੀ। ਅੱਛਾ, ਜਿਹਨੇ ਇਹ ਮਾਇਆ ਨੂੰ ਅੰਦਰ ਵਸਾ ਲਿਆ ਉਹਦਾ ਸੁਭਾਅ ਵੀ ਇੱਦਾਂ ਦਾ ਹੀ ਰਹਿੰਦਾ, ਮਾਥੇ ਤਰਕੁਟੀ, ਦ੍ਰਿਸ਼ਟ, ਦ੍ਰਿਸ਼ਟ ਦਾ ਮਤਲਬ ਦਾ ਨਿਗਾਹ, ਉਹਦੀ ਫਿਰ ਨਿਗਾਹ ਬੜੀ ਕਰੂਰ ਹੁੰਦੀ ਹੈ, ਬੜੀ ਖਤਰਨਾਕ ਜੀ ਨਿਗਾਹ ਹੈ, ਬੜੀ ਭਿਆਨਕ ਜੀ ਨਿਗਾਹ ਹੈ, ਕਰੂਰ ਦਾ ਅਰਥ ਹੁੰਦਾ ਗੁੱਸੇ ਭਰੀ ਨਿਗਾਹ। ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ, ਇਹ ਮਾਇਆ ਦਾ ਮਹਾਰਾਜ ਨੇ ਇੱਕ ਚਿੱਤਰ ਖਿੱਚਿਆ, ਇੱਕ ਤਸਵੀਰ ਖਿੱਚੀ ਹੈ। ਤੋ ਸਤਿਗੁਰ ਨੇ ਆਖਿਆ ਬੋਲੇ ਕੌੜਾ, ਇਹਨੇ ਬੋਲਣਾ ਕਿੱਦਾਂ ਹੈ, ਕੌੜਾ ਬੋਲਣਾ ਹੈ, ਮਾਇਆ ਦਾ ਗਰਸਿਆ ਹੋਇਆ ਜਿਹਦੇ ਅੰਦਰ ਇਹ ਪ੍ਰਵੇਸ਼ ਕਰ ਜਾਂਦੀ ਹੈ ਨਾ, ਉਹਦੇ ਮੱਥੇ ਤੇ ਤਿਉੜੀ ਰਹਿੰਦੀ ਹੈ, ਉਹਦੀ ਦ੍ਰਿਸ਼ਟੀ ਬੜੀ ਗੁੱਸੇ ਵਾਲੀ ਰਹਿੰਦੀ ਹੈ ਸਦਾ। ਹੁਣ ਇਹ ਲੱਛਣ ਨੇ, ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ, ਬਾਬੇ ਨੇ ਆਖਿਆ ਬੋਲੇ ਕੌੜਾ, ਬੋਲਦੀ ਕਿਵੇਂ, ਕੌੜਾ ਬੋਲਦੀ ਹੈ, ਬੋਲੇ ਕੌੜਾ ਜੇਬਾ ਕੀ ਫੂਡ, ਫੂਡ ਦਾ ਅਰਥ ਹੁੰਦਾ ਖਰਵੀ, ਤੋ ਮਾਇਆ ਹੈ ਇੱਦਾਂ ਦੀ ਹੈ, ਬੜੀ ਖਰਵੀ ਹੈ, ਜ਼ੁਬਾਨ ਦੀ ਬੜੀ ਖਰਵੀ ਹੈ, ਬੋਲ ਹੀ ਉਹਨੇ ਕੋਈ ਐਸਾ ਬੋਲ ਜਾਣਾ, ਬੋਲੇ ਕੌੜਾ ਜੇਬਾ ਕੀ ਫੂਡ, ਆਖਿਆ ਐਸੀ ਇਸਤਰੀ ਇੱਕ ਰਾਮ ਉਪਾਈ, ਰਾਮ ਨੇ ਇੱਕ ਇਹੋ ਜਿਹੀ ਔਰਤ ਪਾਈ ਪੈਦਾ ਕੀਤੀ ਹੈ, ਰੱਬ ਨੇ ਪੈਦਾ ਕੀਤੀ ਹੈ, ਐਸੀ ਇਸਤਰੀ ਇੱਕ ਰਾਮ ਪਾਈ ਉਹਨ ਸਭ ਜੱਗ ਖਾਇਆ, ਇਹਨੇ ਸਾਰੇ ਸੰਸਾਰ ਨੂੰ ਕੀ ਖਾਧਾ ਹੋਇਆ, ਖਾਧਾ ਨਿਕਲ ਗਈ, ਉਹਨ ਸਭ ਜੱਗ ਖਾਇਆ ਹਮ ਗੁਰ ਰਾਖੇ ਭਾਈ, ਤੇ ਮੈਨੂੰ ਮੇਰੇ ਗੁਰੂ ਨੇ ਰੱਖ ਲਿਆ, ਮੈਂ ਬਚ ਗਿਆ ਉਹਦੇ ਕੋਲੋਂ, ਪਾਏ ਠਗੋਲੀ ਸਭ ਜੱਗ ਮੋਹਿਆ, ਇਹੋ ਜਿਹੀ ਠੱਗੀ ਮਾਰ ਕੇ ਇਸ ਮਾਇਆ ਨੇ ਸਾਰੇ ਸੰਸਾਰ ਨੂੰ ਮੋਹਿਆ ਹੋਇਆ, ਪਾਏ ਠਗੋਲੀ, ਠਗੋਲੀ ਮਤਲਬ ਠੱਗੀ ਮਾਰ ਕੇ, ਧੋਖਾ ਦੇ ਕੇ, ਪਾਏ ਠਗੋਲੀ ਹੈਗੀ, ਜਿਵੇਂ ਇੱਦਾਂ ਕਹਿ ਲਓ ਵੀ ਮਾਇਆ ਹੈਗੀ ਤੇ ਬੜੀ ਭੱਦੀ ਹੈ। ਹੁਣ ਜਿਵੇਂ ਅੱਜ ਕੱਲ੍ਹ ਹੁੰਦਾ ਨਾ ਵੀ ਬੰਦਾ 17 ਸਾਲਾਂ ਦਾ ਵੀ ਹੋਵੇ ਨਾ, ਮੱਥੇ ਤੇ ਤਿਉੜੀਆਂ ਹੋਣ, ਚਿਹਰਾ ਢਲ ਚੁੱਕਾ ਹੋਵੇ, ਤੁਸੀਂ ਬਿਊਟੀ ਪਾਰਲਰ ਤੇ ਚਲੇ ਜਾਓ ਤੇ ਉਹ ਕਈ ਵਾਰਾਂ ਐਸਾ ਲਿਪਣ ਪੋਚਣ ਕਰਦੇ ਨੇ ਵੀ 17 ਸਾਲਾਂ ਵਾਲੇ ਨੂੰ ਵੀ 17 ਸਾਲਾਂ ਦਾ ਬਣਾ ਦੇਣਗੇ, ਲਿਪਣ ਪੋਚਾ ਜਿਹੜਾ ਹੈ ਉਹ ਚੰਗਾ ਮਾਰ ਦਿੱਤਾ ਉਹਨਾਂ ਨੇ, ਉਹਨਾਂ ਨੇ ਜਿਵੇਂ ਵਾਲ ਪੁੱਟੀ ਭਰੀ ਜਾਂਦੀ ਏਦਾਂ ਮੂੰਹ ਦੇ ਉੱਤੇ ਵਾਲ ਪੁੱਟੀ ਭਰ ਕੇ ਐਨ ਇੱਕ ਵੀ ਤਿਉੜੀ ਨਹੀਂ ਰਹਿਣ ਦਿੱਤੀ। ਤੋ ਕਿੰਨਾ ਧੰਦਾ ਬਿਊਟੀ ਪਾਰਲਰਾਂ ਦਾ ਇਸੇ ਚੀਜ਼ ਨਾਲ ਹੀ ਚੱਲ ਰਿਹਾ ਹੈ ਨਾ। ਵੇਖੋ ਬੰਦੇ ਨੂੰ ਆਪਣੇ ਸਰੀਰ ਨਾਲ ਤੇ ਹਕੀਕਤ ਨਾਲ ਕਿੰਨੀ ਨਫ਼ਰਤ ਹੈ ਕਿ ਬੰਦਾ ਆਪਣੇ ਆਪ ਨੂੰ ਉਦਾਂ ਵੇਖਣਾ ਵੀ ਨਹੀਂ ਚਾਹੁੰਦਾ। ਚਲੋ ਬੀਬੀਆਂ ਦਾ ਤੇ ਮੰਨਿਆ, ਇੱਥੇ ਬੰਦੇ ਘੱਟ ਨਹੀਂ, ਔਰਤ ਨੂੰ ਤੇ ਚਲੋ ਕਿਤੇ ਨਾ ਕਿਤੇ ਫਿਰ ਵੀ ਆਪਾਂ ਛੋਟ ਦੇ ਦਿੰਦੇ ਹਾਂ, ਪਰ ਬੰਦਾ ਵੀ ਜਿਹੜਾ ਹੈ ਉਹ ਵੀ ਜਾ ਕੇ ਉੱਥੇ ਬੈਠਾ ਹੋਇਆ। ਹੁਣ ਤੇ ਮੁੰਡੇ ਵੀ ਭਰਵੱਟੇ ਬਣਾਉਂਦੇ ਨੇ, ਹੁਣ ਤੇ ਮੁੰਡੇ ਵੀ ਜਿਹੜੇ ਨੇ ਉਹ ਬਿਊਟੀ ਪਾਰਲਰਾਂ ਦੇ ਵਿੱਚ ਜਾ ਕੇ ਬਹਿੰਦੇ ਨੇ, ਕੀ ਕਰੋਗੇ ਇੱਥੇ ਤੁਸੀਂ। ਤੋ ਇਹ ਵੀ ਵੇਖੋ, ਚਲੋ ਸਮਾਜ ਹੈ, ਦੁਨੀਆਂ ਹੈ, ਸਾਨੂੰ ਵੀ ਕਈ ਗੱਲਾਂ ਤੇ ਠੋਸ ਵੀ ਹੋਣਾ ਪੈਂਦਾ, ਕਈ ਗੱਲਾਂ ਤੇ ਨਰਮੀ ਵੀ ਵਰਤਣੀ ਪੈਂਦੀ ਹੈ। ਵੀ ਇੱਕ ਏਜ ਹੋਵੇ, ਇੱਕ ਏਜ ਦਾ ਦਾਇਰਾ ਹੈ ਵੀ ਜਿੱਥੇ ਕੋਈ ਨੂੰਹ ਧੀ ਜਿਹੜੀ ਹੈ ਉਹ ਕੋਈ ਮੇਕਅਪ ਲਾਈਟ ਕਰਦੀ ਹੈ ਜਾਂ ਕਿੱਦਾਂ ਦਾ ਕਰਦੀ ਹੈ ਉਹ ਚੱਲ ਜਾਂਦਾ, ਪਰ ਹੁਣ ਜਿਹਦੀ ਏਜ ਇੰਨੀ ਹੋ ਗਈ ਪਤਾ ਹੈ ਵੀ ਹੁਣ ਇਹਨਾਂ ਝੁਰੜੀਆਂ ਦਾ ਕੋਈ ਹੱਲ ਨਹੀਂ ਹੈ, ਹੁਣ ਨਹੀਂ ਹੱਲ ਹੈਗਾ। ਹੁਣ ਮੈਂ ਇਸ ਹਕੀਕਤ ਨੂੰ ਜਿਹੜਾ ਹੈ ਉਹ ਮੰਨ ਲਵਾਂ, ਇਹਨੂੰ ਐਕਸੈਪਟ ਕਰ ਲਵਾਂ ਵੀ ਨਹੀਂ ਹੁਣ ਏਜ ਦਾ ਮੇਰੇ ਉੱਤੇ ਇੱਕ ਅਸਰ ਪੈ ਗਿਆ।
ਸਕੂਨ ਵਿੱਚ ਆ ਜਾਓਗੇ, ਸੁਖੀ ਰਹੋਗੇ। ਜੇ ਤੁਸੀਂ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰਦੇ ਤਾਂ ਦੁਖੀ ਰਹੋਗੇ, ਸਦਾ ਹੀ ਸਦਾ ਹੀ ਦੁਖੀ ਰਹੋਗੇ। ਵੀ ਮੈਂ ਇੱਕ ਹਕੀਕਤ ਨੂੰ ਮੰਨ ਲਵਾਂ ਵੀ ਹੁਣ ਦਾੜੀ ਵਿੱਚ ਚਿੱਟੇ ਆਉਣੇ ਹੀ ਆਉਣੇ ਨੇ, ਹੁਣ ਦਾੜੀ ਚਿੱਟੀ ਹੋਣੀ ਹੋਣੀ ਹੈ, ਹੁਣ ਸਰੀਰ ਨੇ ਜਿਹੜਾ ਹੈ, ਜਵਾਨੀ ਨੇ ਜਿਹੜਾ ਹੈ, ਉਹ ਢਲਣਾ ਹੀ ਢਲਣਾ ਹੈ, ਜੋ ਮਰਜ਼ੀ ਕਰ ਲਵਾਂ। ਤੋ ਉਸ ਢਲੀ ਹੋਈ ਜਵਾਨੀ ਜਿਹੜੀ ਹੈ, ਉਹ ਜਿਹੜਾ ਮੂੰਹ ਜਿਹੜਾ ਢਲ ਚੁੱਕਾ ਹੈ, ਹੁਣ ਉਹਦੇ ਉੱਤੇ ਕੋਈ ਇੱਦਾਂ ਮੈਂ ਨਾ ਕਰਾਂ ਤੇ ਸਕੂਨ ਵਿੱਚ ਰਵਾਂਗਾ, ਸੁਖੀ ਰਵਾਂਗਾ, ਵੀ ਜਿੱਦਾਂ ਦਾ ਹੈ ਉਦਾਂ ਦਾ ਮੈਂ ਆਪਣੇ ਆਪ ਨੂੰ ਐਕਸੈਪਟ ਕਰ ਲਵਾਂ। ਪਰ ਬੰਦੇ ਦੀ ਉਮਰ 70 ਸਾਲ ਹੋ ਗਈ, 75 ਸਾਲ ਹੋ ਗਈ, ਪਰ ਅਜੇ ਵੀ ਬੰਦਾ ਇਸ ਰਿਐਲਿਟੀ ਨੂੰ ਫੇਸ ਕਰਨ ਲਈ ਤਿਆਰ ਨਹੀਂ ਹੈ। ਤੋ ਖੈਰ ਮੈਂ ਬੇਨਤੀ ਇਹ ਕਰਨ ਲੱਗਾ ਸੀ, ਗੁਰਦੇਵ ਕਹਿੰਦੇ ਨੇ ਮਾਇਆ ਜਿਹੜੀ ਹੈ ਇਹ ਇੱਦਾਂ ਦੀ ਔਰਤ ਹੈ ਵੀ ਇਹਦੇ ਮੱਥੇ ਉੱਤੇ ਸਦਾ ਤਿਉੜੀਆਂ ਨੇ, ਇਹਨੇ ਬੋਲਣਾ ਮੰਦਾ ਹੈ, ਮਤਲਬ ਕਿੱਡੀ ਭੱਦੀ ਜੀ ਸ਼ਕਲ ਹੈ ਉਹਦੀ, ਪਰ ਉਹਨੇ ਹਾਰ ਸ਼ਿੰਗਾਰ ਉੱਪਰ ਇੱਦਾਂ ਦਾ ਕੀਤਾ ਹੋਇਆ ਵੀ ਬੰਦੇ ਨੂੰ ਇਹ ਕੀ ਲੱਗਦੀ ਹੈ, ਲੁਭਾਵਣੀ ਲੱਗਦੀ ਹੈ, ਚੰਗੀ ਲੱਗਦੀ ਹੈ, ਤੇ ਬੰਦਾ ਠੱਗਿਆ ਜਾਂਦਾ, ਕਹਿੰਦਾ ਮੇਰੇ ਨਾਲ ਠੱਗੀ ਹੋ ਗਈ, ਮੈਂ ਤੇ ਚੰਗੀ ਸਮਝ ਕੇ ਇਹਦੇ ਮਗਰ ਭੱਜਾ ਸੀ, ਇਹਦੇ ਹੋਰ ਹੀ ਕੁਝ ਨਿਕਲ ਆਇਆ। ਅੱਜ ਜਿਵੇਂ ਹੁਣ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਉੱਤੇ ਫਿਲਟਰ ਜੇ ਲਾਉਂਦੇ ਨੇ ਨਾ, ਵੀ ਜੇ ਤੁਸੀਂ ਇੱਦਾਂ ਹੀ ਜਿਵੇਂ ਤੁਸੀਂ ਮੇਰੇ ਸਤਿਕਾਰਯੋਗ ਬਜ਼ੁਰਗ ਬੈਠੇ ਹੋ, ਤੋ ਅਗਲਿਆਂ ਨੇ ਇੱਦਾਂ ਦੀਆਂ ਫਿਲਟਰ ਬਣਾਏ ਨੇ ਵੀ ਤੁਸੀਂ ਇੱਦਾਂ ਕੈਮਰਾ ਆਪਣੇ ਮੂੰਹ ਅੱਗੇ ਕਰੋ ਤੇ ਉਹਨਾਂ ਨੇ ਤੁਹਾਨੂੰ ਜਵਾਨ ਵਿਖਾ ਦੇਣਾ। ਹੁਣ ਤੁਹਾਡੀ ਉਸ ਜਵਾਨੀ ਵੱਲ ਵੇਖ ਕੇ ਕੋਈ ਧੋਖਾ ਖਾ ਜਾਵੇ, ਕੋਈ ਧੋਖਾ ਖਾ ਜਾਵੇ, ਤੇ ਜਦੋਂ ਬਾਅਦ ਵਿੱਚ ਪਤਾ ਲੱਗੇ ਵੀ ਨਹੀਂ ਇਹ ਤੇ ਸਾਰਾ ਫਿਲਟਰ ਦਾ ਕਮਾਲ ਸੀ, ਇਹ ਹੈ ਇੱਦਾਂ ਦਾ ਨਹੀਂ, ਅਸਲੀਅਤ ਤੇ ਕੋਈ ਹੋਰ ਸੀ। ਤੋ ਮਾਇਆ ਦੀ ਮਹਾਰਾਜ ਨੇ ਆਖਿਆ ਖੇਡ ਐਸੀ ਹੈ ਬੜੀ ਭੱਦੀ ਪਰ ਲੱਗਦੀ ਪਿਆਰੀ ਹੈ, ਕਿਉਂਕਿ ਠੱਗੀ ਉਹਨੇ ਪੂਰੀ ਮਾਰੀ ਹੋਈ ਹੈ, ਧੋਖਾ ਦੇਣ ਦਾ ਫਿਲਟਰ ਲੱਗਾ ਹੈ ਨਾ ਉਹਦੇ ਚਿਹਰੇ ਉੱਤੇ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਆਖਿਆ ਪਾਏ ਠਗੌਲੀ ਸਭ ਜੱਗ ਜੋਹਿਆ, ਇਹਨੇ ਸਾਰੇ ਸੰਸਾਰ ਨੂੰ ਜਿਹੜਾ ਹੈ ਨਾ ਉਹ ਤੱਕ ਵਿੱਚ ਰੱਖਿਆ ਹੋਇਆ, ਜੋਹਿਆ ਦਾ ਮਤਲਬ ਤੱਕ ਵਿੱਚ ਰੱਖਣਾ। ਪਾਏ ਠਗੌਲੀ ਸਭ ਜੱਗ ਜੋਹਿਆ, ਬ੍ਰਹਮਾ ਵਿਸ਼ਨ ਮਹਾਦੇਵ ਮੋਹਿਆ, ਵੱਡੇ ਵੱਡੇ ਦੇਵੀ ਦੇਵਤੇ ਵੀ ਇਹਨੇ ਮੋਹ ਲਏ। ਬ੍ਰਹਮਾ ਵਿਸ਼ਨ ਮਹਾਦੇਵ ਮੋਹਿਆ, ਗੁਰਮੁਖ ਨਾਮ ਲੱਗੇ ਸੇ ਸੋਹਿਆ, ਪਰ ਜਿਹੜੇ ਗੁਰੂ ਵੱਲ ਮੁੱਖ ਕਰਕੇ ਵਾਹਿਗੁਰੂ ਦੇ ਨਾਮ ਵਿੱਚ ਲੱਗੇ ਉਹ ਸੋਭਾ ਪਾਉਣ ਲੱਗ ਪਏ, ਉਹ ਇਸ ਮਾਇਆ ਦੀ ਠੱਗੀ ਤੋਂ ਬਚ ਗਏ। ਤੋ ਸਾਰਾ ਸੰਸਾਰ ਭੱਜਾ ਫਿਰਦਾ ਹੈ, ਬਾਬਾ ਕਬੀਰ ਸਾਹਿਬ ਨੇ ਕਿਹਾ ਲੀਓ ਲੀਓ ਕਰਤ ਫਿਰੈ ਸਭ ਲੋਗ, ਲੀਓ ਲੀਓ ਦਾ ਅਰਥ ਹੈ ਵੀ ਜਿਵੇਂ ਬੰਦਾ ਕਹਿੰਦਾ ਮੈਂ ਲੈ ਲਵਾਂ ਮੈਨੂੰ ਆਹ ਮਿਲ ਜਾਵੇ, ਆਖਿਆ ਸਾਰਾ ਸੰਸਾਰ ਉੱਥੇ ਹੀ ਭੱਜਾ ਫਿਰਦਾ। ਤਾਂ ਕਾਰਨ ਇਸੇ ਕਰਕੇ ਮਤਲਬ ਪਰਛਾਵਿਆਂ ਦੇ ਮਗਰ ਭੱਜੇ ਫਿਰੋਗੇ ਤੇ ਲਾਭ ਕੀ ਹੋਵੇਗਾ, ਦੁਖੀ ਹੋਵੋਗੇ ਨਾ, ਸੋਗ ਆਵੇਗਾ। ਤਾਂ ਕਾਰਨ ਵਿਆਪੇ ਬਹੁ ਸੋਗ, ਆਖਿਆ ਇਸੇ ਕਰਕੇ ਤੁਸੀਂ ਸੋਗ ਵਿੱਚ ਹੋ, ਗਮ ਵਿੱਚ ਹੋ, ਫਿਕਰ ਵਿੱਚ ਹੋ। ਲਖਮੀ ਬਰ ਸਿਉ, ਲਖਮੀ ਦੇ ਬਰ, ਬਰ ਮਤਲਬ ਉਹਦਾ ਪਤੀ, ਲਖਮੀ ਬਰ ਸਿਉ ਜੋ ਲਿਵ ਲਾਵੈ, ਤੇ ਜੇ ਤੂੰ ਲਖਮੀ ਦੇ ਬਰ ਅਕਾਲ ਪੁਰਖ ਦੇ ਨਾਲ ਆਪਣੀ ਸੁਰਤ ਨੂੰ ਜੋੜੇ, ਸੋਗ ਮਿਟੈ, ਫਿਰ ਕੀ ਹੋਵੇਗਾ, ਸੋਗ ਮਿਟ ਜਾਣਗੇ, ਸਭ ਹੀ ਸੁੱਖ ਪਾਵੈ, ਤੇ ਫਿਰ ਤੈਨੂੰ ਸਾਰੇ ਸੁੱਖ ਮਿਲਣਗੇ। ਅਗਲਾ ਬਚਨ ਹੈ ਖੱਖਾ, ਖੱਖੇ ਅੱਖਰ ਤੋਂ ਉਪਦੇਸ਼ ਹੈ, ਖਿਰਤ, ਖਿਰਤ ਦਾ ਅਰਥ ਹੁੰਦਾ ਜੀ ਪੈਰਿਸ਼, ਜਿਹਨੂੰ ਆਪਾਂ ਕਹਿੰਦੇ ਨਾਸ਼ ਹੋ ਜਾਣਾ। ਤੋ ਬਾਬਾ ਜੀ ਨੇ ਕਿਹਾ ਖੱਖਾ ਖਿਰਤ ਖਪਤ ਗਏ ਕੇਤੇ, ਮਰਦਿਆਂ ਖਪਦਿਆਂ ਜੀਵਨ ਲੰਘ ਚੱਲਿਆ ਸਾਰਾ, ਮਰਦਿਆਂ ਖਪਦਿਆਂ ਜ਼ਿੰਦਗੀ ਲੰਘ ਚੱਲੀ ਸਾਰੀ, ਇਹਦੇ ਪਿੱਛੇ ਭੱਜੇ ਫਿਰਦੇ ਹਾਂ, ਇਹਦੇ ਤੋਂ ਹੀ ਸੁੱਖ ਦੀ ਭਾਲ ਕਰਦੇ ਹਾਂ। ਮਤਲਬ ਇਹ ਮਾਇਆ ਜਿਹੜੀ ਹੈ ਠੱਗੀ ਮਾਰ ਕੇ ਇੰਨੇ ਲਾਰੇ ਲਾਉਂਦੀ ਹੈ, ਮਤਲਬ ਇਹ ਉਹ ਫਰੌਡੀ ਹੈ, ਉਹ ਜਿਵੇਂ ਪਿੰਡਾਂ ਦੇ ਵਿੱਚ ਨਹੀਂ ਕਈ ਬੰਦੇ ਪੈਸੇ ਉਧਾਰ ਲੈ ਲੈਂਦੇ ਸੀ ਤੇ ਉਹਨਾਂ ਨੇ ਕਰਾਰ ਇੱਕੋ ਹੀ ਕਰਨਾ, ਕਹਿੰਦੇ ਪਰਸੋਂ ਦੇ ਦਿਆਂਗੇ, ਅੱਛਾ ਫਿਰ ਉਹ ਪਰਸੋਂ ਕਦੀ ਵੀ ਨਹੀਂ ਸੀ ਆਉਂਦਾ, ਉਹ ਨਾ ਆਇਆ ਪਰਸੋਂ, ਜਦੋਂ ਚਲੇ ਜਾਓ ਕਹਿੰਦੇ ਕੋਈ ਨਹੀਂ ਆ ਗਿਆ, ਲੈ ਤੂੰ ਚੱਲ ਹੁਣੇ, ਫਿਰ ਬੰਦਾ ਮਗਰ ਮਗਰ ਮਗਰ ਮਗਰ।
ਫਿਰ ਲੜਾਈਆਂ ਵੀ ਹੋਣੀਆਂ, ਫਿਰ ਅਗਲੇ ਅਸੀਂ ਪਿੰਡ ਛੱਡ ਚੱਲੇ, ਪਰਸੋਂ ਦੇ ਦਿਆਂਗੇ ਤੈਨੂੰ ਕਿਹਾ। ਤੋ ਬਾਬਾ ਜੀ ਨੇ ਇੱਥੇ ਬਖਸ਼ਿਸ਼ ਵੀ ਕੀਤੀ, ਆਖਿਆ ਵੀ ਖੱਖਾ ਖਿਰਤ ਖਪਤ ਗਏ ਕੇਤੇ, ਵੀ ਇੱਥੇ ਵੀ ਬੰਦੇ ਦੇ ਮਾਇਆ ਦੇ ਪਿੱਛੇ ਮਰਦਿਆਂ ਖਪਦਿਆਂ ਜਨਮ ਲੰਘੀ ਜਾ ਰਿਹਾ, ਸਾਰਾ ਖਪੀ ਜਾ ਰਿਹਾ ਬੰਦਾ। ਖਿਰਤ ਖਪਤ ਅਜਹੂ ਨਾ ਚੇਤੇ, ਪਰ ਬੰਦਾ ਖਪੀ ਵੀ ਜਾ ਰਿਹਾ, ਮਰਦਾ ਵੀ ਜਾ ਰਿਹਾ, ਪਰ ਤਾਂ ਵੀ ਅਸਲੀਅਤ ਨੂੰ ਸਮਝ ਨਹੀਂ ਰਿਹਾ, ਤਾਂ ਵੀ ਉਸ ਪਾਰ ਬ੍ਰਹਮ ਪਰਮੇਸ਼ਰ ਰੱਬ ਨੂੰ ਚੇਤੇ ਨਹੀਂ ਕਰ ਰਿਹਾ, ਅਜੇ ਵੀ ਉਹ ਹੈ ਸਿਚੁਏਸ਼ਨ। ਮਤਲਬ ਬੜੀ ਵਾਰ ਐਸਾ ਹੁੰਦਾ ਹੈ ਜਿੱਥੇ ਬੰਦੇ ਨੂੰ, ਬੰਦਾ ਆਲੇ ਦੁਆਲੇ ਨੂੰ ਵੇਖਦਾ ਹੈ, ਅਸਲੀਅਤ ਨੂੰ ਸਮਝਦਾ ਹੈ, ਫਿਰ ਵੀ ਬੰਦਾ ਕੋਈ ਸਬਕ ਨਹੀਂ ਲੈ ਰਿਹਾ, ਫਿਰ ਵੀ ਖਪਦਾ ਹੀ ਜਾ ਰਿਹਾ, ਮਰਦਾ ਹੀ ਜਾ ਰਿਹਾ। ਵੀ ਜੇ ਹੁਣ ਤੱਕ ਦੀ ਕਮਾਈ ਦਾ ਤੈਨੂੰ ਕੋਈ ਸਕੂਨ ਨਹੀਂ ਮਿਲਿਆ ਤੇ ਅੱਗੇ ਕੀ ਮਿਲੇਗਾ। ਬੜੀ ਸਿੱਧੀ ਜੀ ਗੱਲ ਹੈ ਤੇ ਫਾਰਮੂਲਾ ਬੜਾ ਸਿੱਧਾ ਹੈ। ਜੇ 70-80 ਸਾਲਾਂ ਦੀ ਕਮਾਈ ਦਾ ਤੈਨੂੰ ਕੋਈ ਭਾਅ ਨਹੀਂ ਮਿਲਿਆ ਤੇ ਹੋਰ ਵੀ 20 ਸਾਲ ਕਰ ਲਵੇਂਗਾ ਤੇ ਕੀ ਹੋ ਜਾਵੇਗਾ। ਤੋ ਬਾਬਾ ਜੀ ਨੇ ਆਖਿਆ ਇੱਦਾਂ ਹੀ ਜਨਮ ਲੰਘ ਜਾਂਦਾ, ਇੱਦਾਂ ਹੀ ਜੀਵਨ ਲੰਘ ਜਾਂਦਾ, ਵੀ ਸਵਾਰਿਆ ਨਹੀਂ ਕਦੀ ਆਪਣੇ ਆਪ ਨੂੰ। ਖੱਖਾ ਖਿਰਤ ਖਪਤ ਗਏ ਕੇਤੇ, ਖਿਰਤ ਖਪਤ ਅਜਹੂ ਨਾ ਚੇਤੇ, ਫਿਰ ਖਪ ਰਿਹਾ ਹੈ, ਮਰ ਰਿਹਾ ਹੈ, ਉਸੇ ਗੇੜ ਵਿੱਚ ਪਿਆ ਹੋਇਆ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਰੱਬ ਨੂੰ ਫਿਰ ਵੀ ਚੇਤੇ ਨਹੀਂ ਕਰ ਰਿਹਾ। ਅਬ ਜਗ ਜਾਨ ਜੋ ਮਨ ਰਹਿ, ਬਾਬਾ ਜੀ ਕਹਿੰਦੇ ਨੇ ਜੇ ਤੂੰ ਜਗਤ ਦੀ ਅਸਲੀਅਤ ਨੂੰ ਸਮਝ ਲਵੇਂ ਨਾ ਤੇ ਰੱਬ ਤੇਰੇ ਮਨ ਵਿੱਚ ਟਿਕ ਜਾਵੇਗਾ। ਅਜੇ ਤੂੰ ਅਸਲੀਅਤ ਨਾਲ ਸਾਂਝ ਨਹੀਂ ਬਣਾ ਰਿਹਾ, ਕਬੂਤਰ ਦੇ ਅੱਖਾਂ ਬੰਦ ਕਰਨ ਵਾਂਗੂ ਉਹਨੂੰ ਇੱਦਾਂ ਲੱਗਦਾ ਹੈ, ਉਹ ਜਿਵੇਂ ਇੱਕ ਬੱਚਾ ਸਕੂਲ ਵਿੱਚ ਬੈਠਾ ਚੌਕਲੇਟ ਖਾ ਰਿਹਾ ਸੀ ਅੱਖਾਂ ਬੰਦ ਕਰਕੇ, ਉਹ ਵਿਚਾਰਾ ਅੱਖਾਂ ਬੰਦ ਕਰਕੇ ਇਸ ਕਰਕੇ ਖਾ ਰਿਹਾ ਸੀ ਵੀ ਮੇਰੀ ਟੀਚਰ ਨਾ ਮੈਨੂੰ ਵੇਖ ਲਵੇ। ਹੁਣ ਉਹਨੂੰ ਇਹ ਨਹੀਂ ਨਾ ਸਮਝ, ਅਣਜਾਣ ਹੈ ਨਾ, ਬਾਲਕ ਹੈ, ਬੱਚਾ ਹੈ, ਉਹਨੂੰ ਇਹ ਨਹੀਂ ਪਤਾ ਵੀ ਅੱਖਾਂ ਮੈਂ ਬੰਦ ਕੀਤੀਆਂ ਨੇ, ਮੈਨੂੰ ਟੀਚਰ ਨਜ਼ਰ ਨਹੀਂ ਆ ਰਹੀ ਪਰ ਟੀਚਰ ਮੈਨੂੰ ਵੇਖ ਰਹੀ ਹੈ। ਕਬੂਤਰ ਦੀਆਂ ਅੱਖਾਂ ਬੰਦ, ਇਹਨੂੰ ਹੀ ਆਪਾਂ ਕਹਿੰਦੇ ਨਾ ਵੀ ਕਬੂਤਰ ਅੱਖਾਂ ਬੰਦ ਕਰ ਲੈਂਦਾ ਬਿੱਲੀ ਨੂੰ ਵੇਖ ਕੇ, ਉਹਨੂੰ ਇੱਦਾਂ ਲੱਗਦਾ ਬਿੱਲੀ ਹੈਣੀ ਗੀ, ਪਰ ਉਹਦੀਆਂ ਅੱਖਾਂ ਬੰਦ ਕਰਨ ਦੀ ਦੇਰ ਹੈ ਉਹ ਬਿੱਲੀ ਦਾ ਸ਼ਿਕਾਰ ਬਣ ਜਾਂਦਾ। ਤੋ ਬੰਦਾ ਵੀ ਜਿਹੜਾ ਹੈ ਉਹ ਕਈ ਵਾਰ ਰਿਐਲਿਟੀ ਨੂੰ ਵੇਖ ਕੇ, ਅਸਲੀਅਤ ਨੂੰ ਵੇਖ ਕੇ ਅੱਖਾਂ ਬੰਦ ਕਰ ਲੈਂਦਾ, ਉਹਨੂੰ ਲੱਗਦਾ ਨਹੀਂ ਕੋਈ ਗੱਲ ਨਹੀਂ। ਹੁਣ ਭਾਈ ਜੇ ਤੂੰ ਅੱਖਾਂ ਬੰਦ ਕੀਤੀਆਂ ਨੇ ਗੱਲ ਤੇ ਹੈਗੀ ਹੈ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਆਖਿਆ ਅਬ ਜਗ ਜਾਨ ਜੋ ਮਨ ਰਹਿ, ਜੇ ਤੂੰ ਜਗਤ ਦੀ ਅਸਲੀਅਤ ਨੂੰ ਸਮਝ ਲਵੇਂ ਨਾ, ਸੰਸਾਰ ਦੀ ਅਸਲੀਅਤ ਨੂੰ ਸਮਝ ਲਵੇਂ, ਤੇ ਫਿਰ ਮਨ ਵਿੱਚ ਤੇਰੇ ਰੱਬ ਹੀ ਟਿਕੇਗਾ, ਤੈਨੂੰ ਪਤਾ ਲੱਗੇਗਾ ਵੀ ਇਸ ਤੋਂ ਬਿਨਾਂ ਨਹੀਂ ਗੁਜ਼ਾਰਾ। ਜਹਾਂ ਕਾ ਬਿਛੜਾ ਤਾਂ ਥਿਰ ਰਹਿ ਲਹਿ, ਜਹਾਂ ਕਾ ਬਿਛੜਾ ਜਿੱਥੋਂ ਤੂੰ ਵਿਛੜਿਆ, ਜੇ ਉਹਦੇ ਵਿੱਚ ਜਾ ਕੇ ਮਿਲੇਗਾ ਤੇ ਫਿਰ ਹੀ ਤੈਨੂੰ ਟਿਕਾ ਆਵੇਗਾ। ਜਿਵੇਂ ਮੰਨ ਲਓ ਵੀ ਜੇ ਬੂੰਦ ਸਮੁੰਦਰ ਨਾਲੋਂ ਵਿਛੜ ਜਾਵੇ ਤੇ ਉਹਦਾ ਵਜੂਦ ਖਤਮ ਹੋ ਜਾਵੇਗਾ, ਉਹਦੀ ਹਸਤੀ ਖਤਮ ਹੋ ਜਾਵੇਗੀ, ਪਰ ਜੇ ਬੂੰਦ ਨੇ ਸਰਵਾਈਵ ਕਰਨਾ ਤੇ ਉਹਨੂੰ ਸਮੁੰਦਰ ਦੇ ਵਿੱਚ ਵਾਪਸ ਜਾ ਕੇ ਮਿਲਣਾ ਪੈਣਾ। ਸਮੁੰਦਰ ਅਕਾਲ ਪੁਰਖ ਵਾਹਿਗੁਰੂ ਹੈ, ਮੈਂ ਬੂੰਦ ਹਾਂ, ਮੈਂ ਮਾਇਆ ਦੇ ਵਿੱਚ ਟਿਕ ਕੇ ਸਕੂਨ ਨਹੀਂ ਪਾ ਸਕਦੀ, ਮਾਰੂਥਲ ਵਾਲੀ ਖੇਡ ਵਰਤੇਗੀ, ਮੈਂ ਉਸੇ ਸਮੁੰਦਰ ਵਿੱਚ ਜਾ ਕੇ ਮਿਲਾਂਗਾ ਤੇ ਸਕੂਨ ਮਿਲੇਗਾ। ਤੋ ਅਖੀਰਲਾ ਬੰਦ ਹੈ 45 ਨੰਬਰ ਕਬੀਰ ਸਾਹਿਬ ਦਾ ਅੱਜ ਇੱਥੇ, ਫਿਰ ਇਹਨਾਂ ਜਿਹੜੇ 52 ਅੱਖਰ ਵਰਤ ਕੇ ਨਾ ਉਹਨਾਂ ਨੇ ਜਿਹੜੀ ਇਹ ਬਾਣੀ ਰਚੀ ਹੈ ਇਹਦਾ ਇੱਕ ਕਨਕਲੂਜ਼ਨ ਵੀ ਉਹਨਾਂ ਨੇ ਕੱਢਿਆ ਹੈ। ਉਹ ਕਹਿੰਦੇ ਨੇ 52 ਅੱਖਰ ਜੋਰੇ ਆਨ। ਹੁਣ ਮੈਂ ਜਦੋਂ ਸ਼ੁਰੂ ਕੀਤਾ ਸੀ ਇਸ ਬਾਣੀ ਨੂੰ ਵਿਚਾਰਨਾ, ਉਦੋਂ ਵੀ ਮੈਂ ਅਰਜ਼ ਕੀਤੀ ਸੀ ਵੀ ਜਿਹੜੇ ਅੱਖਰ ਹੁੰਦੇ ਨੇ ਇਹਨਾਂ ਦੁਆਰਾ ਸਾਨੂੰ ਗਿਆਨ ਮਿਲਦਾ ਹੈ। ਅੱਖਰ ਕੀ ਨੇ? ਸੰਸਾਰ ਲਈ ਵਰਤਣ ਦਾ ਇੱਕ ਢੰਗ ਤਰੀਕਾ ਹੈ, ਗੱਲਬਾਤ ਕਰਨ ਦਾ ਇੱਕ ਢੰਗ ਤਰੀਕਾ ਹੈ। ਆਪਣੇ ਆਪ ਵਿੱਚ ਅੱਖਰ ਕੁਝ ਵੀ ਨਹੀਂ ਹੁੰਦਾ, ਪਰ ਜੇ ਦੁਨੀਆਂ ਵਿੱਚ ਵਿਚਰਨਾ ਹੈ, ਦੁਨੀਆਂ ਨਾਲ ਕੋਈ ਗੱਲਬਾਤ ਕਰਨੀ ਹੈ, ਤੇ ਫਿਰ ਅੱਖਰਾਂ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਸੰਸਾਰ ਨੇ ਕੀ ਕੀਤਾ, ਉਹਨਾਂ ਨੇ ਆਖਿਆ 52 ਅੱਖਰ ਜੋਰੇ ਆਨ। ਇਹਨਾਂ 52 ਅੱਖਰਾਂ ਨੂੰ ਜੋੜ ਕੇ ਨਾ ਤੇ ਵੱਖ ਵੱਖ ਪੁਸਤਕਾਂ ਧਰਮ ਦੀਆਂ ਲਿਖ ਦਿੱਤੀਆਂ। ਤੋ ਜਿੰਨਾ ਗਿਆਨ ਹੈ ਦੁਨੀਆਂ ਦਾ ਕਿਹਦੇ ਵਿੱਚ ਹੈ? ਇਹ ਅੱਖਰਾਂ ਵਿੱਚ ਹੀ ਹੈ। ਕੋਈ ABC ਵਿੱਚ ਹੈ, ਕੋਈ ਉੜੇ ਆੜੇ ਵਿੱਚ ਹੋਵੇਗਾ।

ਸੀ ਨਾ, ਤੇ ਜੇ ਤੇ ਉਹਨੂੰ ਪਛਾਣ ਲੈਂਦਾ ਤੇ ਫਿਰ ਤੇ ਗੱਲ ਠੀਕ ਸੀ, ਪਰ ਹੋਇਆ ਇਸ ਤੋਂ ਉਲਟ। ਅੱਖਰ ਜੋੜ ਜੋੜ ਕੇ ਧਾਰਮਿਕ ਪੁਸਤਕਾਂ ਲਿਖ ਦਿੱਤੀਆਂ ਤੇ ਉਹ ਲੱਗ ਗਈਆਂ ਪੰਡਤਾਂ ਦੇ ਹੱਥ, ਸਾਡੇ ਅਰਗਿਆਂ ਦੇ ਹੱਥ। ਉਹਨਾਂ ਨੇ ਬਣਾ ਲਿਆ ਧੰਦਾ, ਸਮਝੇ ਬੇਨਤੀ ਨੂੰ। ਮੋਟਿਵ ਕੀ ਸੀ, ਮਕਸਦ ਕੀ ਸੀ? ਮਕਸਦ ਇਹ ਸੀ ਵੀ ਜਿਹੜੇ ਅੱਖਰਾਂ ਨੂੰ ਜੋੜ ਕੇ ਉਹ ਪੁਸਤਕਾਂ ਲਿਖੀਆਂ ਗਈਆਂ, ਧਾਰਮਿਕ ਗ੍ਰੰਥ ਲਿਖੇ ਗਏ, ਤੁਸੀਂ ਪਛਾਣ ਕਰਨੀ ਸੀ ਇੱਕ ਰੱਬ ਦੀ, ਉਹਨਾਂ ਵਿੱਚੋਂ ਗਿਆਨ ਦੀ ਪ੍ਰਾਪਤੀ ਕਰਨੀ ਸੀ ਉਹਨਾਂ ਅੱਖਰਾਂ ਦੇ ਵਿੱਚੋਂ, ਪਰ ਉਹ ਤੇ ਪ੍ਰਾਪਤੀ ਕੀਤੀ ਕੋਈ ਨਾ। ਬਾਬਾ ਜੀ ਨੇ, ਬਾਬਾ ਕਬੀਰ ਸਾਹਿਬ ਨੇ ਆਖਿਆ 52 ਅੱਖਰ ਜੋੜੇ ਆਣ, 52 ਅੱਖਰਾਂ ਨੂੰ, ਜਾਣੀ ਕਿ 52 ਅੱਖਰਾਂ ਨੂੰ ਜੋੜ ਦਿੱਤਾ। ਮੰਨ ਲਓ ਇੱਦਾਂ ਸਮਝ ਲਓ ਵੀ ਮੈਂ ਸੱਸਾ ਤੱਤਾ ਨੰਨੇ ਨੂੰ ਕੰਨਾਂ ਤੇ ਮੰਮਾ ਜੋੜ ਕੇ ਬਣਾ ਦਿੱਤਾ ਸਤਨਾਮ, ਤੇ ਉਹਨੂੰ ਲਿਖ ਦਿੱਤਾ। ਪਰ ਸਤਨਾਮ ਉਸ ਸੱਚਾਈ ਨੂੰ ਤੇ ਮੈਂ ਜੀਵਿਆ ਹੀ ਨਹੀਂ ਕਦੀ, ਬਸ ਅੱਖਰ ਹੀ ਜੋੜ ਲਿਆ। ਕਿਸੇ ਨੇ ਰਾਰੇ ਕੰਨਾਂ ਮੰਮਾ ਜੋੜ ਕੇ ਰਾਮ ਬਣਾ ਦਿੱਤਾ, ਪਰ ਰਾਮ ਨੂੰ ਵੀ ਉਹਨਾਂ ਨੇ ਜਾਣਿਆ ਨਹੀਂ। ਕਿਸੇ ਨੇ ਅੱਲਾ ਬਣਾ ਦਿੱਤਾ, ਕਿਸੇ ਨੇ ਮਤਲਬ ਅੱਖਰ ਜੇ ਜੋੜ ਕੇ ਕੁਝ ਨਾ ਕੁਝ ਬਣਾ ਦਿੱਤਾ, ਕੋਈ ਚੀਜ਼ ਇਸਟੈਬਲਿਸ਼ ਕਰ ਦਿੱਤੀ, ਪਰ ਉਹਨਾਂ ਅੱਖਰਾਂ ਰਾਹੀਂ ਜਿਸ ਇੱਕ ਰੱਬ ਦੇ ਨਾਲ ਜੁੜਨਾ ਸੀ ਉਹਨੂੰ ਤਾਂ ਪਛਾਣਿਆ ਹੀ ਨਹੀਂ ਕਦੀ। ਹੁਣ ਇਹ ਕਾਰ ਬਣ ਗਈ ਇੱਕ, ਲੋਕ ਪੜ੍ਹੀ ਵੀ ਜਾਂਦੇ ਨੇ, ਇਹਦੇ ਵਿੱਚ ਵੀ ਕੋਈ ਦੋ ਰਾਇ ਨਹੀਂ। ਇਹ ਤੇ ਸਤਿਗੁਰ ਨੇ ਬਾਣੀ ਵਿੱਚ ਆਖਿਆ, ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ। ਉਹ ਜਿਹੜੀਆਂ ਪੋਥੀਆਂ ਲਿਖੀਆਂ ਗਈਆਂ, ਧਾਰਮਿਕ ਗ੍ਰੰਥ ਲਿਖੇ ਗਏ, ਉਹਨਾਂ ਨੂੰ ਵਾਚੀ ਜਾਂਦੇ ਨੇ। ਜਿਹੜੀ ਅਸਲੀਅਤ ਹੈ, ਜਿਹਦੇ ਨਾਲ ਜੁੜਨਾ ਹੈ, ਉਹਨੂੰ ਤੇ ਕਦੀ ਬੁੱਝਦੇ ਹੀ ਨਹੀਂ, ਉਹ ਤੇ ਜੀਵਨ ਵਿੱਚ ਹੈ ਹੀ ਕੋਈ ਨਹੀਂ। ਤਾਂ ਹੀ ਕਬੀਰ ਸਾਹਿਬ ਕਹਿੰਦੇ ਨੇ ਨਾ, ਕਿਆ ਪੜ੍ਹੀਐ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਬਾਰੰਗ ਬਾਰਾ। ਵੀ ਬੰਦਾ ਇਹ ਇੱਕ ਕਾਰ ਜੀ ਬਣ ਗਈ, ਮਤਲਬ ਇੱਕ ਕੰਮ ਜਿਹਾ ਬਣ ਗਿਆ, ਇਸ ਤੋਂ ਵੱਧ ਤੇ ਹੋਰ ਕੁਝ ਨਹੀਂ ਹੈ। ਹੁਣ ਜਿੰਨਾ ਧਾਰਮਿਕ ਸਥਾਨਾਂ ਦੇ ਉੱਤੇ ਜੋ ਚੱਲ ਰਿਹਾ, ਇੱਕ ਕੰਮ ਜਿਹਾ ਹੀ ਹੈ ਨਾ, ਇਸ ਤੋਂ ਵੱਧ ਤੇ ਹੋਰ ਕੁਝ ਨਹੀਂ ਹੈ, ਜੇ ਹੈ ਤੇ ਦੱਸੋ। ਤੋ ਬਾਬਾ ਜੀ ਨੇ ਆਖਿਆ, ਪੰਡਿਤ ਵਾਚੈ ਪੋਥੀਆਂ, ਪੰਡਿਤ ਪੋਥੀਆਂ ਵਾਚਣ ਲੱਗ ਪਏ, ਅੱਗੇ ਆਵੇਗਾ ਬਚਨ। ਹੁਣ ਖੈਰ, 52 ਅੱਖਰ ਜੋਰੇ ਆਣ, ਸਕਿਆ ਨਾ ਅੱਖਰ ਏਕ ਪਛਾਣ। ਜਿਹੜੇ ਉਸ ਇੱਕ ਵਾਹਿਗੁਰੂ ਦੀ ਪਛਾਣ ਕਰਨੀ ਸੀ, ਉਹਨੂੰ ਤਾਂ ਤੂੰ ਪਛਾਣ ਹੀ ਨਹੀਂ ਸਕਿਆ। ਸੱਤ ਕਾ ਸ਼ਬਦ ਕਬੀਰਾ ਕਹਿ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਵੀ ਹੇ ਕਬੀਰ, ਜਿਹੜਾ ਸ਼ਬਦ ਪ੍ਰਭੂ ਦੀ ਸਿਫਤ ਸਲਾਹ ਦਾ ਕਹਿੰਦਾ ਹੈ, ਪੰਡਿਤ ਹੋਏ ਸੋ ਅਨ ਪੈ ਰਹਿ, ਉਹ ਪੰਡਿਤ ਆ ਤੇ ਉਹੋ ਹੀ ਗਿਆਨ ਅਵਸਥਾ ਵਿੱਚ ਟਿਕਿਆ ਰਹਿੰਦਾ। ਤੋ ਬਾਬਾ ਜੀ ਨੇ ਆਖਿਆ, ਪਰ ਪੰਡਿਤਾਂ ਨੇ ਹੁਣ ਕੀ ਕੀਤਾ, ਪੰਡਿਤਾਂ ਨੇ ਸੱਤ ਨੂੰ ਸਮਝਿਆ ਨਹੀਂ, ਬਹੁਤ ਕੁਝ ਐਸਾ ਵੀ ਲਿਖ ਦਿੱਤਾ ਜਿਹੜਾ ਸੱਤ ਦੇ ਨੇੜੇ ਤੇੜੇ ਵੀ ਨਹੀਂ ਸੀ। ਉਹਨਾਂ ਨੇ ਸੱਚਾਈ ਨੂੰ ਇੱਕ ਰੱਬ ਦੇ ਨਾਲ ਕੋਈ ਸਾਂਝ ਉਹਨਾਂ ਪੰਡਿਤਾਂ ਨੇ ਨਹੀਂ ਬਣਾਈ। ਉਹਨਾਂ ਨੇ ਕੀ ਕੀਤਾ, ਕਬੀਰ ਸਾਹਿਬ ਕਹਿੰਦੇ ਨੇ, ਪੰਡਿਤ ਲੋਕਾਂ ਕੋ ਵਿਵਹਾਰ, ਪੰਡਿਤ ਜਿਹੜੇ ਨੇ ਉਹਨਾਂ ਨੂੰ ਇੱਕ ਵਿਹਾਰ ਲੱਭ ਗਿਆ। ਵਿਹਾਰ ਕੀ ਲੱਭਿਆ, ਵੀ ਅੱਖਰ ਜੋੜ ਜੋੜ ਕੇ ਹੋਰਾਂ ਨੂੰ ਸੁਣਾ ਦਿੱਤਾ ਤੇ ਆਪਣੇ ਆਪ ਨੂੰ ਕੀ ਕਹਿ ਦਿੱਤਾ, ਵੀ ਮੈਂ ਕੀ ਹਾਂ, ਪੰਡਿਤ ਹਾਂ। ਤੋ ਉਹ ਪੰਡਿਤ ਨਹੀਂ ਹੁੰਦਾ। ਮੇਰੇ ਅਰਗਿਆਂ ਨੂੰ ਚਾਰ ਅੱਖਰ, ਮੰਨ ਲਓ ਬਾਣੀ ਦੀ ਸੰਥਿਆ ਲੈ ਲਈ, ਚਾਰ ਅੱਖਰ ਪੜ੍ਹਨੇ ਸਿੱਖ ਕੇ ਜੋੜ ਕੇ ਸੁਣਾ ਦਿੱਤੇ ਵੀ ਆਹ ਕਿਆ ਹੈ ਜੀ, ਪਰ ਇਹਦੇ ਨਾਲ ਹੀ ਤੇ ਕਲਿਆਣ ਹੋਣ ਵਾਲਾ ਨਹੀਂ, ਇਹਦੇ ਨਾਲ ਹੀ ਤੇ ਭਲਾ ਹੋਣ ਵਾਲਾ ਨਹੀਂ ਨਾ ਇਕੱਲਾ। ਤੋ ਪੰਡਿਤਾਂ ਨੇ ਕੀ ਕੀਤਾ, ਅੱਖਰ ਜੋੜ ਜੋੜ ਕੇ ਸੁਣਾ ਦਿੱਤੇ ਲੋਕਾਂ ਨੂੰ, ਉਹਨਾਂ ਦਾ ਇਹ ਧੰਦਾ ਬਣ ਗਿਆ, ਉਹਨਾਂ ਦੀ ਇਹ ਰੋਜ਼ੀ ਬਣ ਗਈ ਅੱਖਰ ਜੋੜ ਕੇ ਸੁਣਾਉਣਾ। ਕਿਸੇ ਦਾ ਵਿਆਹ ਹੈ, ਕੋਈ ਮੰਤਰ ਪੜ੍ਹ ਦਿੱਤਾ, ਦੈਟਸ ਆਲ, ਇਹ ਗੱਲ ਸਾਡੀ ਵੀ ਬਰਾਬਰ ਹੀ ਹੈ। ਤੋ ਇਹ ਉਹਨਾਂ ਦਾ ਇੱਕ ਕਰਮ ਬਣ ਗਿਆ, ਇੱਕ ਵਿਹਾਰ ਬਣ ਗਿਆ, ਪੰਡਿਤ ਲੋਕਾਂ ਕੋ ਵਿਵਹਾਰ। ਬਾਬਾ ਜੀ ਨੇ ਆਖਿਆ ਵੀ ਪੰਡਿਤ ਲੋਕਾਂ ਨੂੰ ਤਾਂ ਇਹ ਹੁਣ ਵਿਹਾਰ ਲੱਭਾ ਹੋਇਆ ਵੀ ਉਹ ਅੱਖਰ ਜੋੜ ਜੋੜ ਕੇ ਹੋਰਨਾਂ ਨੂੰ ਸੁਣਾ ਦਿੰਦੇ ਨੇ। ਗਿਆਨਵੰਤ ਕੋ ਤੱਤ ਵਿਚਾਰ, ਪਰ ਜਿਹੜਾ ਸੱਚੀ ਗਿਆਨੀ ਹੈ ਨਾ, ਉਹ ਅੱਖਰਾਂ ਦੇ ਛਲਾਵਿਆਂ ਵਿੱਚ ਨਹੀਂ ਆਉਂਦਾ, ਉਹ ਤੱਤ ਨੂੰ ਸਮਝਦਾ, ਉਹ ਤੱਤ ਨੂੰ ਜਾਣਦਾ, ਵੀ ਬਰੀਕੀ ਦੀ ਉਸ ਚੀਜ਼ ਨੂੰ ਉਹ ਜਾਣਦਾ ਹੈ ਵੀ ਅਸਲ ਵਿੱਚ ਕਹਾਣੀ ਕੀ ਹੈ, ਉਹ ਅੱਖਰਾਂ ਵਿੱਚ ਨਹੀਂ ਆਉਂਦਾ। ਤੋ ਮੈਂ ਹੁਣ ਸ਼ਬਦ ਜਿਹੜਾ ਨਾਲ ਪੜ੍ਹ ਰਿਹਾ ਸੀ ਵੀ ਪੰਡਿਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ, ਪੰਡਿਤ ਪੋਥੀਆਂ ਵਾਚਦਾ, ਵਿਚਾਰ ਨੂੰ ਤੇ ਕਦੀ ਸਮਝਦਾ ਨਹੀਂ, ਉਸ ਤੱਤ ਗਿਆਨ ਨੂੰ ਤੇ ਕਦੀ ਸਮਝਿਆ ਨਹੀਂ ਉਹਨੇ। ਪੰਡਿਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ,

ਕੋ ਮਤੀ ਦੇ ਚੱਲੇ ਮਾਇਆ ਕਾ ਵਪਾਰ। ਆਖਿਆ ਮਾਇਆ ਦਾ ਇੱਕ ਵਪਾਰ ਜਿਹਾ ਬਣ ਗਿਆ। ਕਥਨੀ ਝੂਠੀ ਜਗ ਭਵੈ ਰਹਿਣੀ ਸ਼ਬਦ ਸੋ ਸਾਰ, ਕਿਤੇ ਪੰਡਿਤ ਜੋਤ ਕੀ ਵੇਦ ਕਰੇ ਵਿਚਾਰ। ਕਿੰਨੇ ਪੰਡਿਤ ਪੈਦਾ ਹੋ ਗਏ, ਕਿੰਨਾ ਕੁਝ ਪੈਦਾ ਹੋ ਗਿਆ ਜਿਹੜੇ ਇੱਦਾਂ ਅੱਖਰ ਜੋੜ ਜੋੜ ਕੇ ਲੋਕਾਂ ਨੂੰ ਸੁਣਾਉਂਦੇ ਨੇ। ਕਈ ਕਵੀ ਪੈਦਾ ਹੋ ਗਏ। ਮਹਾਰਾਜ ਨੇ ਆਖਿਆ ਕਵਿਤ ਪੜ ਪੜ ਕਵਿਤਾ ਮੂਏ, ਕਵਿਤਾ ਗਾ ਗਾ ਕੇ ਕਵੀ ਮਰ ਗਏ। ਜਟਾ ਧਾਰ ਧਰ ਜੋਗੀ ਮੂਏ, ਤੇਰੀ ਗੱਤ ਇਹਨੇ ਨਾ ਪਾਈ। ਤੋ ਸਤਿਗੁਰ ਨੇ ਆਖਿਆ ਕੋਈ ਜੋਗੀ ਸੀ, ਉਹ ਜਟਾਂ ਬਣਾ ਕੇ ਉਧਰ ਨੂੰ ਤੁਰ ਪਿਆ, ਉਹਨੇ ਉਹਨੂੰ ਧਰਮ ਸਮਝ ਲਿਆ। ਤੋ ਇੱਥੇ ਬਾਬਾ ਜੀ ਨੇ ਕਿਹਾ ਪੰਡਿਤ ਲੋਗਾਂ ਕੋ ਵਿਹਾਰ, ਗਿਆਨਵੰਤ ਕੋ ਤੱਤ ਵਿਚਾਰ, ਜਾ ਕੇ ਜੀ ਜੈਸੀ ਬੁੱਧ ਹੋਈ। ਆਹ ਪੰਕਤੀ ਬੜੀ ਸਮਝਣ ਯੋਗ ਹੈ। ਕਹਿ ਕਬੀਰ ਜਾਣੈ ਗਾ ਸੋਈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਅਸਲ ਵਿੱਚ ਗੱਲ ਪਤਾ ਕੀ ਹੈ, ਵੀ ਜਿਹੋ ਜੀ ਬੰਦੇ ਦੀ ਅਕਲ ਹੁੰਦੀ ਆ ਨਾ, ਉਹ ਸਮਝੇਗਾ ਵੀ ਉਹ ਕੁਝ ਹੀ, ਉਹ ਭਾਵੇਂ ਪੁਸਤਕਾਂ ਪੜ੍ਹ ਲਵੇ, ਉਹਨੂੰ ਲਾਭ ਕੋਈ ਨਹੀਂ ਹੁੰਦਾ, ਕਿਉਂਕਿ ਉਹਦੀ ਆਪਣੀ ਬੁੱਧੀ। ਮਤਲਬ ਇਹਨੂੰ ਇੱਦਾਂ ਸਮਝ ਲਓ, ਆਪਾਂ ਵੱਖ ਵੱਖ ਚੀਜ਼ਾਂ ਲਈ, ਜਦੋਂ ਆਹ ਕੰਸਟਰਕਸ਼ਨ ਦਾ ਕੰਮ ਚੱਲਦਾ ਹੈ, ਵੱਖ ਵੱਖ ਚੀਜ਼ਾਂ ਲਈ ਕੁਝ ਸੰਚੇ ਬਣੇ ਹੁੰਦੇ ਨੇ। ਆਉਣ ਉੱਪਰੋਂ ਲਾਈਟਿੰਗ ਆ ਰਹੀ ਹੈ, ਕੁਦਰਤੀ ਜਿਹੜੀ ਲਾਈਟ ਹੈ, ਤੋ ਜਦੋਂ ਇਹਨੂੰ ਬਣਾ ਰਹੇ ਸੀ, ਇੱਕ ਸੰਚਾ ਇਹਦਾ ਤਿਆਰ ਕੀਤਾ ਗਿਆ। ਇੱਦਾਂ ਪਹਿਲੇ ਸਮਿਆਂ ਦੇ ਵਿੱਚ ਜਦੋਂ ਇੱਟਾਂ ਬਣਦੀਆਂ ਸੀ, ਆਪਾਂ ਨੂੰ ਪਤਾ ਵੀ ਉਹਦਾ ਸੰਚਾ ਤਿਆਰ ਕੀਤਾ ਗਿਆ। ਤੁਸੀਂ ਉਸ ਸੰਚੇ ਵਿੱਚ ਜੋ ਪਾਓਗੇ, ਸੰਚੇ ਨੂੰ ਉਹਨੂੰ ਉਦਾਂ ਹੀ ਢਾਲਣਾ, ਭਾਵੇਂ ਉਹ ਜਿਹੜੀ ਮਰਜ਼ੀ ਚੀਜ਼ ਹੋਵੇ। ਹੁਣ ਕੀ ਹੋਇਆ ਵੀ ਇੱਥੇ ਸਾਡੀ ਬੁੱਧੀ ਦਾ ਇੱਕ ਸੰਚਾ ਬਣਿਆ ਹੋਇਆ, ਇੱਕ ਬੁੱਧੀ ਦਾ ਕੀ ਬਣਿਆ ਹੋਇਆ, ਸੰਚਾ ਬਣਿਆ ਹੋਇਆ। ਉਹਨੇ ਉਦਾਂ ਹੀ ਚੀਜ਼ਾਂ ਨੂੰ ਪ੍ਰੋਸੈਸ ਕਰਨਾ, ਭਾਵੇਂ ਚੰਗੀ ਤੋਂ ਚੰਗੀ ਚੀਜ਼ ਉਹਨੂੰ ਵਿਖਾ ਦਿਓ। ਮੰਨ ਲਓ ਇੱਦਾਂ ਸਮਝੋ, ਜਿਹੜਾ ਗਧਾ ਹੈ, ਗਧੇ ਦੇ ਸਾਹਮਣੇ ਤੁਸੀਂ ਹੀਰਾ ਰੱਖੋ, ਉਹ ਆਪਣੀ ਬੁੱਧੀ ਦੇ ਦਲ ਦੇ ਉੱਤੇ ਹੀਰੇ ਨੂੰ ਕੀ ਸਮਝੇਗਾ, ਉਹਦੇ ਲਈ ਹੀਰੇ ਦੀ ਕੋਈ ਵੈਲਿਊ ਨਹੀਂ ਹੈ, ਕਿਉਂਕਿ ਉਹਦੀ ਬੁੱਧੀ ਉਨੀ ਕੁ ਹੈ। ਉਹ ਜਿਹੜੀ ਚੀਜ਼ ਉਹਨੇ ਪ੍ਰੋਸੈਸ ਕਰਨੀ ਨਾ, ਉਹਨੇ ਆਪਣੇ ਉਸੇ ਦਾਇਰੇ ਵਿੱਚੋਂ ਹੀ ਕਰਨੀ, ਉਸ ਤੋਂ ਬਾਹਰ ਨਹੀਂ ਉਹ ਸੋਚ ਸਕਦਾ। ਬਾਂਦਰ ਉਹਦੇ ਹੱਥ ਵਿੱਚ ਤੁਸੀਂ ਹੀਰਾ ਧਰ ਦਿਓ। ਭਾਈ ਗੁਰਦਾਸ ਸਾਹਿਬ ਨੇ ਇੱਕ ਜ਼ਿਕਰ ਕੀਤਾ, ਉਹਨਾਂ ਆਖਿਆ ਰਤਨ ਮਣੀ ਗੱਲ ਬਾਂਦਰ ਹੈ ਕਿ ਹਕੀਮ ਨਾ ਪਾਵੇ। ਰਤਨਾਂ ਦੀ ਮਣੀ ਬਾਂਦਰ ਦੇ ਗਲ ਵਿੱਚ ਹੋਵੇ, ਉਹਦੀ ਬੁੱਧੀ ਉਦਾਂ ਦੀ ਹੈ, ਉਹਦੀ ਮਾਥੀ ਉਦਾਂ ਦੀ, ਉਹਨੇ ਸਮਝਣਾ ਹੀ ਉਦਾਂ। ਉਹਦੇ ਲਈ ਕੋਈ ਵੀ ਹੀਰਾ ਜਿਹੜਾ ਹੈ ਉਹ ਕੀਮਤੀ ਚੀਜ਼ ਨਹੀਂ ਹੈਗੀ, ਕਿਉਂਕਿ ਉਹਦੀ ਬੁੱਧੀ ਦਾ ਸੰਚਾ ਉਦਾਂ ਦਾ ਹੈ। ਬੱਚਾ ਹੈ, ਬੱਚੇ ਦੀ ਮੈਂਟੈਲਿਟੀ ਉਦਾਂ ਦੀ ਹੈ। ਹੁਣ ਇੱਥੇ ਵੀ ਖੇਡ ਇਹੋ ਜਿਹੀ ਬਣ ਗਈ ਵੀ ਬਾਣੀ ਤੇ ਬਹੁਤ ਪੜ੍ਹੀ ਜਾ ਰਹੀ ਹੈ। ਤੁਸੀਂ ਵੇਖੋ, ਕੋਈ ਬਾਣੀ ਪੜ੍ਹਨ ਦੀ ਕਮੀ ਹੈ, ਸੁਖਮਣੀ ਸਾਹਿਬ ਦੇ ਪਾਠ ਹੋਈ ਜਾਂਦੇ ਨੇ, ਆਸਾ ਕੀ ਵਾਰ ਪੜ੍ਹੀ ਜਾ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਹੁੰਦੇ ਜਾ ਰਹੇ ਨੇ, ਸਹਿਜ ਪਾਠ ਹੁੰਦੇ ਜਾ ਰਹੇ ਨੇ, ਪਰ ਜਿੱਦਾਂ ਦੀ ਸਾਡੀ ਬੁੱਧੀ ਹੈ, ਅਸੀਂ ਚੀਜ਼ਾਂ ਨੂੰ ਪ੍ਰੋਸੈਸ ਤੇ ਉਦਾਂ ਹੀ ਕਰ ਰਹੇ ਹਾਂ ਨਾ, ਸਮਝਦਾ ਤੇ ਕੋਈ ਵੀ ਨਹੀਂ। ਸਿਆਣਪ ਸਮਝ ਨਾਲ ਕਿਹਦਾ ਤਾਲੁਕਾਤ ਹੈ? ਤੋ ਬਾਬਾ ਕਬੀਰ ਸਾਹਿਬ ਕਹਿੰਦੇ ਸੰਸਾਰ ਦੀ ਇੱਕ ਰਿਐਲਿਟੀ ਇਹ ਵੀ ਹੈ ਵੀ ਕਬੀਰ ਸਾਹਿਬ ਨੇ ਅਖੀਰਲੀ ਤੁਕ ਵਿੱਚ ਆਖਿਆ ਜਾ ਕੇ ਜੀ ਜੈਸੀ ਬੁੱਧ ਹੋਈ, ਜਿੱਦਾਂ ਦੀ ਬੰਦੇ ਦੀ ਬੁੱਧੀ ਹੈ, ਕਹਿ ਕਬੀਰ ਜਾਣੇਗਾ ਸੋਈ, ਉਹ ਫਿਰ ਉਦਾਂ ਹੀ ਜਾਣੇਗਾ ਚੀਜ਼ਾਂ ਨੂੰ, ਉਹ ਉਸ ਤੋਂ ਅੱਗੇ ਨਹੀਂ ਸੋਚ ਸਕਦਾ। ਮਤਲਬ ਇੱਦਾਂ ਕਹਿ ਲਓ ਆਊਟ ਆਫ ਬਾਕਸ ਜਾ ਕੇ ਉਹ ਗੱਲਾਂ ਨੂੰ ਸਮਝ ਨਹੀਂ ਸਕਦਾ, ਉਹਦਾ ਉਹ ਦਾਇਰਾ ਬਣ ਗਿਆ, ਉਹ ਬਾਕਸ ਬਣ ਗਿਆ ਉਹ। ਹੁਣ ਬਹੁਤ ਵਾਰ ਐਸਾ ਹੁੰਦਾ ਹੈ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਨਾ, ਚਾਹੇ ਚਲੋ ਬਾਹਰੀ ਗੱਲ ਹੀ ਹੈ ਵੈਸੇ ਤੇ, ਵੀ ਅਸੀਂ ਚੀਜ਼ਾਂ ਨੂੰ ਦੋ ਬਾਕਸ ਵਿੱਚ ਰੱਖ ਕੇ ਵੇਹਨੇ ਹਾਂ, ਜਾਂ ਆਪਾਂ ਕਹਿੰਦੇ ਇਹ ਬਲੈਕ ਹੈ ਜਾਂ ਵਾਈਟ ਹੈ, ਵੀ ਜਾਂ ਚੀਜ਼ਾਂ ਕਾਲੀਆਂ ਹੁੰਦੀਆਂ ਨੇ ਤੇ ਜਾਂ ਚਿੱਟੀਆਂ ਹੁੰਦੀਆਂ ਨੇ। ਅਸੀਂ ਤੀਜਾ ਬਾਕਸ ਸਾਡੇ ਕੋਲ ਕੋਈ ਹੈ ਨਹੀਂ, ਤੀਜਾ ਨਹੀਂ ਕੋਈ ਹੈਗਾ, ਵੀ ਉਹ ਜਿਹੜੀ ਸੁਰਤ ਸਾਡੀ ਬਣ ਚੁੱਕੀ ਹੈ ਉਹ ਤੋਂ ਬੰਦਾ ਬਾਹਰ ਨਿਕਲਣ ਲਈ ਤਿਆਰ ਨਹੀਂ ਹੈ। ਕਿੰਨੇ ਲੋਕ ਬਾਣੀ ਪੜ੍ਹਦੇ ਨੇ ਪਰ ਕਿਉਂਕਿ ਆਪਣੀ ਬੁੱਧੀ, ਉਹ ਜਿਹੜਾ ਸੰਚਾ ਹੈ ਉਹਨੂੰ ਕੋਈ ਤੋੜਨਾ ਨਹੀਂ ਚਾਹੁੰਦਾ, ਜਿਹੜਾ ਉਹ ਦਾਇਰਾ ਬਣਿਆ ਹੋਇਆ ਉਹਨੂੰ ਕੋਈ ਤੋੜਨਾ ਨਹੀਂ ਚਾਹੁੰਦਾ। ਉਹਨੂੰ ਇੱਦਾਂ ਲੱਗਦਾ ਵੀ ਦੁਨੀਆਂ ਦੇ ਵਿੱਚ ਇੱਕੋ ਹੀ ਸੰਚਾ ਕੰਮ ਕਰਦਾ, ਉਹਨੂੰ ਇਹ ਨਹੀਂ ਪਤਾ ਵੀ ਗੋਲ ਵੀ ਸੰਚਾ ਹੋ ਸਕਦਾ, ਉਹਨੂੰ ਵੱਡਾ ਵੀ ਕੀਤਾ ਜਾ ਸਕਦਾ, ਉਹਨੂੰ ਛੋਟਾ ਵੀ ਕੀਤਾ ਜਾ ਸਕਦਾ, ਸੰਚਿਆਂ ਤੋਂ ਬਾਹਰ ਵੀ ਨਿਕਲਿਆ ਜਾ ਸਕਦਾ। ਤੋ ਇੱਥੇ ਆਪਾਂ ਜਿਹੜਾ ਇੱਕ ਵਚਨ ਪੜ੍ਹਦੇ ਨਾ ਵੀ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ,
ਆਪਣੀ ਬੁੱਧੀ ਦੇ ਵਿੱਚ ਬੰਦਾ ਉਹ ਸੰਚੇ ਵਿੱਚ ਫਸਿਆ ਹੋਇਆ ਇਹ ਗੱਲਾਂ ਨੂੰ ਸਮਝਦਾ। ਤੋ ਬਾਬਾ ਕਬੀਰ ਸਾਹਿਬ ਨੇ ਇੱਕ ਇਹ ਵੀ ਸਾਡੇ ਸਾਹਮਣੇ ਇੱਕ ਸੱਚ ਰੱਖਿਆ। ਤੋ ਲੋੜ ਇਹ ਵੀ ਹੈ ਵੀ ਜੇ ਪੰਡਿਤ ਨੂੰ ਏਦਾਂ ਲੱਗਾ ਵੀ ਮੇਰਾ ਤੇ ਕੰਮ ਹੈ ਵੀ ਮੈਂ ਅੱਖਰਾਂ ਨੂੰ ਜੋੜ ਕੇ ਸੁਣਾ ਦਿੱਤਾ ਤੇ ਦੈਟਸ ਆਲ, ਆਪਣੀ ਜੋਬ ਖਤਮ ਹੋ ਗਈ, ਵੀ ਇਸ ਤੋਂ ਬਾਹਰ ਇਸ ਸੰਚੇ ਤੋਂ ਬਾਹਰ ਉਹ ਨਹੀਂ ਨਿਕਲ ਸਕਦਾ, ਉਹ ਨਹੀਂ ਨਿਕਲੇਗਾ। ਇਸੇ ਤਰੀਕੇ ਨਾਲ ਜਿਵੇਂ ਉਹ, ਚਲੋ ਇੱਕ ਛੋਟੀ ਜਿਹੀ ਹੈ ਤੇ ਸਾਖੀ ਹੈ, ਮੈਂ ਕਹਿ ਕੇ ਸਮਾਪਤੀ ਕਰਾਂਗਾ ਵੀ ਆਜੜੀਆਂ ਦਾ ਪੁੱਤ ਕਲਾਸ ਵਿੱਚ ਬੈਠਾ ਸੀ ਨਾ, ਭੇਡਾਂ ਚਾਰਨ ਵਾਲਿਆਂ ਦਾ ਬੱਚਾ ਕਲਾਸ ਵਿੱਚ ਬੈਠਾ ਸੀ ਤੇ ਟੀਚਰ ਨੇ ਕਿਹਾ ਵੀ ਜੇ ਵਾੜੇ ਵਿੱਚ 100 ਭੇਡਾਂ ਆਉਣ ਤੇ ਇੱਕ ਨੂੰ ਬਾਹਰ ਕੱਢ ਦਿੱਤਾ ਜਾਵੇ ਤੇ ਬਾਕੀ ਕਿੰਨੀਆਂ ਰਹਿ ਗਈਆਂ, ਤੇ ਸਾਰੇ ਬੱਚੇ ਕਹਿਣ ਲੱਗੇ ਜੀ 99 ਰਹਿ ਗਈਆਂ। ਤੋ ਉੱਥੇ ਆਜੜੀਆਂ ਦਾ ਬੱਚਾ ਕਹਿੰਦਾ ਜੀ 0, ਉਹਦਾ ਮਜ਼ਾਕ ਉੱਡਿਆ ਵੀ 0 ਕਿਵੇਂ ਹੋ ਗਈ ਜੇ ਇੱਕ ਅੱਡੀ ਹੈ। ਹੁਣ ਕੀ ਸੀ ਵੀ ਜਿਹੜੇ ਮਜ਼ਾਕ ਉਡਾਉਣ ਵਾਲੇ ਸੀ ਉਹ ਸਿਰਫ ਇਸ ਚੀਜ਼ ਨੂੰ ਵੇਖ ਰਹੇ ਸੀ, ਉਹ ਵੇਖ ਰਹੇ ਸੀ ਮੈਥਾਮੈਟਿਕ ਦਾ ਕੈਲਕੂਲੇਸ਼ਨ, ਪਰ ਜਿਹੜਾ ਆਜੜੀਆਂ ਦਾ ਮੁੰਡਾ ਸੀ ਉਹ ਪ੍ਰੈਕਟੀਕਲੀ ਚੀਜ਼ ਨੂੰ ਵੇਖ ਰਿਹਾ ਸੀ, ਉਹਨੂੰ ਪਤਾ ਸੀ। ਉਹਨੇ ਦੱਸਿਆ ਫਿਰ ਕਹਿੰਦਾ ਜੀ ਅਸੀਂ ਜਦੋਂ ਭੇਡਾਂ, ਸਾਡਾ ਕੰਮ ਹੈ ਆਜੜੀਆਂ ਦੇ ਪੋਤਾਂ, ਅਸੀਂ ਜਦੋਂ ਸਾਡਿਆਂ ਨੇ ਭੇਡਾਂ ਬਾਹਰ ਕੱਢਣੀਆਂ ਹੁੰਦੀਆਂ ਨਾ, ਇੱਕ ਭੇਡ ਨੂੰ ਕੰਨੋਂ ਫੜ ਕੇ ਬਾਹਰ ਕੱਢ ਦੇਈਦਾ, ਬਾਕੀ ਸਾਰੀਆਂ ਆਪਣੇ ਆਪ ਹੀ ਮਗਰ ਚਲੀਆਂ ਜਾਂਦੀਆਂ। ਤੋ ਅਸੀਂ ਪ੍ਰੈਕਟੀਕਲੀ ਇਹ ਗੱਲ ਕਹਿ ਰਹੇ ਹਾਂ ਤੇ ਜਿਹੜਾ ਜਿਹੜੀ ਥਰੈਟੀਕਲੀ ਗੱਲ ਹੈ ਉਹ ਉਹਨਾਂ ਦੀ ਠੀਕ ਹੈ, ਉਹ ਹੁਣ ਥਰੈਟੀਕਲੀ ਚੋਂ ਬਾਹਰ ਨਹੀਂ ਆ ਰਿਹਾ, ਪ੍ਰੈਕਟੀਕਲੀ ਵੱਲ ਚੱਲ ਨਹੀਂ ਰਿਹਾ। ਮੰਨ ਲਓ ਹੁਣ ਜੇ ਤਾਰ ਦੇ ਉੱਤੇ ਆਉਂਦੇ 100 ਕਬੂਤਰ ਬੈਠਾ, ਗੋਲੀ ਮਾਰੀ ਤੇ ਕਿੰਨੇ ਰਹਿ ਗਏ, ਇੱਕ ਨੂੰ ਗੋਲੀ ਵੱਜੀ ਬਾਕੀ 99 ਰਹਿ ਗਏ, ਨਹੀਂ ਪ੍ਰੈਕਟੀਕਲੀ ਹੈ ਵੀ ਜਦੋਂ ਤੁਸੀਂ ਗੋਲੀ ਚਲਾਈ ਇੱਕ ਵੀ ਨਹੀਂ ਰਿਹਾ ਤਾਰ ਦੇ ਉੱਤੇ, ਸਾਰੇ ਉੱਡ ਗਏ। ਚੀਜ਼ਾਂ ਜਿਹੜੇ ਸੰਚਿਆਂ ਵਿੱਚ ਅਸੀਂ ਕਈ ਵਾਰ ਫਿੱਟ ਕਰ ਲੈਂਦੇ, ਸਾਨੂੰ ਧਰਮ ਵੀ ਇੱਦਾਂ ਹੀ ਲੱਗਦਾ ਵੀ ਇੱਥੇ ਹੈ। ਤੋ ਗੁਰੂ ਕਿਰਪਾ ਕਰੇ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਤੋ ਆਓ, 1-2 ਮਿੰਟ ਦਾ ਸਮਾਂ ਉੱਪਰ ਹੋ ਗਿਆ, ਖਿਮਾ ਚਾਹੁੰਦਾ, ਆਓ ਭਾਈ ਪਰਮਿੰਦਰ ਸਿੰਘ ਹੋਣਾ ਦੇ ਜੱਥੇ ਨੂੰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ, ਹੰਬੜਾਂ ਵਾਲਿਆਂ ਦੇ ਕੀਰਤਨੀ ਜਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਭਲ ਕੇ ਗੁਰਦੁਆਰਾ ਸਾਹਿਬ ਵਿਖੇ ਨਗਰ ਬਿਲਾਸਪੁਰ ਦੀਆਂ ਸੰਗਤਾਂ ਵੱਲੋਂ ਅਤੇ ਦੋ ਹੋਰ ਪਰਿਵਾਰਾਂ ਵੱਲੋਂ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ। ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ 30 ਅਗਸਤ ਦਿਨ ਐਤਵਾਰ 1 ਵਜੇ ਤੋਂ 3 ਵਜੇ ਤੱਕ ਵਿਸ਼ੇਸ਼ ਗੁਰਮਤਿ ਸੈਮੀਨਾਰ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਨਾਮੀ ਬੁਲਾਰੇ ਆਪ ਸੰਗਤਾਂ ਨੂੰ ਗੁਰਬਾਣੀ ਦੇ ਵੱਖ ਵੱਖ ਵਿਸ਼ਿਆਂ ਤੋਂ ਜਾਣੂ ਕਰਵਾਉਣਗੇ, ਗੁਰੂ ਸਾਹਿਬ ਜੀ ਦੇ ਫਲਸਫੇ ਤੋਂ ਜਾਣੂ ਕਰਵਾਉਣਗੇ। ਉਪਰੰਤ 40 ਮਿੰਟ ਦਾ ਸਵਾਲ ਜਵਾਬ ਦਾ ਸੈਸ਼ਨ ਰੱਖਿਆ ਗਿਆ, ਜਿਸ ਵਿੱਚ ਸੰਗਤਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਸੰਬੰਧਿਤ ਬੁਲਾਰਿਆਂ ਵੱਲੋਂ ਦਿੱਤੇ ਜਾਣਗੇ। ਇਸੇ ਲੜੀ ਦੇ ਤਹਿਤ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾਸਰੀ ਵੱਲੋਂ ਇੱਕ ਨਵੇਕਲਾ ਉਪਰਾਲਾ ਕੀਤਾ ਜਾ ਰਿਹਾ, ਜਿਸ ਤਹਿਤ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਪਾਠ ਸੰਥਿਆ ਆਰੰਭ ਹੋਣ ਜਾ ਰਹੀ ਹੈ 1 ਸਤੰਬਰ ਤੋਂ। ਇਹ ਕਲਾਸ ਹਰ ਹਫ਼ਤੇ ਸੋਮਵਾਰ ਤੋਂ ਵੀਰਵਾਰ ਤੱਕ ਸ਼ਾਮ 7 ਵਜੇ ਤੋਂ 8 ਵਜੇ ਤੱਕ ਹੋਇਆ ਕਰੇਗੀ। ਆਪ ਮਾਈ ਭਾਈ ਅੱਗੇ ਬੇਨਤੀ, ਆਪ ਜੀ ਨੇ ਜ਼ਰੂਰ ਆਪਣਾ ਨਾਮ ਅਤੇ ਫੋਨ ਨੰਬਰ ਡੈਸਕ ਉੱਤੇ ਲਿਖਾਉਣ ਦੀ ਕਿਰਪਾਲਤਾ ਕਰਨੀ ਜੀ, ਤਾਂ ਕਿ ਸੰਗਤਾਂ ਵਾਸਤੇ ਉੱਚੇ ਉੱਚੇ ਪ੍ਰਬੰਧ ਜਿਹੜੇ ਨੇ ਉਹ ਪ੍ਰਬੰਧਕਾਂ ਵੱਲੋਂ ਕੀਤੇ ਜਾ ਸਕਣ। ਆਸ ਆਪ ਜੀ ਬੇਨਤੀ ਪ੍ਰਵਾਨ ਕਰੋਗੇ। ਸਮਾਂ ਹੋ ਗਿਆ ਇਤਿਹਾਸ ਦਾ। ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਬੱਧਨੀ ਵਾਲਿਆਂ ਦਾ ਢਾਡੀ ਜਥਾ ਆਪ ਸੰਗਤਾਂ ਦੇ ਨਾਲ ਢਾਡੀ ਕਲਾ ਦੇ ਵਿੱਚ ਵਾਰਾਂ ਅਤੇ ਇਤਿਹਾਸ ਦੀ ਸਾਂਝ ਕਰੇਗਾ। ਅਦਬ ਸਤਿਕਾਰ ਸਹਿਤ ਸ਼੍ਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਵਨਾ ਨਾ ਹੋਵੇ, ਕੋਈ ਵੈਰ ਵਿਰੋਧ ਨਾ ਹੋਵੇ ਕਿਸੇ ਨਾਲ, ਅਤੇ ਚਾਹੇ ਤੁਸੀਂ ਕੋਈ ਵੀ ਸ਼ਬਦ ਭਗਵਾਨ ਦਾ ਲੈ ਲਈਏ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੀ ਹੈ, ਅਤੇ ਉਹਨੂੰ ਮਿਲਦੇ ਚਾਹੇ ਮਾਰਗ ਵੱਖੋ ਵੱਖਰੇ ਹੋਣ, ਚਾਹੇ ਕਿਤੇ ਕਿਹੜੇ ਰਸਤੇ ਰਾਹੀਂ ਜਾਣਾ ਪੈਂਦਾ, ਚਾਹੇ ਕਿਹੜੇ ਰਸਤੇ ਰਾਹੀਂ ਜਾਣਾ ਪੈਂਦਾ ਹੈ, ਪਰ ਪਿਆਰੇ ਖਾਲਸਾ ਜੀ, ਜੋ ਗੁਰੂ ਦਾ ਪਾਵਨ ਦਰਬਾਰ ਹੈ, ਜੋ ਗੁਰੂ ਰਾਮਦਾਸ ਮਹਾਰਾਜ ਨਗਰੀ ਹੈ, ਉਹਨੂੰ ਕਿੰਨੇ ਮਾਰਗ ਲੱਗਦੇ ਆ ਉੱਥੇ ਪਹੁੰਚਣ ਵਾਸਤੇ, ਪਰ ਹੈ ਤਾਂ ਮਨੋਰਥ ਇੱਕੋ ਹੀ ਆ ਵੀ ਅਸੀਂ ਆਪਣੇ ਗੁਰਾਂ ਦੀ ਪਾਵਨ ਨਗਰੀ ਪਾਵਨ ਅਸਥਾਨ 'ਤੇ ਜਾ ਕੇ ਉਸ 'ਤੇ ਨਮਸਤਕ ਹੋਣਾ, ਔਰ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਮੰਨਣਾ, ਗੁਰੂ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਸੋ ਇਹ ਚਾਹਣਾ ਹੋਣੀ ਚਾਹੀਦੀ ਆ ਵੀ ਮੈਂ ਨੀਵਾਂ, ਮੇਰਾ ਸਤਿਗੁਰ ਉੱਚਾ, ਅਸੀਂ ਉੱਚਿਆਂ ਦੇ ਸੰਗ ਲਾਈਆਂ, ਸਦਕੇ ਜਾਵਾਂ ਇਹਨਾਂ ਉੱਚਿਆਂ ਦੇ ਜਿਹੜੇ ਨੀਵਿਆਂ ਨਾਲ ਨਵਾਈਆਂ। ਸੋ ਪਿਆਰੇ ਖਾਲਸਾ ਜੀ, ਸਾਡੇ ਸਤਿਗੁਰ ਉੱਚੇ ਹਨ, ਇਹ ਨਹੀਂ ਹੈ ਵੀ ਜੇ ਕਿਸੇ ਨੂੰ ਦੁਨਿਆਵੀ ਤੌਰ 'ਤੇ ਕੋਈ ਅਹੁਦਾ ਮਿਲ ਜਾਵੇ, ਕੋਈ ਉਹ ਅਹੁਦੇ 'ਤੇ ਬੈਠਾ ਹੈ ਉਹਦੀ ਦੁਰਵਰਤੋਂ ਕਰੇ, ਜਾਂ ਕਿ ਕਿਸੇ ਨੂੰ ਰਾਜ ਮਿਲ ਜਾਂਦਾ, ਕੋਈ ਰਾਜਾ ਬਣ ਜਾਂਦਾ, ਉਹਦੇ ਮਨ ਦੇ ਵਿੱਚ ਇਹ ਆ ਜਾਵੇ ਵੀ ਮੈਂ ਰਾਜਾ ਬਣ ਗਿਆ, ਰਾਜਾ ਤੋਂ ਉਹ ਹੈ ਜਿਹੜਾ ਪ੍ਰਜਾ ਨੂੰ ਤੰਗ ਨਾ ਕਰੇ, ਜਿਹਦੇ ਰਾਜ ਵਿੱਚ ਸਾਰੇ ਖੁਸ਼ਹਾਲ ਹੋਣ, ਇਹੀ ਕਹਿਣ ਵੀ ਰਾਜਾ ਹੋਵੇ ਤਾਂ ਇਹੋ ਜਿਹਾ ਹੋਵੇ, ਜੇ ਰਾਜੇ ਹੀ ਤੰਗ ਕਰਨ ਲੱਗ ਗਏ ਤੇ ਫਿਰ ਬਦੂਆ ਲੋਕ ਦੇਣਗੇ ਅੰਦਰੋਂ ਹਿਰਦੇ ਦੇ ਵਿੱਚੋਂ, ਤੇ ਜੇ ਖੁਸ਼ਹਾਲ ਹੋਊਗਾ, ਪ੍ਰਜਾ ਖੁਸ਼ਹਾਲ ਹੋਣਗੇ, ਫਿਰ ਅਸੀਸਾਂ ਵੀ ਦੇਣਗੇ। ਸੋ ਇਸ ਕਰਕੇ ਜੇ ਕਿਸੇ ਨੂੰ ਅਹੁਦੇ ਵੀ ਮਿਲਦੇ ਹਨ, ਉਹਦੀ ਦੁਰਵਰਤੋਂ ਨਾ ਕਰੇ, ਅਹੁਦਿਆਂ ਤੇ ਬੈਠੇ ਜਿਹੜੇ ਤਖ਼ਤ ਬਖਸ਼ੇ ਹੈ, ਇਹ ਪਾਤਸ਼ਾਹ ਨੇ ਬਖਸ਼ੇ ਹੈ, ਜਿੰਨੇ ਵੀ ਅਹੁਦੇ ਮਿਲੇ ਹੈ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ ਰਾਜ ਮਿਲਦਾ, ਤਪੋ ਰਾਜ ਰਾਜੋ ਨਰਕ, ਤਪ ਕਰਕੇ ਰਾਜ ਮਿਲਦਾ, ਰਾਜ ਕਰਕੇ ਨਰਕ ਇਹਨਾਂ ਵਾਸਤੇ ਤਿਆਰ ਹੁੰਦਾ, ਕਿਉਂਕਿ ਜਨਤਾ ਨੂੰ ਤੰਗ ਕਰਦੇ ਹੈ, ਭਈ ਨੀਕ ਪੁਰਸ਼ਾਂ ਨੂੰ ਤੰਗ ਕਰਦੇ ਹਨ। ਸੋ ਜਿਨ੍ਹਾਂ ਨੂੰ ਇੱਕ ਸਮਾਨ ਹੈ, ਹੁਣ ਰੱਬ ਨਾਮ ਜਪਣ ਵਾਲੇ ਜੋ ਪੁਰਸ਼ ਹੁੰਦੇ ਆ, ਰੱਬ ਦੇ ਪਿਆਰੇ ਸੰਤ ਰਿਸ਼ੀ ਮੁਨੀ ਮਹਾਤਮਾ ਜੋ ਹੁੰਦੇ ਹਨ, ਫੇਰ ਫਕਰਾਂ ਤੇ ਸੰਸਾਰੀਆਂ ਦਾ ਵੱਖੋ ਵੱਖਰਾ ਜੀਵਨ ਪੰਧ ਹੋਵੇ, ਨਹੀਂ ਆਪਣੇ ਭੇਦ ਨੂੰ ਖੋਲ ਦਿਓ ਜੀ, ਦਿਲ ਦਾ ਰਾਜ ਬੁਲੰਦ ਹੋਵੇ, ਲੰਘ ਦੀਨ ਮਜ਼ਹਬ ਦੀ ਹੱਦ ਜਾਂਦੇ, ਜਿਹਨਾਂ ਕਰਿਆ ਨਬਜ਼ ਨੂੰ ਬੰਦ ਹੋਵੇ, ਹੋ ਜਾਣ ਨਿਰਲੇਪੋ ਦਰਬਾਰ ਸਿੰਘ, ਜਿਹਨਾਂ ਮਾਣਿਆ ਪਰਮ ਆਨੰਦ ਹੋਵੇ, ਜਿਹੜੇ ਮਹਾਆਨੰਦ ਮਾਣਦੇ ਹੈ, ਪਰਮਾਨੰਦ ਮਾਣਦੇ ਹੈ, ਉਹਨਾਂ ਨੂੰ ਕੁਝ ਵਿਆਕੁਲ ਨਹੀਂ ਹੁੰਦਾ, ਨਾ ਦੁੱਖ, ਨਾ ਸੁੱਖ, ਨਾ ਖੁਸ਼ੀ, ਨਾ ਗਮੀ, ਨਾ ਭੁੱਖ, ਨਾ ਪਿਆਸ, ਉਹ ਸਮਦ੍ਰਿਸ਼ਟੀ ਹੁੰਦੇ ਹੈ ਵੀ ਜਿੰਨਾ ਮਿਲਿਆ ਉਹਦਾ ਸ਼ੁਕਰਾਨਾ ਹੈ, ਜਿਹੜਾ ਨਹੀਂ ਮਿਲਿਆ ਐਵੇਂ ਪਿੱਛੇ ਭੱਜੀ ਜਾਣਾ ਹੈ। ਜੋ ਤੁਹਾਡੇ ਮਸਤਕ ਭਾਗਾਂ ਦੇ ਵਿੱਚ ਗੁਰੂ ਨੇ ਲਿਖਤਾ, ਉਹ ਤਾਂ ਹਰ ਹੀਲੇ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਗੁਰੂ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ। ਲੋ ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਚੌਥੇ ਪਾਤਸ਼ਾਹ, ਸੋਢੀ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ, ਜੋ ਜਿਨ੍ਹਾਂ ਨੇ ਆਪਣੇ ਨਾਂ 'ਤੇ ਨਗਰ ਵਸਾਇਆ ਰਾਮਦਾਸਪੁਰਾ, ਜੋ ਹੁਣ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ, ਸਵਰਨ ਮੰਦਿਰ ਕਹਿੰਦੇ ਆਪਾਂ, ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹੈ। ਸੋ ਲਾਹੌਰ ਦੇ ਵਿੱਚੋਂ ਗੁਰੂ ਸਾਹਿਬ ਦਾ ਭਰਾ ਲੱਗਦਾ ਸੀਗਾ ਵੱਡਾ, ਗੁਰੂ ਸਾਹਿਬ ਤੋਂ ਸਿਹਾਰੀ ਮੱਲ, ਉਹਦੇ ਪੁੱਤਰ ਦਾ ਵਿਆਹ, ਇਹ ਸ਼ਾਦੀ ਹੈ, ਗੁਰੂ ਸਾਹਿਬ ਨੂੰ ਨਿਉਂਦਾ ਦੇਣ ਵਾਸਤੇ ਰਾਮਦਾਸ ਗੁਰੂ ਦੀ ਨਗਰੀ ਵਿੱਚ ਆਇਆ। ਗੁਰੂ ਸਾਹਿਬ ਬੈਠੇ ਹੁੰਦੇ ਹੈ, ਕਹਿੰਦੇ ਜੀ ਤੁਹਾਡੇ ਭਤੀਜੇ ਦਾ ਵਿਆਹ ਹੈ ਤੇ ਤੁਸੀਂ ਆਓ ਲਾਹੌਰ, ਚਲੋ ਮੈਂ ਨਿਉਂਦਾ ਦੇਣ ਵਾਸਤੇ ਆਇਆ, ਤੁਹਾਨੂੰ ਸੱਦਾ ਪੱਤਰ ਦੇਣ ਵਾਸਤੇ ਆਇਆ। ਸੋਢੀ ਪਾਤਸ਼ਾਹ ਮੌਜ ਹੈ ਸਤਿਗੁਰਾਂ ਦੀ, ਦੇਖੋ ਉਹੀ ਸੋਢੀ ਜਿਨ੍ਹਾਂ ਨੇ ਬਚਪਨ ਦੇ ਵਿੱਚ ਕਿੰਨੇ ਅਪਸ਼ਬਦ ਬੋਲੇ ਸਤਿਗੁਰਾਂ ਨੂੰ, ਕਿਸੇ ਨੇ ਨਭਾਗਾ ਕਿਹਾ, ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ, ਨਾਨੀ ਨੇ ਭਾਲਿਆ ਬਾਸਰ ਕੇ ਨਗਰ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਬੜੀ ਅਪਾਰ ਬਖਸ਼ ਕਿਰਪਾ ਹੋਈ, ਉਹਨਾਂ ਦੀ ਸ਼ਰਨ 'ਚ ਆਇਆ, ਉਹਨਾਂ ਨੇ ਆਪਣੀ ਪੁੱਤਰੀ ਦਾ ਵਿਆਹ ਕਰਤਾ। ਗੁਰੂ ਘਰ ਦੇ ਦਿਮਾਗ ਹੋ ਕੇ ਵੀ ਮਨ ਦੇ ਵਿੱਚ ਕੋਈ ਇਹੋ ਜਿਹੀ ਨਹੀਂ ਭਾਵਨਾ ਆਈ ਕਿ ਮੈਂ ਤਾਂ ਉੱਚਾ ਹੋ ਗਿਆ, ਮੇਰੇ 'ਤੇ ਗੁਰੂ ਸਾਹਿਬ ਨੇ ਕਿਰਪਾ ਕਰਦੀ, ਮੈਂ ਗੁਰੂ ਘਰ ਦਾ ਜਮਾਈ ਹਾਂ, ਗੁਰੂ ਘਰ ਦਾ ਦਮਾਦ ਹੈ, ਇਹ ਨਹੀਂ ਆਈ ਭਾਵਨਾ, ਸ਼ਰਧਾ ਰੱਖੀ ਹੈ, ਸੱਚੀ ਸੁੱਚੀ ਭਾਵਨਾ ਦੇ ਨਾਲ ਗੁਰੂ ਦੇ ਦਰਬਾਰ ਦੀਆਂ ਸੇਵਾ ਕਰ ਰਹੇ ਹੈ ਬੀਬੀ ਭਾਨੀ ਜੀ ਔਰ ਭਾਈ ਜੇਠਾ ਜੀ, ਤਾਂ ਹੀ ਗੁਰੂ ਸਾਹਿਬ ਨੇ ਨਵਾਜਤਾ, ਸੇਵਾ ਦੇ ਵਿੱਚੋਂ ਸਾਰਾ ਕੁਝ ਮਿਲਦਾ ਹੈ। ਜੇ ਆਪਾਂ ਕਹੀਏ ਵੀ ਨਾਮ ਜਪਣ ਨਾਲ ਕੀ ਮਿਲਦਾ, ਸੇਵਾ ਕਰਨ ਨਾਲ ਕੀ ਮਿਲਦਾ, ਦਾਨ ਕਰਨ ਨਾਲ ਕੀ ਮਿਲਦਾ, ਇਹ ਭਾਈ ਜੇਠਾ ਜੀ ਅਤੇ ਬੀਬੀ ਭਾਨੀ ਨੇ ਸੇਵਾ ਹੀ ਕੀਤੀ ਹੈ ਨਾ, ਸੇਵਾ ਭਾਵਨਾ ਦੇ ਵਿੱਚੋਂ ਖੁਸ਼ ਹੋ ਕੇ ਪਾਤਸ਼ਾਹ ਨੇ ਤਖ਼ਤ ਬਖਸ਼ਤੇ ਹੈ। ਗੁਰੂ ਨਾਨਕ ਮਹਾਰਾਜ ਜੀਆਂ ਦੇ ਦਰਗਾਹੀ ਖਜ਼ਾਨੇ ਦੀ ਚਾਬੀ ਫੜਾਤੀ ਹੈ, ਜਿਹਨੂੰ ਮਰਜ਼ੀ ਸੱਚਖੰਡ ਦਾ ਟਿਕਟ ਦੇਈ ਚੱਲੀ, ਕਿਰਪਾ ਕਰੀ ਚੱਲੀ। ਮਹਾਰਾਜ ਬੈਠੇ ਹੈ, ਉਹ ਸੋਢੀ ਆ ਗਏ, ਕਹਿੰਦੇ ਜੀ ਤੁਹਾਡੇ ਭਤੀਜੇ ਦਾ ਵਿਆਹ, ਇਹ ਮੇਰੇ ਪੁੱਤਰ ਦਾ ਵਿਆਹ ਰੱਖਿਆ ਹੋਇਆ, ਹੁਣ ਤੁਹਾਨੂੰ ਸਮਾਂ ਹੋ ਗਿਆ,

ਤੁਸੀਂ ਲਾਹੌਰ ਨਹੀਂ ਆਏ ਤੇ ਤੁਸੀਂ ਆਓ ਚੱਲੋ। ਚੌਥੇ ਪਾਤਸ਼ਾਹ ਕਹਿੰਦੇ ਜੀ ਸਮਾਂ ਅਸੀਂ ਨਹੀਂ ਜਾ ਸਕਦੇ, ਅਸੀਂ ਇੱਥੇ ਸੰਗਤ ਕਾਫੀ ਆਉਂਦੀ ਹੈ ਤੇ ਸਾਨੂੰ ਮਿਲਣ ਵਾਸਤੇ ਆਉਂਦੇ ਹੈ ਤੇ ਸਾਨੂੰ ਹਜੇ ਹੁਕਮ ਨਹੀਂ ਹੈ, ਆਹ ਸਾਡੇ ਪੁੱਤਰ ਹੈ ਤਿੰਨ, ਆਹ ਵੱਡਾ ਪਿਰਥੀ ਚੰਦ ਹੈ ਤੇ ਇਹ ਜਾਊਗਾ ਸਾਰੀਆਂ ਉੱਥੇ ਸਾਡੇ ਵੱਲੋਂ ਸਾਰੀਆਂ ਰਸਮਾਂ ਇਹ ਨਿਭਾਊਗਾ। ਪਿਰਥੀ ਚੰਦ ਨੇ ਜਵਾਬ ਦਿੱਤਾ ਏ, ਉਹਨੂੰ ਆਏ ਸੀ ਵੀ ਜੇ ਮੈਂ ਉੱਥੇ ਚਲਿਆ ਗਿਆ ਪਿੱਛੋਂ ਕੋਈ ਗੱਲਬਾਤ ਹੋ ਗਈ ਕਿ ਭਾਣਾ ਵਰਤ ਗਿਆ ਤੇ ਗੱਦੀ ਆ ਜਿਹੜੇ ਦੂਜੇ ਆ ਇਹਨਾਂ ਨੂੰ ਮਿਲ ਜਾਊਗੀ, ਉਹਨੂੰ ਆਏ ਲਾਲਸਾ ਉਹਨੇ ਜਵਾਬ ਦਿੱਤਾ। ਫਿਰ ਮਹਾਦੇਵ ਨੂੰ ਕਿਹਾ ਮਹਾਦੇਵ ਤੂੰ ਚਲਿਆ ਜਾ, ਹੁਣੇ ਵੀ ਜਵਾਬ ਦਿੱਤਾ। ਹੁਣ ਸਭ ਤੋਂ ਛੋਟੇ ਲਾਇਕ ਸਪੁੱਤਰ ਹੈ ਬਾਬਾ ਅਰਜਨ ਦੇਵ ਜੀ, ਜਿਹਨਾਂ 'ਤੇ ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਨੀ ਹੈ। ਅਰਜਨ ਦੇਵ ਜੀਆਂ ਨੂੰ ਕਹਿੰਦੇ ਆ ਗੁਰੂ ਰਾਮਦਾਸ ਮਹਾਰਾਜ ਦੀ, ਬੇਟਾ ਅਰਜਨ ਦੇਵ ਆਹ ਤੇਰੇ ਦੋਵੇਂ ਭਰਾ ਵਿਆਹ ਦੇ ਜਾਣ ਵਿੱਚੋਂ ਇਨਕਾਰੀ ਕਰ ਗਿਆ, ਕਹਿੰਦੇ ਅਸੀਂ ਵਿਆਹ 'ਤੇ ਨਹੀਂ ਜਾਣਾ ਅਤੇ ਤੁਸੀਂ ਜਾਓ। ਸਭ ਤੋਂ ਛੋਟੇ ਲਾਇਕ ਸਪੁੱਤਰ ਭਾਨੀ ਮਾਂ ਦਾ ਜਾਇਆ, ਉਹ ਕਹਿੰਦਾ ਠੀਕ ਹੈ ਪਿਤਾ ਜੀ, ਤੁਹਾਡਾ ਹੁਕਮ ਸੱਤ ਵਚਨ ਹੈ, ਮੈਂ ਤਾਂ ਜ਼ਰੂਰ ਜਾਊਂਗਾ ਤੁਹਾਡੀ ਆਗਿਆ ਪਾ ਕੇ, ਤੁਸੀਂ ਮੇਰੇ 'ਤੇ ਅਪਾਰ ਬਖਸ਼ਿਸ਼ ਕਿਰਪਾ ਕਰਿਓ। ਲਓ ਹੁਣ ਗੁਰੂ ਸਾਹਿਬ ਨਿਵਾਜ ਰਹੇ ਹੈ ਸਭ ਤੋਂ ਛੋਟੇ ਸਪੁੱਤਰ ਲਾਇਕ ਸਪੁੱਤਰ ਬਾਬਾ ਅਰਜਨ ਦੇਵ ਜੀਆਂ ਨੂੰ, ਕਹਿੰਦੇ ਵੀ ਤੂੰ ਇਹ ਸਹਾਰੀ ਮੱਲ ਤੇਰਾ ਤਾਇਆ ਲੱਗਦਾ ਹੈ, ਇਹਦੇ ਨਾਲ ਜਾਣਾ ਹੈ, ਸਾਰੀਆਂ ਉੱਥੇ ਰਸਮਾਂ 'ਚ ਨਿਭਾਉਣੀਆਂ, ਸਾਡੇ ਵੱਲੋਂ ਹਾਜ਼ਰ ਹੋਣਾ ਤੂੰ, ਔਰ ਧਰਮਸ਼ਾਲਾ ਵਿੱਚ ਵਿਸ਼ਰਾਮ ਕਰ। ਜਦੋਂ ਵਿਆਹ ਸੰਪੂਰਨ ਹੋ ਗਿਆ ਨਾ, ਨਿਬੜ ਗਿਆ ਸਾਰਾ ਕਾਰਜ, ਨੇਪਰੇ ਚੜ੍ਹ ਗਏ, ਉਦੋਂ ਬਾਅਦ ਧਰਮਸ਼ਾਲਾ ਵਿੱਚ ਰਹਿਣਾ ਤੇ ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਕਰਨਾ, ਸੰਗਤਾਂ ਨੂੰ ਗੁਰੂ ਦੇ ਲੰਡ ਲਾਉਣਾ, ਗੁਰੂ ਨਾਨਕ ਦੇ ਦੱਸੇ ਹੋਏ ਮਾਰਗ 'ਤੇ ਤੋਰਨਾ, ਔਰ ਜਿੰਨੀ ਦੇਰ ਤੱਕ ਅਸੀਂ ਨਾਂ ਬੁਲਾਈਏ ਉਨੀ ਦੇਰ ਤੱਕ ਸਾਡੇ ਇਸ ਪਾਵਨ ਸਥਾਨ 'ਤੇ ਨਹੀਂ ਆਉਣਾ। ਗੁਰੂ ਸਾਹਿਬ ਜਿਵੇਂ ਸਭ ਤੋਂ ਛੋਟੇ ਲੈ ਸਪੁੱਤਰ ਬਾਬਾ ਅਰਜਨ ਦੇਵ ਜੀ ਨੂੰ ਕਹਿ ਰਿਹਾ, ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਗੁਰੂ ਸਾਹਿਬ ਦੇ ਤਿੰਨ ਸੁਪੁੱਤਰ ਆ, ਦੇਖੋ ਵੱਡਿਆਂ ਨੇ ਜਵਾਬ ਦਿੱਤਾ, ਗੁਰੂ ਸਾਹਿਬ ਨੇ ਤਾਂ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਨਾ, ਜਿਹੜੇ ਸਾਰੇ ਗੁਣ ਹੈ ਸੰਸਕਾਰ ਹੈ ਤਿੰਨਾਂ ਨੂੰ ਬਰਾਬਰ ਦਿੱਤੇ ਹੈ, ਅਤੇ ਉਹਨਾਂ ਨੂੰ ਮਾਣ ਵੀ ਇਸ ਗੱਲ ਦਾ ਵੀ ਅਸੀਂ ਗੁਰੂ ਦੇ ਪੁੱਤਰ ਹਾਂ, ਸੰਗਤ ਵੀ ਆਓ ਭਗਤ ਕਰਦੀ ਹੈ, ਸਾਡਾ ਸਤਿਕਾਰ ਕਰਦੀ ਹੈ, ਹੋਣਾ ਹੀ ਹੈ, ਜੋ ਗੁਰੂ ਸਾਹਿਬ ਹੈ ਉਹਨਾਂ ਦੇ ਪੁੱਤਰ ਹੈ, ਸਾਰੀ ਸੰਗਤ ਸਤਿਕਾਰ ਕਰਦੀ ਹੈ। ਅਤੇ ਪਰ ਜਦ ਵੱਡਿਆਂ ਦੋਨਾਂ ਨੇ ਜਵਾਬ ਦਿੱਤਾ, ਦੇਖੋ ਸਾਰੀ ਸੰਗਤ ਵੀ ਹੈਰਾਨ ਆ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵਰਗੇ, ਭਾਈ ਗੁਰਦਾਸ ਵਰਗੇ ਵੀ, ਇਹ ਵੱਡਿਆਂ ਨੇ ਦੋਨਾਂ ਨੇ ਜਵਾਬ ਦਿੱਤਾ। ਅਤੇ ਬਾਬਾ ਅਰਜਨ ਦੇਵ ਜੀ, ਜਿਹਨਾਂ ਦੇ ਵਿੱਚ ਪੂਰੇ ਗੁਣ ਸੰਸਕਾਰ ਸਰਵ ਕਲਾ ਵਿੱਚ ਭਰਪੂਰ ਹਨ, ਆਗਿਆਕਾਰੀ ਬੇਟਾ ਹੈ ਬਾਬਾ ਅਰਜਨ ਦੇਵ ਜੀ, ਆਗਿਆਕਾਰੀ ਸਾਹਿਬਜ਼ਾਦਾ ਗੁਰੂ ਸਾਹਿਬ ਦਾ, ਉਹ ਕਹਿੰਦਾ ਠੀਕ ਹੈ ਪਿਤਾ ਜੀ ਮੈਂ ਜਾਊਂਗਾ, ਤੁਸੀਂ ਮੇਰੇ 'ਤੇ ਕਿਰਪਾ ਕਰਿਓ। ਅਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਿੰਨੀ ਦੇਰ ਤੱਕ ਤੁਹਾਨੂੰ ਬੁਲਾਈਏ ਨਾ, ਸੱਦਾ ਪੱਤਰ ਨਾ ਭੇਜੀਏ, ਉਨੀ ਦੇਰ ਤੱਕ ਤੁਸੀਂ ਇੱਥੇ ਵਾਪਸ ਨਹੀਂ ਆਉਣਾ ਸਾਡੇ ਕੋਲ, ਅਤੇ ਉੱਥੇ ਰਹਿ ਕੇ ਸਾਡੇ ਵੱਲੋਂ ਤੁਸੀਂ ਸ਼ਾਮਿਲ ਹੋਣਾ ਹੈ, ਆਸ਼ੀਰਵਾਦ ਦੇਣਾ ਸੁਹਾਗ ਜੋੜੀ ਨੂੰ, ਵਿਆਹ ਵਿੱਚ ਸ਼ਾਮਿਲ ਹੋਣਾ ਹੈ, ਸਾਰੀਆਂ ਜੋ ਕੰਮ ਕਾਰ ਕਹਿਣਗੇ ਉਹ ਵੀ ਤੁਹਾਨੂੰ ਕਰਨਾ ਪੈਣਾ, ਅਤੇ ਉਦੋਂ ਬਾਅਦ ਤੁਸੀਂ ਧਰਮਸ਼ਾਲਾ ਵਿੱਚ ਰਹਿ ਕੇ ਉੱਥੇ ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਜੋ ਮਿਸ਼ਨ ਹੈ, ਗੁਰੂ ਨਾਨਕ ਮਹਾਰਾਜ ਦਾ ਮਿਸ਼ਨ ਹੈ, ਉਹਨੂੰ ਅੱਗੇ ਤੋਰਨਾ ਹੈ, ਸੱਚ ਦੇ ਰਾਹ 'ਤੇ ਚਲਾਉਣਾ ਹੈ, ਸਾਰਿਆਂ ਨੂੰ ਉਪਦੇਸ਼ ਦੇਣਾ ਹੈ। ਔਰ ਅਰਦਾਸ ਕਰਿਓ ਉਸ ਪ੍ਰਭੂ ਦੇ ਚਰਨਾਂ, ਜੇ ਕੋਈ ਦੁੱਖ ਦੀਨ ਦੁਖਿਆਰੀ ਆਇਆ ਤੁਹਾਡੇ ਕੋਲ ਨਾ, ਕੋਈ ਦੁਖੀ ਆਇਆ ਪੁਰਸ਼, ਉਹਦੇ ਵਾਸਤੇ ਵੀ ਤੁਸੀਂ ਅਰਦਾਸ ਕਰਨੀ ਹੈ, ਚੜ੍ਹਦੀ ਕਲਾ ਵਾਸਤੇ ਵੀ, ਤੰਦਰੁਸਤੀ ਵਾਸਤੇ, ਗੁਰੂ ਨਾਨਕ ਮਹਾਰਾਜ ਦਾ ਨਾਂ ਲੈ ਕੇ ਉਹਨਾਂ ਦੇ ਮੁਬਾਰਕ ਚਰਨਾਂ 'ਚ ਅਰਦਾਸ ਕਰਨੀ ਹੈ, ਉਹ ਵੀ ਠੀਕ ਹੋਣਗੇ ਜਿਹੜੇ ਦੁਖੀ ਤੁਹਾਡੇ ਕੋਲ ਆਉਣਗੇ। ਔਰ ਜਿਹੜਾ ਬਾਣੀ ਦਾ ਜਾਪ ਸੁਣਨਗੇ ਅਤੇ ਬਾਣੀ ਪੜ੍ਹਨਗੇ, ਉਹਨਾਂ ਦੇ ਬੇੜੇ ਪਾਰ ਹੋਣੇ ਹੋਣੇ ਹੀ ਹੈ, ਹੋਰ ਦੀਨ ਦੁਖੀਆਂ ਦੇ ਵੀ ਬੇੜੇ ਪਾਰ ਗੁਰੂ ਨਾਨਕ ਮਹਾਰਾਜ ਆਪ ਲਾਉਣਗੇ। ਲਓ ਹੁਣ ਐਂ ਗੁਰੂ ਸਾਹਿਬ ਤੋਂ ਆਸ਼ੀਰਵਾਦ ਲਿਆ ਏ, ਮਾਤਾ ਬੀਬੀ ਭਾਨੀ ਤੋਂ ਆਸ਼ੀਰਵਾਦ ਲਿਆ ਏ, ਦੋਨਾਂ ਗੁਰੂ ਸਾਹਿਬ ਤੋਂ ਔਰ ਮਾਤਾ ਤੋਂ ਆਸ਼ੀਰਵਾਦ ਲੈ ਕੇ ਬਾਬਾ ਅਰਜਨ ਦੇਵ ਜੀ ਆਪਣੇ ਤਾਇਆ ਜੀ ਸਹਾਰੀ ਮਲ ਦੇ ਨਾਲ ਗੁਰੂ ਰਾਮਦਾਸਪੁਰਾ ਗੁਰੂ ਸਾਹਿਬ ਦੀ ਨਗਰੀ ਤੋਂ ਉੱਥੋਂ ਰਵਾਨਗੀ ਪਾਉਂਦੇ ਆ, ਜਾ ਰਹੇ ਆ ਲਾਹੌਰ ਨੂੰ, ਲਾਹੌਰ ਪਹੁੰਚੇ ਆ, ਲਾਹੌਰ ਵਿੱਚ ਪਹੁੰਚੇ ਆ, ਚਾਹ ਚੜ੍ਹ ਗਿਆ, ਕਿਉਂਕਿ ਸਿਹਾਰੀ ਮਲ ਹੋਰ ਵੀ ਉੱਥੇ ਸੋਢੀ ਰਹਿੰਦੇ ਸਨ ਗੁਰੂ ਸਾਹਿਬ ਦੇ ਵੱਡੇ ਵਡੇਰੇ ਵੰਸ਼ ਦੇ, ਅਤੇ ਸਾਰਿਆਂ ਨੂੰ ਚਾਹ ਚੜ੍ਹ ਗਿਆ, ਕੋਈ ਕਹਿੰਦਾ ਸਾਡਾ ਭਤੀਜਾ ਆ ਗਿਆ, ਕੋਈ ਕਹਿੰਦਾ ਸਾਡਾ ਭਰਾ ਆ ਗਿਆ ਏ, ਐਂ ਗਲਵੱਕੜੀ ਪਾ ਕੇ ਮਿਲਦੇ ਹਨ ਵੀ ਠੀਕ ਹੈ ਚਲੋ ਗੁਰੂ ਸਾਹਿਬ ਨਹੀਂ ਆਏ, ਅਤੇ ਉਹਨਾਂ ਨੇ ਆਪਣੇ ਸਭ ਤੋਂ ਛੋਟੇ ਸਪੁੱਤਰ ਬਾਬਾ ਅਰਜਨ ਦੇਵ ਜੀ ਨੂੰ ਭੇਜਿਆ ਹੈ, ਅਤੇ ਉਹਨਾਂ ਦੀਆਂ ਖੁਸ਼ੀਆਂ 'ਚ ਵਾਧਾ ਹੋ ਗਿਆ, ਹੋਰ ਵਾਧਾ ਹੋ ਗਿਆ ਏ, ਕਿੱਥੇ ਤਾਂ ਉਹਨਾਂ ਨੂੰ ਆਏ ਸੀ ਵੀ ਕਿਸੇ ਨੇ ਆਉਣਾ ਹੀ ਨਹੀਂ ਪਰਿਵਾਰਕ ਮੈਂਬਰ ਨੇ, ਅਤੇ ਕਿੱਥੇ ਹੁਣ ਗੁਰੂ ਪੁੱਤਰ ਆ ਗਿਆ ਏ, ਅਤੇ ਸਾਰਿਆਂ ਨੂੰ ਚਾਹ ਚੜ੍ਹਿਆ ਪਿਆ ਏ। ਅਤੇ ਬਾਬਾ ਅਰਜਨ ਦੇਵ ਜੀ ਕਹਿੰਦੇ ਤਾਇਆ ਸਿਹਾਰੀ ਮਲ ਨੂੰ, ਕਹਿੰਦੇ ਤਾਇਆ ਜੀ ਸਾਡੀ ਵੀ ਕੋਈ ਡਿਊਟੀ ਲਾ ਦਿਓ, ਜੋ ਕਿ ਕੰਮ ਕਰਨ ਵਾਲਾ ਹੋਵੇ ਉਹ ਸਾਨੂੰ ਦੱਸਿਓ, ਅਸੀਂ ਕਰਾਂਗੇ ਕਾਰਜ, ਦੁਨਿਆਵੀ ਕਾਰਜ ਵੀ ਕਰਾਂਗੇ, ਔਰ ਰਹਾਨੀਅਤ ਕਾਲੀ ਤਾਂ ਸਾਨੂੰ ਗੁਰੂ ਪਿਤਾ ਜੀ ਨੇ ਕਿਹਾ ਹੀ ਹੈ ਵੀ ਉਹ ਕਰਨੀ ਹੈ, ਜੇ ਕੋਈ ਵਿਆਹ ਦੇ ਵਿੱਚ ਕੰਮ ਜ਼ਿਆਦਾ ਹੁੰਦਾ, ਜੇ ਕੋਈ ਵਿਆਹ ਰੱਖਿਆ ਹੋਵੇ ਕੰਮ ਜ਼ਿਆਦਾ ਹੁੰਦਾ, ਸਾਨੂੰ ਵੀ ਦੱਸ ਦਿਓ, ਅਸੀਂ ਹੱਥ ਵਟਾਵਾਂਗੇ, ਸਾਡੇ ਭਾਈ ਦਾ ਵਿਆਹ ਹੈ। ਸਿਹਾਰੀ ਮਲ ਤਾਇਆ ਜੀ ਕਹਿੰਦੇ ਕੋਈ ਨਹੀਂ, ਤੁਸੀਂ ਰੱਬੀ ਰੂਹ ਹੋ, ਉਹ ਮੇਰੇ ਭਤੀਜੇ ਲੱਗਦੇ ਹੋ, ਪਰ ਗੁਰੂ ਸਾਹਿਬ ਦੇ ਤੁਸੀਂ ਸਪੁੱਤਰ ਹੋ, ਤੁਸੀਂ ਕਾਰਜ ਨਹੀਂ ਕਰਨਾ, ਬਸ ਬੈਠੇ ਰਹੋ, ਦਰਸ਼ਨ ਦੇਈ ਚੱਲੋ, ਕਿਰਪਾ ਕਰੀ ਚੱਲਿਓ, ਵੀ ਤੋਟ ਨਾ ਆਵੇ ਕਿਸੇ ਚੀਜ਼ ਦੀ, ਵਿਆਹ ਵਿੱਚ ਸਮਾਨ ਵੱਧਦਾ ਹੀ ਜਾਵੇ, ਅਤੇ ਸਾਰੇ ਨਿਹਾਲ ਹੋ ਕੇ ਤ੍ਰਿਪਤ ਹੋ ਕੇ ਜਾਣ ਜਿਹੜੇ ਵੀ ਵਿਆਹ ਦੇ ਵਿੱਚ ਆਉਣ, ਜਾਂ ਅਸੀਂ ਵਿਆਹੁਣ ਜਾਣਾ ਏ। ਸੋ ਪਿਆਰੇ ਖਾਲਸਾ ਜੀ, ਵਿਆਹ ਵਧੀਆ ਸੰਪੂਰਨ ਹੋਇਆ, ਕਾਲਾ ਵਰਤੀ ਹੈ, ਗੁਰੂ ਪੁੱਤਰ ਬਾਬਾ ਅਰਜਨ ਦੇਵ ਜੀਆਂ ਨੇ ਗੁਰੂ ਰਾਮਦਾਸ ਮਹਾਰਾਜ ਜੀਆਂ ਵੱਲੋਂ ਸਾਰੀਆਂ ਰਸਮਾਂ ਨਿਭਾਈਆਂ ਹਨ, ਉਹਨਾਂ ਦੇ ਤਾਇਆ ਜੀ ਦੇ ਲੜਕਾ ਸਿਹਾਰੀ ਮਲ ਉਹਦੇ ਪੁੱਤਰ ਦਾ ਵਿਆਹ ਹੋ ਗਿਆ, ਇਹ ਲੜਕੀ ਵਿਆਹ ਕੇ ਘਰੇ ਲਿਆਏ ਹੈ, ਅਤੇ ਐਂ ਸਮਾਂ ਬਤੀਤ ਹੋਇਆ ਹੈ, ਲੰਘ ਗਿਆ ਵਿਆਹ, ਅਤੇ ਬਾਬਾ ਅਰਜਨ ਦੇਵ ਜੀ ਜੋ ਗੁਰੂ ਦਾ ਹੁਕਮ ਸੀ ਵੀ ਤੁਸੀਂ ਧਰਮਸ਼ਾਲਾ ਵਿੱਚ ਰਹਿਣਾ ਹੈ, ਧਰਮਸ਼ਾਲਾ ਵਿੱਚ ਰਹਿ ਕੇ ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਕਰਦੇ ਆ, ਗੁਰੂ ਨਾਨਕ ਮਹਾਰਾਜਿਆਂ ਦੇ ਸਿਧਾਂਤ ਨੂੰ ਦੱਸ ਰਹੇ ਹੈ ਵੀ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਕੀ ਲੋੜ ਸੀ ਗੁਰੂ ਨਾਨਕ ਮਹਾਰਾਜ ਜੀ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹਲ ਚਲਾਉਣ ਦੀ, ਕੀ ਲੋੜ ਸੀ, ਗੁਰੂ ਸਾਹਿਬ ਤਾਂ ਸਮਰੱਥ ਸਨ ਖੁਦ ਨਿਰੰਕਾਰ, ਪਰ ਮਹਾਰਾਜ ਨੇ ਖੁਦ ਆਪ ਖੇਤੀ ਕੀਤੀ ਹੈ, ਹਲ ਚਲਾਇਆ, ਸੱਚੀ ਸੁੱਚੀ ਕਿਰਤ ਕੀਤੀ ਹੈ, ਸੱਚੀ ਸੁੱਚੀ ਕਿਰਤ ਕਰਨ ਵਾਸਤੇ ਸਾਰਿਆਂ ਨੂੰ ਕਿਹਾ ਵੀ ਭਾਈ ਤੁਸੀਂ ਸੱਚੀ ਸੁੱਚੀ ਕਿਰਤ ਕਰਨੀ ਹੈ। ਬਚਪਨ ਦੇ ਵਿੱਚ ਹੀ ਗੁਰੂ ਨਾਨਕ ਮਹਾਰਾਜ ਜੀ ਨੇ ਖਰਾ ਸੌਦਾ ਕੀਤਾ, ਖਰਾ ਸੌਦਾ ਸੱਚ ਦਾ ਸੌਦਾ ਬਚਪਨ ਦਾ ਸਮਾਂ। ਸੋ ਪਿਆਰੇ ਖਾਲਸੇ, ਰੱਬੀ ਰੂਹਾਂ ਜੋ ਕਿ ਲੁਕਾਈ ਦਾ ਭਲਾ ਕਰਨ ਵਾਸਤੇ ਆਈਆਂ ਸਨ, ਉਹਨਾਂ ਨੇ ਫਿਰ ਖਰੇ ਸੱਚੇ ਸੌਦੇ ਕੀਤੇ ਹਨ। ਗੁਰੂ ਨਾਨਕ ਮਹਾਰਾਜ ਦੇ ਦੱਸੇ ਹੋਏ ਮਿਸ਼ਨ ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਪੁੱਤਰ ਬਾਬਾ ਅਰਜਨ ਦੇਵ ਜੀ ਲਾਹੌਰ ਦੇ ਵਿੱਚ ਧਰਮਸ਼ਾਲਾ ਵਿੱਚ ਵਿਸ਼ਰਾਮ ਕਰਦੇ ਹੈ, ਉੱਥੇ ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਕਰਦੇ ਹੈ,
ਸਿੱਖ ਸੰਗਤਾਂ ਆਉਂਦੀਆਂ ਹਨ, ਕਿਸੇ ਨੂੰ ਆਪਦੀ ਬੇਨਤੀ ਕਰਦੇ ਹੈ ਵੀ ਗੁਰੂ ਪੁੱਤਰ ਹੈ, ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ, ਕੋਈ ਕੁਝ ਮੰਗ ਰਿਹਾ, ਕੋਈ ਕੁਝ ਮੰਗ ਰਿਹਾ। ਮੰਗਣਾ ਤਾਂ ਸਤਿਗੁਰਾਂ ਤੋਂ ਹੀ ਹੈ, ਪਰ ਉਹ ਗੁਰੂ ਪੁੱਤਰ ਹੈ, ਉਹ ਅਰਦਾਸ ਕਰਦੇ ਆ, ਗੁਰੂ ਨਾਨਕ ਮਹਾਰਾਜ ਚਰਨਾਂ 'ਚ ਸੁਰਜੀਤ ਹੋ ਰਹੇ ਆ, ਠੀਕ ਹੋ ਰਹੇ ਆ, ਅਰੋਗ ਹੋ ਰਹੇ ਹਨ, ਕਿਰਪਾ ਹੋ ਰਹੀ, ਜੇ ਰੋਗੀ ਆਉਂਦਾ ਠੀਕ ਹੋ ਰਿਹਾ ਹੈ। ਮਹਾਰਾਜ ਕਹਿੰਦੇ ਭਾਈ ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਤੁਸੀਂ ਅਭਿਆਸ ਕਰਨਾ, ਜਾਪ ਕਰਨਾ, ਨਾਮ ਜਪੋ, ਨਾਮੋ ਅਰਾਧੋ, ਹਰ ਨਾਮੋ ਕੀ ਵਡਿਆਈ, ਨਾਮ ਜਪਣ ਵਾਲਿਆਂ ਦੀ ਵਡਿਆਈ ਹੁੰਦੀ ਹੈ, ਸੇਵਾ ਕਰਨ ਵਾਲਿਆਂ ਦੀ ਵਡਿਆਈ ਹੁੰਦੀ ਹੈ, ਸਤਸੰਗ ਕਰਨ ਵਾਲਿਆਂ ਦੀ ਵਡਿਆਈ ਹੁੰਦੀ ਹੈ। ਗੁਰੂ ਸਾਹਿਬ ਕਿਸੇ ਦਾ ਕੋਈ ਇਬਜ ਨਹੀਂ ਰੱਖਦਾ। ਜੇ ਤੁਸੀਂ ਇਹ ਵੀ ਬਾਣੀ ਰੂਪੀ ਦਸੌਂਦ ਕੱਢਦੇ ਹੋ, ਜੇ ਤੁਸੀਂ ਧਨ ਦੌਲਤ ਦਾ ਦਾਨ ਕਰਦੇ ਹੋ ਨਾ, ਲੰਗਰ ਲਾਉਂਦੇ ਹੋ, ਤੇ ਤੁਸੀਂ ਆਹ ਬਾਣੀ ਰੂਪੀ ਦਾ ਵੀ ਦਸੌਂਦ ਕੱਢ ਸਕਦੇ ਹੋ ਵੀ ਗੁਰੂ ਦੀ ਖਾਤਰ ਮੈਂ ਗੁਰੂ ਦੀ ਤੰਦਰੁਸਤੀ ਵਾਸਤੇ ਇੰਨੇ ਪਾਠ ਕੀਤੇ, ਮੈਂ ਇੰਨੇ ਕਰਦਾ ਹਾਂ। ਇਹ ਆਪਣੀ ਤੰਦਰੁਸਤੀ ਵਾਸਤੇ ਤਾਂ ਕਰਦੇ ਹੀ ਹੈ, ਆਪਣੇ ਪਰਿਵਾਰ ਦੀ ਭਲਾਈ ਵਾਸਤੇ ਕਰਦੇ ਹੀ ਹੈ, ਕੋਈ ਮੈਂਬਰ ਠੀਕ ਨਹੀਂ ਆ ਉਹਦੀ ਤੰਦਰੁਸਤੀ ਵਾਸਤੇ ਕਰਦੇ ਹੈ, ਪਰ ਧੰਨ ਉਹ ਗੁਰਸਿੱਖ ਹੁੰਦੇ ਆ ਜੋ ਆਪਣੇ ਗੁਰੂ ਸਾਹਿਬ ਦੀ ਤੰਦਰੁਸਤੀ ਵਾਸਤੇ, ਲੰਬੀ ਉਮਰ ਵਾਸਤੇ ਨਿਸ਼ਕਾਮ ਸੇਵਾ। ਦੇਖੋ ਨਿਸ਼ਕਾਮ ਸੇਵਾ ਹੁੰਦੀ ਹੈ, ਨਿਸ਼ਕਾਮ ਜਾਪ ਹੁੰਦਾ ਹੈ, ਔਰ ਨਿਸ਼ਕਾਮ ਸਤਸੰਗ ਹੁੰਦਾ, ਕੋਈ ਮਨੋਰਥ ਨਹੀਂ ਹੁੰਦਾ। ਮਾਫ਼ ਕਰਿਓ, ਅਸੀਂ ਕਲਯੁਗੀ ਜੀਵ ਹੈ, ਮੈਂ ਵੀ ਤੇ ਤੁਸੀਂ ਸਾਰੇ ਜਾਣੇ, ਅਸੀਂ ਦੁਨਿਆਵੀ ਪੁਰਸ਼ ਹਾਂ, ਗੁਰੂ ਤੋਂ ਆ ਕੇ ਅਸੀਂ ਦਾਤਾਂ ਮੰਗਣੀਆਂ ਹਨ, ਮਹਾਰਾਜ ਸਾਨੂੰ ਆਹ ਚਾਹੀਦਾ, ਆਹ ਚਾਹੀਦਾ ਹੈ। ਜੇ ਇੱਕ ਦਾਤ ਮਿਲ ਗਈ, ਅਸੀਂ ਅਗਲੀ ਦਾਤ ਦੀ ਅਰਦਾਸ ਕਰ ਦੇਣੀ ਹੈ। ਜੇ ਇੱਕ ਦਾਤ ਸੰਪੂਰਨ ਹੋ ਗਈ, ਫਿਰ ਅਸੀਂ ਦੂਸਰੀ ਦਾਤ ਦੀ ਸੰਪੂਰਨ ਕਰਨੀ, ਕਿਉਂਕਿ ਅਸੀਂ ਕਲਯੁਗੀ ਜੀਵ ਹਾਂ। ਸੰਸਾਰ ਵਿੱਚ ਵਿਚਰਦਿਆਂ ਨੂੰ ਸਾਡੀਆਂ ਮੰਗਾਂ, ਲੋੜਾਂ, ਜ਼ਰੂਰਤਾਂ ਗੁਰੂ ਪੂਰੀਆਂ ਕਰਦਾ, ਪਰ ਅਸੀਂ ਮੰਗਣਾ ਹੈ ਗੁਰੂ ਤੋਂ। ਦੇਖੋ ਹੁਣ ਜੇ ਬੱਚਾ ਹੈ ਕੋਈ ਮਾਤਾ ਦਾ, ਉਹ ਦੁੱਧ ਪਿਆ ਕੇ ਉਹਨੂੰ ਪਾ ਦਿੰਦੀ ਹੈ, ਉਹ ਸੌਂ ਜਾਂਦਾ ਹੈ, ਆਪਦਾ ਮਾਤਾ ਕੰਮ ਕਰਦੀ ਹੈ, ਦੁਬਾਰਾ ਜੇ ਬੱਚਾ ਰੋਊਗਾ ਤੇ ਤਾਂ ਮਾਂ ਨੇ ਸਰੀਰ ਚੰਘਾਉਣਾ, ਦੁੱਧ ਦੇਣਾ ਹੈ। ਸੋ ਇਸ ਕਰਕੇ ਅਸੀਂ ਗੁਰੂ ਦੇ ਕੋਲ ਦੁੱਖ ਰੋਵਾਂਗੇ, ਗੁਰੂ ਨੂੰ ਦੱਸਾਂਗੇ, ਤਾਂ ਗੁਰੂ ਸਾਹਿਬ ਉਹ ਤਾਂ ਜਾਣੀ ਜਾਣ ਹੈ, ਘੱਟ ਘੱਟ ਕੇ ਅੰਤਰ ਕੀ ਜਾਣ ਦੇ ਭਲੇ ਬੁਰੇ ਕੀ ਪੀਰ ਪਛਾਣਤ। ਹੁਣ ਜਿਹੜੀ ਇਹ ਅਵਸਥਾ ਹੈ ਵੀ ਬਸ ਦਰਸ਼ਨ ਹੀ ਕਰਨੇ ਆ, ਬਹਿ ਜਾਣਾ, ਨਾਮ ਜਪਣਾ, ਸਾਸਾਂ ਕਰਨੀ, ਚਲੇ ਜਾਣਾ, ਮੰਗਣਾ ਨਹੀਂ ਹੈ ਗੁਰੂ ਤੋਂ, ਉਹਨੂੰ ਕਿਹੜਾ ਪਤਾ ਨਹੀਂ ਹੈ, ਉਹ ਤਾਂ ਜਾਣੀ ਜਾਣਾ। ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਅੱਗੇ ਕੀਚੈ ਅਰਦਾਸ, ਕਹਿੰਦੇ ਉਹਨੂੰ ਕਿਹੜਾ ਪਤਾ ਨਹੀਂ ਹੈ। ਜੇ ਉਹਨੇ ਦੁੱਖ ਦਿੱਤੇ ਆ, ਦੇਖੋ ਜੇ ਖੁਸ਼ੀ ਹੈ ਤਾਂ ਗਮੀ ਆਈ ਹੈ, ਜੇ ਗਮੀ ਸੀ ਤਾਂ ਫਿਰ ਖੁਸ਼ੀ ਆ ਜਾਊਗੀ। ਆਪੇ ਦੇਵੇ ਦੁੱਖ ਸੁੱਖ ਦਾ ਆਪ ਕਰੇ ਹੀਲਾ। ਦੇਖੋ ਜਿਹਨੂੰ ਮਰਜ਼ੀ ਪੁੱਛ ਲਓ, ਕਿਸੇ ਨੂੰ ਕੋਈ ਰੋਗ ਹੈ, ਕਿਸੇ ਨੂੰ ਕੋਈ ਦੁੱਖ ਆ, ਕੋਈ ਕਿਸ ਗੱਲੋਂ ਦੁਖੀ ਹੈ, ਕੋਈ ਕਿਸ ਗੱਲੋਂ ਦੁਖੀ ਹੈ, ਦੁੱਖ ਭਗਵਾਨ ਨੇ ਸਭ ਨੂੰ ਲਾਏ ਹਨ, ਜਿਹਨੂੰ ਮਰਜ਼ੀ ਪੁੱਛ ਲਓ। ਸੋ ਪਿਆਰੇ ਖਾਲ ਸੁਖੀ ਉਹੀ ਹੈ ਜਿਹੜਾ ਗੁਰੂ ਦੇ ਦਰਸ਼ਨ ਕਰਦਾ ਹੈ ਤੇ ਨਾਮ ਸੇਵਾ ਵਿੱਚ ਗੁਲਤਾਨ ਰਹਿੰਦਾ ਹੈ। ਪਿਆਰੇ ਖਾਲਸਾ ਜੀ, ਹੁਣ ਗੁਰੂ ਬਾਬਾ ਅਰਜਨ ਦੇਵ ਜੀ ਲਾਹੌਰ ਦੇ ਵਿੱਚ ਧਰਮਸ਼ਾਲਾ ਵਿੱਚ ਵਿਸ਼ਰਾਮ ਕਰਦੇ ਹੈ ਤੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਰਹੇ ਹੈ, ਪਰ ਹੁਣ ਸਮਾਂ ਬੀਤਦਾ ਜਾ ਰਿਹਾ ਹੈ। ਕਿੱਥੇ ਤਾਂ ਰੋਜ਼ ਦਰਸ਼ਨ ਹੁੰਦੇ ਸੀ ਗੁਰੂ ਪਿਤਾ ਦੇ, ਮਾਤਾ ਤੋਂ ਆਸ਼ੀਰਵਾਦ ਮਿਲਦਾ ਸੀਗਾ, ਰੱਬ ਵਰਗੀ ਗੁਰਸੰਗ ਦੇ ਦਰਸ਼ਨ ਹੁੰਦੇ ਸੀਗੇ, ਹੁਣ ਸਮਾਂ ਹੋ ਗਿਆ, ਦਰਸ਼ਨ ਨਹੀਂ ਹੋਏਗੇ। ਦੇਖੋ ਜਿਹੜੇ ਗੁਰਸਿੱਖ ਹੁੰਦੇ ਆ, ਗੁਰੂ ਵਾਲੇ ਹੁੰਦੇ ਆ, ਉਹ ਹਰ ਪਲ ਹਰ ਸਮਾਂ ਹਰ ਘੜੀ ਆਪਦੇ ਗੁਰੂ ਦੇ ਦਰਸ਼ਨ ਚਾਹੁੰਦੇ ਹੈ। ਗੁਰਬਾਣੀ ਦਾ ਫਰਮਾਨ ਵੀ ਦਰਸ਼ਨ ਪਰਸਿਆਂ ਗੁਰੂ ਕਾ ਜਨ ਮਰਨ ਦੁੱਖ ਜਾਏ। ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰਦਾ, ਉਹਦੇ ਆਦ ਵਿਆਦ ਅਪਾਦ ਤਿੰਨੇ ਰੋਗਾਂ ਦੀ ਦਾਰੂ ਆ ਗੁਰੂ ਦੇ ਦਰਸ਼ਨ। ਤਿੰਨੇ ਤਾਪ ਨਿਵਾਰਨ ਹਾਰਾ ਤੁਖ ਹੰਤਾ ਸੁਖ ਰਾਸ ਤਾਂ ਕੋ ਵਿਘਨ ਕਉ ਲਾਗੇ ਜਾਂ ਗਈ ਪਰਾਵਾ ਗਈ ਅਰਦਾਸ। ਗੁਰੂ ਦੇ ਦਰਸ਼ਨ ਕਰਨ ਦੇ ਨਾਲ ਹਿਰਦੇ ਦੀ ਭੁੱਖ ਲੈਂਦੀ ਹੈ, ਸ਼ਾਂਤੀ ਆ ਜਾਂਦੀ ਹੈ। ਜਦੋਂ ਪੂਰੇ ਗੁਰਾਂ ਦੇ ਦਰਸ਼ਨ ਕਰੀਏ ਨਾ, ਹਿਰਦਾ ਐਨ ਨਿਰਮਲ ਹੋ ਜਾਂਦਾ, ਉਹੀ ਸਾਡੇ ਸਤਿਗੁਰ ਪੂਰੇ ਹਨ। ਸੋ ਬਾਬਾ ਅਰਜਨ ਦੇਵ ਜੀ ਸੋਚਦੇ ਆ ਵੀ ਸਮਾਂ ਹੋ ਗਿਆ, ਉਧਰੋਂ ਕੋਈ ਸੁਨੇਹਾ ਪੱਤਰ ਨਹੀਂ ਆਇਆ, ਗੁਰੂ ਪਿਤਾ ਨੇ ਇਹ ਕਿਹਾ ਸੀਗਾ ਵੀ ਅਸੀਂ ਸੁਨੇਹਾ ਭੇਜਾਂਗੇ, ਫਿਰ ਆਉਣਾ ਹੈ, ਕਰਾਂ ਤੇ ਕੀ ਕਰਾਂ। ਦੇਖੋ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਜਦੋਂ ਬਾਬਾ ਅਰਜਨ ਦੇਵ ਜੀ ਬਚਪਨ ਵਿੱਚ ਸਨ, ਗੁਰੂ ਦੇ ਕੋਲ ਰਹਿੰਦੇ ਸੀ ਤੇ ਬਾਬਾ ਗੁਰੂ ਅਮਰਦਾਸ ਜੀ ਪੋਥੀਆਂ ਲਿਖਦੇ ਸੀ ਬਾਣੀ ਦੀਆਂ, ਤੇ ਇਹ ਬਾਬਾ ਅਰਜਨ ਦੇਵ ਜੀ ਐਂ ਪੋਥੀਆਂ ਚੱਕ ਕੇ ਖੋਲ ਕੇ ਦੇਖਦੇ ਹੁੰਦੇ ਤੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੀ ਵੀ ਦੋਹਤਾ ਬਾਣੀ ਕਾ ਬੋਹਥਾ, ਤੇ ਬਾਬਾ ਅਰਜਨ ਦੇਵ ਜੀ ਕਹਿੰਦੇ ਆ ਬਾਣੀ ਰਾਹੀਂ ਬਾਣ ਮਾਰਦੇ ਆ ਹਿਰਦੇ ਵਿੱਚ, ਉਹਨਾਂ ਨੂੰ ਭੇਜਦੇ ਆ, ਕੋਈ ਚਿੱਠੀ ਲਿਖ ਕੇ ਭੇਜਦੇ ਹੈ, ਆਏ ਫਿਰ ਉਹ ਚਿੱਠੀ, ਇਹ ਜੋ ਆਪਣਾ ਸ਼ਬਦ ਹਜ਼ਾਰੇ ਬਾਣੀ ਹੈ, ਪ੍ਰੇਮ ਰੂਪੀ ਚਿੱਠੀਆਂ ਹਨ, ਚਿੱਠੀ ਲਿਖਦੇ ਹੈ, ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਬਿਲਪ ਕਰੇ, ਚਾਤਰ ਕੀ ਨਿਆਈ ਤਿਰਖਣ ਉਤਰੇ ਸ਼ਾਂਤਨ ਆਵੇ ਬਿਨ ਦਰਸ਼ਨ ਸੰਤ। ਪਿਆਰੇ ਜੀਓ, ਇਹੋ ਜੀ ਬਾਣੀ ਲਿਖ ਕੇ ਪ੍ਰੇਮ ਰੂਪੀ ਚਿੱਠੀਆਂ ਪਹਿਲੀ ਚਿੱਠੀ ਭੇਜੀ ਹੈ, ਪਹਿਲੀ ਚਿੱਠੀ ਭੇਜੀ ਹੈ, ਇੱਥੋਂ ਚਿੱਠੀ ਲੈ ਕੇ ਜਾਂਦਾ ਹੈ, ਤੇ ਜਦੋਂ ਇੱਥੋਂ ਚਿੱਠੀ ਲੈ ਕੇ ਸਿੱਖ ਨੂੰ ਭੇਜਦੇ ਆ ਨਾ, ਤੇ ਉੱਥੇ
ਪਿਰਥੀ ਚੰਦ ਨੂੰ ਚਿੱਠੀ ਫੜਾ ਦਿੰਦਾ ਵੱਡੇ ਵੱਡੇ ਭਾਈ ਨੂੰ ਵੱਡੇ ਪੁੱਤਰ ਨੂੰ। ਉਹ ਦੇਖਦਾ ਪੜ੍ਹ ਕੇ ਇੱਕ ਨਾ ਵੀ ਸੰਦੇਸ਼ਾ ਆਇਆ ਤੇ ਜੇ ਮੈਂ ਗੁਰੂ ਪਿਤਾ ਨੂੰ ਫੜਾ ਤੀ ਉਹਨੇ ਅਰਜਨ ਦੇਵ ਨੂੰ ਇੱਥੇ ਸੱਦ ਲੈਣਾ ਹੈ, ਕਿਤੇ ਬਾਜੀ ਪਲਟੀ ਨਾ ਜਾਵੇ, ਮੇਰੇ ਮਨਸੂਬੇ ਆ ਮਨ ਦੇ, ਮੇਰੇ ਹਿਰਦੇ ਦੇ ਖਿਆਲ ਹੈ ਕਿ ਗੱਦੀ ਦਾ ਮੈਨੂੰ ਮਿਲਣੀ ਵੱਡਾ ਮੈਂ ਹੈ, ਕਿਤੇ ਆਹ ਦੋਨਾਂ ਚੋਂ ਨਾ ਕੋਈ ਲੈ ਜਾਵੇ। ਸੋ ਪਿਆਰੇ ਖਾਲਸਾ ਜੀ, ਉਹਨੇ ਚਿੱਠੀ ਲਕੋਲੀ ਹੈ, ਚਿੱਠੀ ਲਕੋਲੀ ਆ ਦਿੱਤੀ ਨਹੀਂ ਹੈ, ਤੇ ਉਹ ਵਾਪਸ ਆ ਗਿਆ ਸਿੱਖ। ਫਿਰ ਸਮਾਂ ਲੰਘਿਆ ਆਏ, ਫਿਰ ਕੋਈ ਜਵਾਬ ਨਹੀਂ ਆਇਆ ਗਿਆ। ਹੁਣ ਦੂਜੀ ਚਿੱਠੀ ਵੀ ਲਿਖਦੇ ਆ, ਦੂਜੀ ਚਿੱਠੀ ਤੇਰਾ ਮੁੱਖ ਸਹਾਵਾ ਜੀ ਉਹ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧੰਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੇ ਜੀਓ। ਲੋ ਦੋ ਚਿੱਠੀਆਂ ਪ੍ਰੇਮ ਰੂਪੀ ਬਾਬਾ ਅਰਜਨ ਦੇਵ ਜੀ ਲਾਹੌਰ ਤੋਂ, ਜਿਵੇਂ ਗੁਰੂ ਪਿਤਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਾਰੂ ਲਿਖਦੇ ਹਨ, ਮੇਰੇ ਸਾਥੀ ਬਿਆਨ ਇਉਂ ਕਰਦੇ ਆ।

0: ਪ੍ਰੇਮ ਹੋ ਜੇ ਫਿਰ ਉਹਨੂੰ ਬਜੋਗ ਲੱਗ ਜਾਂਦਾ। ਰਾਮ ਬਜੋਗੀ ਨਾ ਜੀਏ, ਜੀਏ ਤੋਂ ਬੌਰਾ ਹੋਏ। ਬਜੋਗ ਲੱਗਿਆ ਪ੍ਰੇਮ ਦਾ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰੋ। ਬਾਕੀ ਦਾ ਇਤਿਹਾਸ ਕੱਲ੍ਹ ਨੂੰ ਸਰਵਣ ਕਰਾਵਾਂਗੇ। ਗੁਰੂ ਸਾਹਿਬ ਦੇ ਇਤਿਹਾਸ ਉੱਚੇ ਅਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ। ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪ ਸੀਸ ਬਖਸ਼ਿਆ, ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਮਿਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਬੱਧਨੀ ਵਾਲਿਆਂ ਦੇ ਢਾਡੀ ਜਥੇ ਦਾ, ਜੋ ਆਪ ਸੰਗਤਾਂ ਨੂੰ ਢਾਡੀ ਵਾਰਾਂ ਅਤੇ ਇਤਿਹਾਸ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਇਤਿਹਾਸ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੇ ਬੀੜ ਦੀ ਸੰਪੂਰਨਤਾ ਅਤੇ ਆਦਿ ਬੀੜ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵੱਲੋਂ ਉਲੀਕੇ ਗਏ ਨੇ। ਆਪ ਸੰਗਤਾਂ ਦੇ ਧਿਆਨ ਨਿੱਤ ਇਹ ਗੱਲ ਹੋਣੀ ਲਾਜ਼ਮੀ ਹੈ ਵੀ ਜਿਸ ਬੀੜ ਦਾ ਸੰਪੂਰਨਤਾ ਦਿਵਸ 30 ਅਗਸਤ ਨੂੰ ਮਨਾਇਆ ਜਾਂਦਾ, ਇਹ ਉਹ ਬੀੜ ਹੈ ਜਿਹੜੀ ਕਲਗੀਧਰ ਸਾਹਿਬ ਮਹਾਰਾਜ ਨੇ ਸਾਬੋ ਕੀ ਤਲਵੰਡੀ ਬਠਿੰਡਾ ਵਿਖੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਦਰਜ ਕਰਕੇ ਸੰਪੂਰਨ ਕੀਤੀ ਸੀ। ਅਤੇ ਜਿਹੜੀ ਬੀੜ ਦਾ ਪ੍ਰਕਾਸ਼ ਆਪਾਂ 1 ਸਤੰਬਰ ਨੂੰ ਮਨਾਉਂਦੇ ਹਾਂ 2 ਦਿਨ ਬਾਅਦ, ਇਹ ਉਹ ਬੀੜ ਹੈ ਜਿਸ ਨੂੰ ਆਦਿ ਬੀੜ ਕਿਹਾ ਜਾਂਦਾ, ਜਿਸ ਦੀ ਸੰਪੂਰਨਤਾ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਭਾਈ ਗੁਰਦਾਸ ਸਾਹਿਬ ਦੇ ਕੋਲੋਂ ਲਿਖਵਾ ਕੇ ਕੀਤੀ। ਤੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੀ ਸੰਪੂਰਨਤਾ ਅਤੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਗੁਰਮਤਿ ਸੈਮੀਨਾਰ 30 ਅਗਸਤ ਦਿਨ ਐਤਵਾਰ ਨੂੰ 1 ਵਜੇ ਤੋਂ 3 ਵਜੇ ਤੱਕ ਕਰਵਾਇਆ ਜਾ ਰਿਹਾ, ਜਿਸ ਵਿੱਚ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਗਿਆਨੀ ਸ਼ਿਵ ਤੇਗ ਸਿੰਘ ਅਤੇ ਭਾਈ ਨਰਿੰਦਰਪਾਲ ਸਿੰਘ ਠਰਵੇ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਉਪਰੰਤ ਸੰਗਤਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਸੰਬੰਧਿਤ ਬੁਲਾਰਿਆਂ ਵੱਲੋਂ ਦਿੱਤੇ ਜਾਣਗੇ। ਇਸੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵੱਲੋਂ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦੀ ਗੁਰਬਾਣੀ ਪਾਠ ਸੰਥਿਆ ਦੀ ਕਲਾਸ ਸ਼ੁਰੂ ਹੋਣ ਜਾ ਰਹੀ ਹੈ, ਜੋ ਹਰ ਹਫ਼ਤੇ ਸੋਮਵਾਰ ਤੋਂ ਵੀਰਵਾਰ ਤੱਕ ਸ਼ਾਮ 7 ਤੋਂ 8 ਵਜੇ ਤੱਕ ਹੋਇਆ ਕਰੇਗੀ। ਆਪ ਜੀ ਨੇ ਹਾਜ਼ਰੀਆਂ ਭਰ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਅਤੇ ਜਿਨ੍ਹਾਂ ਸੰਗਤਾਂ ਨੇ ਗੁਰਬਾਣੀ ਪਾਠ ਸੰਥਿਆ ਲੈਣੀ ਹੋਵੇ, ਉਹ ਬਾਹਰ ਡੈਸਕ ਉੱਤੇ ਆਪਣਾ ਨਾਮ ਅਤੇ ਫੋਨ ਨੰਬਰ ਲਿਖਵਾ ਦੇਣ ਤਾਂ ਕਿ ਪ੍ਰਬੰਧਕਾਂ ਵੱਲੋਂ ਉਚੇਚੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਸਕਣ। ਅੱਜ ਦੇ ਇਹਨਾਂ ਸਮਾਗਮਾਂ ਦੇ ਵਿੱਚ ਸੇਵਕ ਪਰਿਵਾਰ ਵੱਲੋਂ ਬੱਚੀ ਹਰਨੂਰ ਕੌਰ, ਗੁਰਮਹਿਕ ਕੌਰ, ਚਪਲੀਨ ਕੌਰ, ਹਰਸੀਰਤ ਕੌਰ, ਇਸ਼ਮੀਤ ਕੌਰ ਅਤੇ ਅਜੂਨੀ ਕੌਰ ਅਤੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਵੱਡ ਵਡੇਰੇ ਸਵਰਗਵਾਸੀ ਭਾਈ ਮਹਿਤਾਬ ਸਿੰਘ ਅਤੇ ਸਵਰਗਵਾਸੀ ਬੀਬੀ ਸੁੰਦਰ ਕੌਰ ਦੀ ਸਲਾਨਾ ਮਿੱਠੀ ਯਾਦ ਨੂੰ ਮੁੱਖ ਰੱਖਦੇ ਹੋਇਆਂ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਨੇ। ਸਤਿਕਾਰਯੋਗ ਭਾਈ ਮੰਗਲ ਸਿੰਘ ਜੀ ਆਪ ਜੀ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕਰਾਉਣਗੇ। ਉਪਰੰਤ ਅਰਦਾਸ ਬੇਨਤੀ ਹੋਵੇਗੀ। ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਪਰਿਵਾਰ ਵੱਲੋਂ ਬੇਨਤੀ, ਆਪ ਸੰਗਤਾਂ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਵੀ ਜਾਣ ਦੀ ਕਿਰਪਾਲਤਾ ਕਰਨੀ ਜੀ। ਤੋ ਸਰਵਣ ਕਰਦੇ ਹਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ 1, ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰ ਇਨ ਮੈਂ, ਜੁਗਾਦ ਗੁਰ ਇਨ ਮੈਂ, ਸਤਿਗੁਰ ਏ ਨਮੈਂ, ਸ੍ਰੀ ਗੁਰਦੇਵ ਏ ਨਮੈਂ, ਅਸ਼ਟਪਦੀ ਸਿਮਰੋ ਸਿਮਰ ਸਿਮ ਸੋ ਪਾਭੂ, ਕਲ ਖਰੇ ਤਨ ਮੈਂ ਮਿਟਾਓ, ਸਿਮਰੋ ਜਪ ਸਿਮਰੇ ਕੈ ਨਾਮ ਜਪਤ ਅਗੰਤ ਅਨੇਕੈ, ਵੇਦ ਪ੍ਰਾਣ ਸਿਮਰ ਸੁਧਾਖਰ, ਕਿਨੇ ਰਾਮ ਨਾਮ ਕੇ ਆਖਰ, ਕਿਨ ਕਾਖਚੈ ਜੀਵ ਸਾਵੈ, ਤਾਕੀ ਮਹਿਮਾ ਕਨੀ ਨ ਆਵੈ, ਕਾਂਖੀ ਕੈ ਦਰਸ ਤੁਹਾਰੂ, ਨਾਨਕ ਪੂਨ ਸੰਗ ਮੋਹਿ ਉਤਾਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹਾ, ਪ੍ਰਭ ਕੈ ਸੁਣ ਗਰਭ ਨਾ ਬਸੈ, ਪ੍ਰਭ ਕੈ ਸੁਣ ਦੁਖ ਜਮਨ ਸੈ, ਪ੍ਰਭ ਕੈ ਸੁਣ ਕਾਲ ਪ੍ਰਹਰੈ, ਪ੍ਰਭ ਕੈ ਸੁਮਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਾਸ਼ ਬਿਗਨ ਰਾਖੈ, ਪ੍ਰਭ ਕੈ ਸੁਣੇ ਅੰਦਰ ਜਾਕੈ, ਪ੍ਰਭ ਕੈ ਸੁਣ ਭਾਉ ਨਾ ਬਿਆਪੈ, ਪ੍ਰਭ ਕੈ ਸੁਣ ਦੁੱਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬਨ ਦਾ ਨਾਨਕ ਰੰਗ ਪ੍ਰਭ ਕੈ ਸਿਮਰਨ ਰਿਦ ਸਿਧ ਨਉ ਨਿਧ ਪ੍ਰਭ ਕੈ ਸੁਣ ਗਿਆਨ ਧਿਆਨ ਤਰ ਬੁੱਧ ਪ੍ਰਭ ਕੈ ਸਿਮਰਨ ਜਪਤ ਪੂਜਾ ਪ੍ਰਭ ਕੈ ਸੁਣ ਬਿਨਸ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰ ਕੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਨਿਆਸ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕੈ ਸੁਣ ਸਰਤੀ ਉੱਚਾ ਪ੍ਰਭ ਕੈ ਸੁਣ ਦ੍ਰਿਮ ਉੱਚਾ ਪ੍ਰਭ ਕੈ ਸਿਮਰ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰ ਸਭ ਕੁਛ ਸੁਜੈ ਪ੍ਰਭ ਕੈ ਸਿਮਰ ਨਾਹੀ ਜਮ ਤ੍ਰਾਸਾ ਪ੍ਰਭ ਕੈ ਸੁਣ ਪੂਰਨ ਆਸਾ ਪ੍ਰਭ ਕੈ ਸੁਣ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧਮਾਏ ਸਮਾਏ ਪ੍ਰਭ ਜੀ ਬਸਹਿ ਸਾਧ ਕਿਰਸਨ ਨਾਨਕ ਚੰਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪ੍ਰਫੁਰਦਾਨ ਪ੍ਰਭ ਕੋ ਸਿਮਰੈ ਸੇ ਬੇਮੋਤਾਜੇ ਪ੍ਰਭ ਕੋ ਸਿਮਰੈ ਸੇ ਸਰਵਖਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਪਨਾਸੀ ਸਿਮਰਨ ਤੇ ਲਾਗੇ ਜਨਿਆਪ ਤੇ ਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰਵਕਾਰੀ ਪ੍ਰਭ ਕੋ ਸਿਮਰੈ ਤਨ ਸਵਪਰਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੀ ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਨ ਨਿਰਮਰੀਤਾ ਪ੍ਰਭ ਕੋ ਸਿਮਰੈ ਤਨ ਅੰਤ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਰ ਜਾਗ ਨਾਨਕ ਸਿਮਰਨ ਪੂਰੇ ਪਾ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬਹੁ ਨ ਚੂਰੈ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਕਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤਨ ਪਾਰ ਸਿਮਰ ਸੇ ਜਨ ਜਿਨ ਕੋ ਪ੍ਰਮਿਆ ਨਾਨਕ ਤਿਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪਟਾਏ ਹਰ ਸਿਮਰਨ ਲਾਭੇ ਦੁਪਾਏ ਹਰ ਸਿਮਰਨ ਭੈ ਸਹਿ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁਣ ਜਾਤੇ ਹਰ ਸਿਮਰਨ ਧਾਰੀ ਸਭ ਤਰਣਾ ਸਿਮਰ ਸਿਮਰਨ ਹਰ ਕਾਰਨ ਕਰਣਾ ਹਰ ਸਿਮਰਨ ਕਿਉ ਸਰਕਾਰਾ ਹਰ ਸਿਮਰਨ ਮੈਂ ਆਪ ਤਨੰਕਾਰਾ ਕਰ ਕਿਰਪਾ ਸਿਆ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਸ ਲੋਕ ਦੀਨ ਦਰਦ ਭੰਜਨਾ ਘਟ ਘਟ ਨਾਥੇ ਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਠਪਦੇ ਜੈ ਮਾਰ ਪਿਤਾ ਸਤਮੀਤ ਨ ਪਾਈ ਮਨੁਹਾ ਨਾਮ ਤੇਰਾ ਸੰਗ ਸਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਲ ਹੋਵੇ ਅਤਪਾਰੀ ਹਰ ਕੋ ਨਾਮ ਖਿਨ ਮਾਏ ਉਤਾਰੀ ਅਨਕ ਪੁਨੈ ਚਰਨ ਕਰਤਨੀ ਤਰੈ ਹਰ ਕੋ ਨਾਮ ਕੋਟ ਪਾਪ ਪਰਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਪ ਸੁਖ ਕਨੇਰੇ ਸਵ ਸੇਠ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਸੁਖੀਆ ਲੱਖ ਕਰੋਰੇ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮੈ ਰੰਗ ਤਿਖ ਨਾ ਬਜਾਵੇ ਹਰ ਕਾ ਨਾਮ ਜਪਤੇ ਗਾਵੇ ਜੇ ਮਾਰਗ ਇਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸਹੇਲਾ ਐਸਾ ਨਾਮ ਮਰਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਲ ਪਾਈਐ ਛੋਟਤ ਨਹੀਂ ਕੋ ਲਖ ਪਾਹੀ ਨਾਮ ਜਪਤੇ ਪਾਰ ਪਲਾਹੀ ਅਨਕ ਬਿਗੰਜਿਆ ਸੰਘਾਰੇ ਹਰ ਕਾ ਨਾਮ ਤਤਕਾਲ ਉਤਾਰੈ ਅਨਕ ਜੋ ਜਨਮੇ ਮਰਚਾਮ ਨਾਮ ਜਪ ਪਾਵੇ ਬਿਸਰਾਮ ਹੋ ਮੇਲਾ ਮਲਕਵਨ ਤੋਵੇ ਹਰ ਕਾ ਨਾਮ ਕੋਟ ਪਾਖ ਹੋਵੇ

ਜਾਣੀ ਓਤ ਪੋਤ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਾਤ ਪੜਨੀ ਛਪੈ ਹਰ ਕੇ ਭਗਤ ਮੁਕਤ ਪੋ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤਿਉ ਹਰ ਕੋ ਨਾਮ ਕਾਮ ਤਿਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੇ ਕਥਾ ਨਾਮ ਸੁਨਤ ਦਰਦ ਦੁਖ ਲਤਾ ਨਾਮ ਕਿਵੇ ਮਨ ਸੰਤ ਰਿਦਵਸੈ ਸੰਤ ਪ੍ਰਤਾਪ ਦੁਰਸਵ ਨਸੈ ਸੰਤ ਕਾ ਸਾਮਣ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲਖ ਸ਼ਬ ਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਸਲੋਕ ਬਹੁਤ ਸਾਸਤ੍ਰ ਬਹੁਤ ਸਿਮਰਤੀ ਪੇਖੈ ਸਭ ਢੰਡੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮੇ ਮੋਲ ਅਟ ਪਦੇ ਜਾਪ ਤਾਪ ਗਿਆਨ ਸਭ ਧਿਆਨ ਖੱਟ ਸਾਸਤ੍ਰ ਸਿਮਰਤ ਵਖਿਆ ਯੋਗ ਅਭਿਆਸ ਕਰਮ ਧਰਮ ਕਿਰਿਆ ਸੁਖ ਤਿਆ ਬਨਮਦੇ ਫਿਰਿਆ

ਕਬਾਰ ਨੌ ਖੰਡ ਪ੍ਰਥਮੀ ਫਿਰਾ ਚਰਜੀ ਪੈ ਮਹਾਉਦਾਸ ਤਪੀਸਰ ਥੀ ਪੈ ਅਗਨ ਮਾਹੀ ਹੋਂਦ ਪੁਰਾਨ ਕਨਕ ਅਸਵ ਹੈਵਰ ਭੂਮਦਾਨ ਨਿਵੜੀ ਕਰਮ ਕਰੇ ਬੋ ਆਸਨ ਜੈਨ ਮਾਰ ਸੰਜਮ ਸਾਧਨ ਨਿਮਖ ਨਿਮਕਾ ਸੀ ਘਟਾਵੈ ਤੋਪੀ ਹੋਮੇ ਮੈਲ ਨ ਜਾਵੈ

ਸੁਨਰ ਸੁਨ ਬਖਾਨੇ ਸਗਲ ਥਾਂ ਤੇ ਉੱਤਮ ਥਾਨ ਨਾਨਕ ਦੇ ਘਟ ਵਸੈ ਹਰਨਾਮ ਸਲੋਕ ਨਿਰਗੁਨਿਆਰ ਇਆਣਿਆ ਸੋ ਪ੍ਰਸਦਾ ਸਮਾਲ ਜਿਨ ਕੀਆ ਤਸਚੀਤ ਰੱਖ ਨਾਨਕ ਨਿਬਹਿ ਨਾਰਾਇਣ ਪਰੇ।

ਪਾਰ ਰਤਨ ਤਿਆ ਕੁਬੜੀ ਸੰਗ ਰਚੈ ਸਾਚ ਛੂਟ ਝੂਠ ਸੰਗ ਬਚੈ ਜੋ ਸ਼ਰਣਾ ਸੁਅਸਤਰ ਕਰਮਾਨੈ ਜੋ ਹੋਵਨ ਸੋ ਦੂਰ ਪੁਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਦੇ ਪੋ ਤਾਰੇ ਤੋਏ ਕਰਤਾ ਪ੍ਰੀ ਭਸਮ ਸੰਗ ਹੋਏ

ਹਾਇ ਮੇਘ ਬਿਨਾ ਜੋ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥਮ ਧਨ ਧਨ ਤੇ ਜਨ, ਜੇ ਘਟ ਵਸਿਓ ਹਰਿ ਨਾਮ। ਨਾਨਕ ਤਾਕੇ ਬਲ ਬਲ ਜਾਵ, ਰਹਿਤ ਅਵਰ ਕਸ਼ਵਰ ਕਮਾਤ, ਮਾਨੀ ਪ੍ਰੀਤ ਮੁਖੋ ਗੰਢ ਲਾਵਤ। ਜਾਣਨ ਹਾਫ ਉਪਰ ਬੀਨ, ਬਾਰ ਭੇਖ ਨਾ ਕਾਉ ਭੀਨ, ਅਵਰ ਉਪਦੇਸੇ ਆਪ ਨ ਕਰੇ, ਆਵਤ ਜਾਵਤ ਜਨਮੇ ਮਰੇ, ਜਿਸਕੇ ਅੰਤਰ ਬਸੈ ਨਿਰੰਕਾਰ, ਤਿਸਕੇ ਸੀਖ ਤਰੇ ਸੰਸਾਰ।

ਭਾਈ ਜੇਹ ਪ੍ਰਸਾਦ ਸੁਗੰਧਤ ਤਨ ਲਾਇਤ ਕੋ ਸਿਮਰ ਪਨੁ ਗੁਪਾ ਜੇ ਪ੍ਰਸਾਦ ਬਸੇ ਸੁਖ ਮੰਦਰ ਤਸੇ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਠ ਪੈਰ ਸਿਮਰੁ ਤਿਸ ਹਸਨਾ ਜੇ ਪ੍ਰਸਾਦ ਰੰਗ ਭੋਗ ਨਾਨਕ ਸਦਾ ਤਿਆਈਏ ਤਿਆਵਨ ਜੋ ਜੇ ਪ੍ਰਸਾਦ ਪਾਠ ਭਟੰਬਰ ਹੰਡਾਇ ਤਸੇ ਤਿਆ ਕਤਵ ਲਭਾਏ ਜੇਹ ਪ੍ਰਸਾਦ ਸੁਖ ਸੇ ਸੁਈਜੈ ਮਨ ਆਠ ਪੈਰ ਤਾਂ ਕਾ ਜਸ ਗਾਵੀ ਜੈ ਜੇ ਪ੍ਰਸਾਦ ਤੂੰ ਸਭ ਕੋ ਮਨ ਮੁਕਤਾ ਕੋ ਜਸ ਸੰਭਖਾਨੇ ਜੇ ਪ੍ਰਸਾਦ ਤੇਰੂ ਰਹਿਤਾ ਧਰਮ ਮਨ ਸਦਾ ਧਿਆਏ ਕਿਰਪਾ ਬ੍ਰਹਮ ਪ੍ਰਭ ਜੀ ਜਬ ਤੁਰਕੇ ਮਾਨ ਪਾਵ ਹੇ ਨਾਨਕ ਪਾਸੇ ਤੀ ਕਰ ਜਾਵ ਹੇ ਜੇ ਪ੍ਰਸਾਦ ਅਰੋਹ ਕੰਚਨ ਦੇਹੀ ਲਿਵਲਾਵੁਤ ਸਰਾਮ ਸੁਨੇਹੀ

ਤਾ ਕਹਿ ਜਿਹੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨਸਾ ਸਾ ਸਿਮ ਪ੍ਰਭੁ ਤੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਹੈ ਜੇ ਪ੍ਰਸਾਦ ਭੁੱਖਨ ਪੈਰੀ ਜੈ ਮੰਤ ਸਿਮਰ ਕੋ ਆਸ ਕੀ ਜੈ ਜੇ ਪ੍ਰਸਾਦ ਅਸਭ ਹਸਸ ਪਾਰੀ ਮੰਤ ਪ੍ਰਾਖੋ ਕਬੂ ਨਾ ਵਿਸਾਰੇ ਜਿਹੇ ਪ੍ਰਸਾਦ ਬਾਗ ਮਿਰਖਤ ਨਾ ਰਾਖ ਪਲੋਏ ਪਰ ਆਪਣੇ ਮਨਾ ਜਿਨ ਤੇਰੀ ਮਨ ਪਣ ਪਣਾਈ ਉਠਤ ਬੈਠ ਸਤ ਸਤ ਆਈ

ਸਮਾਇ ਐਸਾ ਪ੍ਰਤਿਆ ਅਵਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗ ਹੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਮਨੋ ਵਿਸਾਰ ਜੇ ਪ੍ਰਸਾਦ

ਪਹੁੰਚੈ ਸਾਰਕ ਸੰਗ ਦ੍ਰਿੜੇ ਸਭ ਧਰਮ ਸਾਰਕ ਸੰਗ ਕਿਰਪਾ ਪ੍ਰਭ ਸਾਰਕ ਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕੇ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੇ ਸਾਰ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ ਸਾਧੂ ਕੇ ਸੰਗ ਸੂਤਨ ਪਾਏ ਜਿਸ ਤਨ ਤੇ ਸਭ ਕੋ ਬਰਸਾਏ ਸਾਧ ਸੰਗ ਧਰਮ ਰਾਏ ਕਰ ਸੇਵਾ ਸਾਧਕ ਸੰਗ ਸੋ ਬਸੁਰ ਦੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਕਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ

ਨਾਲ ਮੇਲਾ ਜੋ ਇੱਛਾ ਸੋਈ ਫਲ ਪਾਇ ਸਾਧਕ ਸੰਗ ਨਾ ਬਿਰਤਾ ਜਾਏ ਪਾਪ ਬ੍ਰਹਮ ਸਾਧ ਰਿਤ ਵਸੈ ਨਾਨਕ ਕੁਦਰਤ ਸਾਧ ਸੁਨਰ ਸਹਿ ਸਾਧਕ ਸੰਗ ਸੁਣੋ ਹਨਾ ਸਾਧ ਸੰਗ ਹਰ ਕੇ ਗੁਣ ਗਾ ਸਾਧਕ ਸੰਗ ਨ ਮੰਤੇ ਬਿਸਰੈ ਸਾਧ ਸੰਗ ਸਾਰ ਪਰ ਨਿਸਤਰੈ ਸਾਧਕ ਸੰਗ ਲਗੇ ਪੈ ਮੀਠਾ ਸਾਧੂ ਕੇ ਸੰਗ ਘੜ ਘੜ ਡੀਟਾ

ਖਿਆਨੈ ਸਾਰਖੀ ਮਾਤੇ ਗੁੰਤੇ ਦੂਰ ਸਾਰਖੀ ਪਰੇ ਭਰਪੂਰ ਸਾਰਖੀ ਸੁਭਾ ਕਾ ਨਾਹੀ ਅੰਤ ਸਾਰਖੀ ਸੁਭਾ ਸਦਾ ਬੇਅੰਤ ਸਾਰਖੀ ਸੁਭਾ ਉਤੇ ਉਚੇ ਸਾਰਖੀ ਸੁਭਾ ਮੂਤੇ ਮੂਚੇ ਸਾਰਖੀ ਸੁਭਾ ਸਾਲਪਨ ਆਈ ਨਾਨਕ ਸਾਧ ਪ੍ਰਭੇ ਨ ਪਾਏ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਸਬਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਠ ਪਦੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੇ ਕਮਲਾ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਵ ਕੋ ਸੋਖ

ਮੰਤਰ ਬ੍ਰਹਮ ਗਿਆਨੀ ਜਿਸ ਕਰੇ ਪ੍ਰਯਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਰ ਬਰ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸਰ ਬ੍ਰਹਮ ਗਿਆਨੀ ਕੀ ਕੀਮਤ ਨਾਏ ਬ੍ਰਹਮ ਗਿਆਨੀ ਕੈ ਸਗਲ ਮਨ ਮਾਏ

ਉਪਮਾ ਗੁਰ ਗੁਣ ਗਾ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਸਮਰਾ ਜਿਸ ਲਿਖਿਆ ਤੁਰ ਕਰਮ ਜਿਸਕੇ ਮਨ ਭਾਵ ਬ੍ਰਹਮ ਕਾ ਨਿਵਾਤ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸਨ ਦਰੀਆ ਦਾਸ ਦਸੰਤਨ ਪਾਏ ਤਿਨ ਪਾਇਆ।

ਕਣਕ ਰਾਮ ਸਰਬ ਕੋ ਨਾਰ ਆਗਿਆਕਾਰੀ ਵਿਪਰਾ ਜੀਉ ਜੋਤਿ ਪਾਇ ਸੋ ਵਿਪਨ ਦਿਉ ਕਬਹੁ ਊਚ ਨੀਚ ਮੈਂ ਬਸਾਇ ਕਬੂ ਸੋਕ ਹਰਖ ਰੰਗ ਸਾਹਿਬ।

ਆਵੇ। ਬਹੁ ਲਸਕਰ ਮਾਨ ਕੋ ਉਪਰ ਕਰਿਆਸ, ਪਰ ਪਿਤਰ ਤਾ ਕਾ ਹੋਏ ਬਿਨਾ, ਸਭ ਤੇ ਆਪ ਜਾਣੇ ਬਲਵੰਤ, ਖਿਨਮੇ ਹੋਏ ਜੈ ਫਸਮੰਤ।

ਸਭ ਕਾ ਜੈ। ਨਾਮ ਰੰਗ ਸਰਸ ਕੋਏ ਵਡਭਾਗੇ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਤਾ ਨਾਨਕਰ ਜਾਪ, ਕਰਨ ਕਰਾਵਨ ਕਰਨੇ ਹਾਰ, ਇਸਕੇ ਹਾਥ ਕਾ ਵਿਚਾਰ। ਜੈਸੀ ਦ੍ਰਿੜ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੇ ਸੰਗ। ਬੂਝੇ ਦੇਖੇ ਕਿਰਪੇ ਕਾਪੇ, ਕਾਪੇ ਅਨੇਕ, ਮਰੇ ਨ ਬਿਨਸਿਆ ਬਿਨ ਜਾਇ, ਨਾਨ ਸਦੀ ਰਿਆ ਸਮਾਇ। ਆਪ ਉਪਦੇਸੈ ਸਮਝੇ ਆਪ, ਆਪੇ ਰਚਿਆ ਸਭ ਕੇ ਸਾਥ, ਆਪ ਕੀਨੋ ਆਪਨ ਵਿਸਤਾਰ, ਸਭ ਕਾ ਸ਼ੁਸਕਾਉ ਕਰਨੇ ਹਾਰ।

ਕੈ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਣ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਤ ਪੁਰਬ ਤਾੜ ਪਦੇ ਸੰਤ ਕੈ ਦੁੱਖ ਨਿਆਰਜਾ ਘਟੈ ਸੰਤ ਕੈ ਦੁੱਖ ਜਮ ਤੇ ਨਹੀਂ ਛੁਟੈ।

ਭ੍ਰਿਸ਼ਟ ਹੋਏ। ਸੰਤ ਕਿਰਪਾ ਕਿਰਪਾ ਜੇ ਕਰੇ ਨਨ ਸੰਤ ਸੰਗ ਨਿੰਦਕ ਭੀਤਰੈ ਸੰਤ ਕੈ ਦੁਖਨ ਤਿਮ ਭਵੈ ਸੰਤਨ ਕੈ ਦੁਖਨ ਕਾਜੁ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਇ ਸੰਤ ਕੈ ਦੁਖਨ ਤ੍ਰੈਗਦ ਜੋਨ ਕਿਰਮਾਇ ਸੰਤਨ ਕੈ ਦੁਖਨ ਤਿਸਨ ਮੈਂ ਜਲੈ ਸੰਤ ਕੈ ਦੁਖਨ ਸਭ ਕੁਛ ਹਲੈ ਸੰਤ ਕੈ ਦੁਖਨ ਤੇ ਸਭ ਜਾਇ ਸੰਤ ਕੈ ਦੁਖਨ ਨੀਚ ਨਚਾਇ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਪਾਇ ਤਾਂ ਉਹ ਪੀ ਗਤ ਪਾਏ।

ਤਾਂ ਸਭ ਬੂਝਿਆ। ਜਬ ਦੇਖੋ ਤਬ ਸਖਚ ਮੂਲ, ਨਾਨਕ ਸੋ ਸੂਖਮ ਸੋਇ ਸਥੂਲ, ਨਹਿ ਕਿਛ ਜਨਮੈ ਨਖਚ ਮਰੇ, ਆਪਣ ਚਲ ਤਿਆਪ ਹੀ ਕਰੇ, ਆਪਨ ਜਾਪਨ ਦਿਸ਼ਟ ਅੰਦਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰੇਸ਼ਟ, ਆਪੇ ਆਲ ਸਗਲ ਮੇ ਆਪ, ਅਨਕ ਜੁਗਤ ਰਚ ਥਾਪੁ ਥਾਪੁ, ਬਨਾਸੀ ਨਾਹੀ ਕਿਰਖਣ, ਤਾਰਨ ਤਾਰਿਉ ਬ੍ਰਹਮੰਡ, ਅਲਖ ਭੇ ਪੁਰਪੁਰ ਤਾਪ, ਆਪ ਜਪਾਇ ਤ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੁਭਵੰਤ, ਸੋ ਸੰਸਾਰ ਦੁਰਿਤਨ ਮੰਤ,

ਸਚਾਖੈ ਓਟ ਗਈ ਸੰਤੇ ਦਰਿਆ ਸਰਬ ਸੁਖ ਨਾਂ ਤੇ ਪੈ ਮ੍ਰਿਤਕ ਕੋ ਜੀ ਫਲਨ ਹਾਰ ਭੁੱਖੇ ਕੋ ਦੇਵਤੇ ਆਧਾਰ ਸਰਬਨ ਦਾਨ ਜਾਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲੈਣਾ ਪਾਏ ਸਭ ਕਿਛ ਤਿਸਕਾ ਕਰਣੇ ਜੋਕ ਤਿਸਪਿਨ ਦੂਸਰ ਹੁਆ ਨ ਹੋਕ ਜਪ ਜਨ ਸਦਾ ਸਦਾ ਦਰਣਾਣੀ ਸਭ ਤੇ ਉੱਚ ਨੇ ਮਰੇ ਕਰਣੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੂਜਨ ਮਰਥੀਆ ਜਾ ਕੇ ਮਨ ਗੁਰ ਕੇ ਪ੍ਰਤੀਤ ਤਿਸਚਨ ਆਵੇ ਹਰ ਪ੍ਰਚੇਤ ਭਗਤ ਭਾਵ ਸੁਣੀਏ ਤੇ ਰੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਣੀ ਸੱਚ ਤਾਕੇ ਰਹਿਤ ਸੱਚ ਹਿਰਦੇ ਸਤਮੁਖ ਕਹਿਤ

ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਰੇਖੀ ਚਰਣੀ ਪਾਉ ਨਾਨਕ ਮਨ ਨਿਰਾਵ

ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਕਤ ਪਾਏ ਰੂਪ ਸਤ ਜਾ ਕਰ ਸਤ ਸਥਾਨ ਪੁਰਖ ਸਤ ਖੇਰ ਪ੍ਰਧਾਨ ਕਰ ਤੂ ਸਤ ਸਜਾ ਕੀ ਬਾਣੀ ਸਤ ਪੁਰਖ ਸਭ ਮੈਂ ਸਮਾਣੀ ਸਤ ਕਰਨ ਜਾ ਕੀ ਰਚਨਾ ਸਤ ਮੂਰ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬਜਾਇ ਤਿਸੇ ਸਭ ਪਰੇ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤਨਾਮ ਗੁਰ ਤੇ ਪਾਏ

ਦਿੱਤਾ। ਠਾਕੁਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮਕ ਰੰਗ, ਸੇਵਕੋ ਪ੍ਰਭ ਪਰਣ ਹਾਰਾ, ਸੇਵਕੀ ਰਾਖੇ ਨਿਰੰਕਾਰ। ਸੋ ਸੇਵਕ ਜਿਸ ਤੇ ਆਪ ਧਾਰੇ ਨਾਨਕ, ਸੋ ਸੇਵਕ ਸਾਸ ਸਾਸ ਮਾਰੇ, ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕੀ ਸਰਪ ਰਾਖੇ।

ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰ ਥੋਕਾ ਦਾਤਾ ਤੁਖੇ ਸਰਣ ਸਰ ਸੁਪਾਏ ਤੁਖੇ ਦਰਸ ਸਭ ਪਾਪ ਮਟਾਏ ਅਵਰ ਸਿਆ ਨੂੰ ਸਗਰੇ ਛਾਡ ਤਿਹ ਚਨ ਕੇ ਤੂੰ ਸੇਵਾ ਲਾਗ ਆਵਨ ਜਾਨ ਨ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਰੋ ਸਤਪੁਰਖ ਜਨ ਜਾਣਿਆ ਸਭ ਗੁਰ ਤਿਖਾ ਨਾਮ ਤਿਸ ਕੈ ਸੰਸ ਖੁਦਰੈ ਨਾਨਕ ਕਰ ਗੁਣ ਗਾਟ ਪਦੇ ਸਤਿਗੁਰ ਸਿੱਖੀ ਕਰੇ ਪ੍ਰਪਾ ਸੇਵਕੋ ਗੁਰ ਸਦਾ ਦਿਆ ਸਿੱਖ ਕੀ ਗੁਰ ਦੁਰਮਤ ਮਿਲ ਰਹਿ ਗੁਰਪਤੀ ਨਾਮ ਉਤਰੈ ਸਤਿਗੁਰ ਸਿੱਖ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਉਡਭਾਗੇ ਹੈ ਸਤਿਗੁਰ ਸਿੱਖਾ ਹਾਲਤ ਪਰ ਸਵਾਰੀ ਨਾਨਕ ਸਤਿਗੁਰ ਸਿੱਖ ਕੋ ਜੀ ਅਨਾਸ ਮਾਰੈ ਗੁਰ ਕੇ

ਮੁਖ ਪ੍ਰਜਾ ਸਰਬਨ ਤਾਂ ਜੀ ਕਾ ਦਾਤਾ ਅਠ ਪੈਰ ਪਾਪ ਬ੍ਰਹਮ ਨਗਰਾਤਾ ਬ੍ਰਹਮੇ ਜਨ ਜਨਮੇ ਪਾਪ ਬ੍ਰਹਮ ਇੱਕ ਆਪਣੇ ਕਿਰਪਾ ਸਹਿ ਸਿਆਨ ਫਿਰਿਆ ਨ ਜਾਈਐ ਨਾਨਕ ਐਸਾ ਗੁਰਬਟ ਭਾਗੀ ਪਾਈਐ ਸਫਰ ਦਾਸਨ ਭੇਦ ਪੁਨੀਤ ਪਰ ਸਤ ਚਰਨ ਗਤ ਨਿਮਰੀਤ ਭੇਟ ਸੰਗ ਰਾਮ ਕੁੰਡ ਰਪੈ ਪਾਪ ਬ੍ਰਹਮ ਕੀ ਦਰਗੇ ਗਵੈ ਸੁਨ ਕਰ ਬਚਨ ਕਰਨ ਗਾਨੇ ਮਨ ਸੰਤੋਖ ਆਤਮ ਪਤੀਆ ਨੈ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭੇਖਿਓ ਸੰਤ ਗੁਣ ਬੇਅੰਤ ਕੀਮਤ ਨੇ ਪਾਏ ਨਾਨਕ ਦੇ ਭਾਏ ਤਸਲੇ ਮਿਲਾਏ ਜੇਹ ਪਾਏ ਕੁਸਤਤ ਨੇਕ ਸਤਪੁਰਖ ਪੂਰਨ ਬਵੇਕ ਕਾਹੂ ਬੋਲ ਨਾ ਪਹੁੰਚੇ ਪ੍ਰਾਣੀ ਅਗਮੇ ਗੋਚੇ ਪੈ ਨਿਰਪਾਣੀ

ਪਿਆਰ ਮੰਤੇ ਖਨ ਸਹਿ ਦੇਖਾ ਸਾਧਨ ਕਿਰਪਾ ਤਾਰੀ ਸਾਸਾ ਜਪਨਾ ਮਰਾਈ ਥਿਰ ਪਾਈ ਚੁੱਕੇ ਪ੍ਰਭ ਗਪਨ ਸੁਨ ਨਾਨਕ ਹਰ ਹਰ ਜਸ ਸਰਵਣ।

ਪੁਰਖ ਮਨਾ ਸਤਿਮੀਤ ਕੁਟੰਬ ਬਰਬੰਤਾ ਇਨਤੇ ਕਹੋ ਤੁਮ ਕਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕਵਨ ਛੁਟਕਾਰ ਅਸਹਦੀ ਰਥ ਸਵਾਰੇ ਝੂਠਾ ਡੰਫ ਝੂਠ ਪਸਾਰੇ ਜਿਨ ਦੀਏ ਤਿਸ ਬੁਝੇ ਨਾਮ ਭਿਖਾਨਾ ਨਾਮ ਦਸਾ ਨਾਨ ਪਿਤਾਨਾ ਗੁਰ ਕੀ ਮਤ ਤੂੰ ਰੇ ਇਆਨੇ ਫਸ ਪਿਨਾ ਬੋ ਡੂਬੇ ਸਾਨੇ ਹਰ ਕੀ ਭਾਲ ਕਰੋ ਮਨ ਮੀਤ ਨਿਮਰ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਰ ਖੁਜਾਏ ਆਪ ਜਪੋ ਨਾਂ ਜਪਾ ਸੁਨਤ ਕਹਿਤ ਰਹਿਤ ਗੁਰਪਾਲ ਸਾਰ ਪੂਤ ਸਤ ਹਰ ਕੋ ਨਾਂ ਸਹਿ ਸਪਾਏ ਨਾਨ ਗੁਣ ਗਾਵ ਗੁਣ ਗਾਵਤ ਤੇਰੇ ਉਤਰ ਸਮੈਲ ਬਿਨਸ ਜਾਏ ਹੋਮੇ ਬਿਖ ਪੈਲ ਹੋਹੇ ਅਚਿੰਤ ਬਸੈ ਸੁਖਨਾਥ ਸਾਸ ਕਿਲਾ ਸਰਨਾ ਸਮਾਲ ਛਾੜ ਸਿਆਣ ਸੋਲੀ ਮਨਾ ਸਾ ਸੰਪਾਵੇ ਸਤਨਾ ਹਰ ਪੂੰਜੀ ਸੰਚ ਕਰੋ ਬਿਹਾਰ ਈਹਾਂ ਸੁਖ ਦਰਗੇ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੁ ਨਾਨ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਲਾਏ ਏਕ ਸਿਮਰ ਏਕੋ ਮਨ ਆਏ ਏਕ ਸਕੇ ਗੁਣ ਗਾਉ ਅਨੰਤ ਮਨ ਤਨ ਜਾਪੇ ਕੁਅੰਤ ਏਕੋ ਏਕ ਏ ਖਰਿਆਪ ਪੂਰਨ ਪੂਰੇ ਹੋ ਪ੍ਰਭ ਆਪ

ਏ ਕੋਟਿ ਕੋਦਾ ਨਾਨਕ ਮੰਗੇ ਨਾ ਪ੍ਰਸਾਦ ਪ੍ਰਕਿ ਦ੍ਰਿਸ਼ਟ ਮਹਾ ਸੁਖ ਹੋਏ ਹਰਸ ਪਾਏ ਬਦਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁਭ ਪਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੇ ਸੰਗ।

ਤੜਾਏ। ਜਨ ਕੋ ਪ੍ਰਭ ਉਦਿਆ ਸਿਵ ਕੀਨੋ ਸਤਨਹਾਰ, ਬੰਧਨ ਕਾਟ ਮੁਕਤਨ ਪਿਆ, ਜਨਮ ਮਰਨ ਦੂਪਰਮ ਗਿਆ। ਐਸ਼ ਪੁਨੀ ਸਰਦਾ ਸਭ ਪੂਰੀ ਰਵ ਰਿਆ, ਸਤਸੰਗ ਹਜੂਰੀ ਜਿਸਕਾ ਸਾਤ ਨਿਆ ਮਿਲਾਏ, ਨਾਨਕ ਭਗਤੀ ਨਾਨ ਸਮਾਏ, ਸੁਖਮ ਬਿਸਰੈ ਜੇ ਕਾਲ ਨ ਪਾਣੇ, ਸੁਖਮ ਬਿਸਰੈ ਜੇ ਕੀਆ ਜਾਣੈ।

ਬਣੇ ਆਪੇ ਕੌਤਕ ਕਰੇ ਅੰਚੋ ਜੇ ਆਪੇ ਰਸ ਭੋਗਨ ਨਿਰਜੋਗ ਜਿਸ ਭਾਵਿਤ ਸਿਆਪਨਾ ਲਾਵੇ ਜਿਸ ਭਾਵਿਤ ਖੇਲ ਖਿਲਾਵੇ ਬੇਸ ਮਾਰ ਅਥਾਹ ਅਗੰਤੇ ਅਤੁਲੈ ਜੋ ਬੁਲਾਵੋ ਤੋ ਨਾਨਕ ਦਾਸ ਬੋਲੇ ਸਲੋਕ ਜੀ ਜੰਦ ਕੇ ਠਾਕਰਾ ਆਪੇ ਵਰਤਨ ਹਾ ਨਾਨਕੇ ਕੋ ਪਸਰਿਆ ਦੂਜਾ ਕਹਿ ਦੁਸ਼ਟਾਰਾ ਪਦੇ

ਸਹਿਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਦਾਨ ਜਿਸ ਮਨ ਬਸੈ ਸੋਹੋਤ ਨਿਹਾਲ ਤਾ ਕੇ ਨਿਕਟ ਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਕਰਤਿਆ ਸਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਪਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਰ ਸਾਹਿਬ ਦੇਵ ਸੰਤ ਸੰਗ ਅੰਤ ਪੜੀਠਾ ਨਾ ਪ੍ਰਭੁ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਸਕਟ ਮਾਏ ਅਨਕ ਰੰਗ ਨਾਨਾ ਦਿਸ਼ਟਾਏ ਨੌ ਨਿਧਿਅਮ ਫਲੋਕਾ ਨਾਮ ਦੇਹੀ ਮੈਂ ਸਕਾ ਬਿਸਰਾਂ ਸੁਨ ਸੰਵਾਦ ਅਨਹਤੇ ਨਾਲ ਕਹਿਣ ਨਾ ਜਾਈ ਅਚਰਜ ਬਿਸਵਾ ਤਿਨ ਦੇਖੈ ਸਿਆ ਦਿਖਾਏ ਨਾਨਕ ਤਿਸਚਨ ਸੋ ਜੀ ਪਾਏ ਸੋ ਅੰਤਰ ਸੋ ਪਾਰ ਅਨੰਤ ਘਟ ਘਟ ਪਿਆ ਪ੍ਰਿਆ ਭਗਵੰਤ ਧਰਨਮਯ ਅਕਾਲ ਪਿਆਰ ਸਰਵ ਲੋਕ ਪੂਰਨ ਪ੍ਰਤਪਾਲ

ਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆਰੀ ਮਾਇ ਸਤਿਗੁਰ ਮੈਂ ਪਾ ਸਤਿਗੁਰ ਤੈ ਪਾ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਕਾਵਣਿਆ ਸ਼ਬਦ ਉਤਾਂ ਗਾਵੋ ਹਰੀ ਕੇ ਰਾਮ ਮਨ ਚਨੀ ਵਸਾਇਆ ਕਹਿ ਨਾਨਕ ਰੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਪ੍ਰਤਿਰਾਕਾਰ ਸਭ ਸਵਾਰਣਾ ਸਭਨਾ ਗਿਲਾ ਸਮਰਾ

ਔਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਚਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਘਰ ਨੌ ਨਿਦਿਆ ਵੀ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ।

ਖੁਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਸਹਿਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ

ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਿਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ ਬੱਚੀ ਹਰਨੂਰ ਕੌਰ ਗੁਰਮਹਿਕ ਕੌਰ ਜਪਲੀਨ ਕੌਰ ਹਰਸੀਰਤ ਕੌਰ ਇਸ਼ਮੀ

ਬਾਣੀ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕਰਵਾਈਆਂ ਜਾ ਰਹੀਆਂ ਨੇ। ਆਪ ਜੀ ਨੇ ਕਿਰਪਾ ਕਰਨੀ ਭਾਈ ਮਹਿਤਾਬ ਸਿੰਘ ਤੇ ਬੀਬੀ ਸੁੰਦਰ ਕੌਰ ਦੀ ਯਾਦ ਸਮੂਹ ਪਰਿਵਾਰਾਂ ਦੇ ਹਿਰਦਿਆਂ ਤੇ ਵਸਾ ਕੇ ਰੱਖਣੀ। ਸਤਿਗੁਰ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰ ਦੇ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ।

ਅੱਗੇ ਤੂੰ ਸਮੱਤ ਬਖਸ਼ਣੀ। ਪਰਿਵਾਰ ਨੂੰ ਇਸੇ ਤਰ੍ਹਾਂ ਸਤਿਗੁਰ ਸੇਵਾ ਕਰਨ ਦੇ, ਬਾਣੀ ਸੁਣਨ ਪੜ੍ਹਨ ਦੇ ਉੱਦਮ ਚਾਓ ਬਖਸ਼ਿਸ਼ ਕਰਨੇ। ਆਪ ਜੀ ਨੇ ਮਿਹਰ ਕਰਨੀ, ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ। ਸਭਨਾ ਦੇ ਸੀਸ ਉੱਤੇ ਮੇਰਾ ਪ੍ਰਿਆ ਹੱਥ ਰੱਖ ਕੇ ਗੁਰਸਿੱਖੀ ਜੀਵਨ ਬਖਸ਼ ਕੇ ਨਿਵਾਜਣਾ। ਸਤਿਗੁਰੂ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸਮੁੱਚੇ ਹੀ ਪਰਿਵਾਰ ਵੱਲੋਂ ਭਾਈ ਮਹਿਤਾਬ ਸਿੰਘ, ਬੀਬੀ ਸੁੰਦਰ ਕੌਰ ਦੀ ਸਲਾਨਾ ਮਿੱਠੀ ਯਾਦ ਵਿੱਚ ਬੇਅੰਤ ਅਰਦਾਸ ਭੇਟਾਵਾਂ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀਆਂ। ਆਪ ਜੀ ਦੇ ਬਖਸ਼ੇ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਤੇ ਪ੍ਰਵਾਨ ਹੋਵੇ। ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ

ਸਤਨਾਮ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾ ਵਾਹਿਗੁਰੂ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈਤ ਸ੍ਰੀ ਮਹਲਾ ਚੌਥਾ, ਘਰ ਪਹਿਲਾ ਚੌਪ ਦੇ, ਮੇਰਾ ਹੀ ਰਹਿ ਰਤਨ ਨਾਮ ਹਰ ਬਸਿਆ, ਗੁਰ ਹਾਥ ਦਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰਨਾਮ ਦਿਓ ਰਿਨ ਲਾਥਾ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਬਿਨ ਨਾਮੈ ਜੀਵਨ ਬਿਰਥਾ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਬਿਨ ਨਾਮੈ ਜੀਵਨ ਬਿਰਥਾ, ਰਹਾਉ ਬਿਨ ਗੁਰ ਮੂੜ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦਵਿਣ ਸਿਧੀ ਕਿਰਿਆ ਨਾ ਪਾਈਆ ਕਰਮ ਮਿਲੇ ਨਾ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ ਭੰਡਾਰਾ ਜਿਹ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸਸਵਾਰ ਨਾਰਾ ਆਸਾ ਮੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾ ਚਲੀਏ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਮ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਹੋਰ ਨਾ ਹੀ ਕੋਏ ਨਾ ਕੋਆ ਨਾ ਕੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰਹਿ ਤੇ ਕਮ ਜਾਤ ਨਾਨਕ ਨਾਵੇਂ ਬਾਸ ਨਾਰਾ ਗੁਰੂ ਜੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਬਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਣ ਸਿਖਾਈ ਹਰ ਕੀਰਤ ਅਮਰੀ ਰਹਿਰਾਸ ਰਹਾਉ ਹਰ ਜਨ ਗੇ ਵਡ ਭਾਵ ਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਰ ਸੰਗਤ ਗੁਣ ਪ੍ਰਗਾਸ ਜੇ ਨਾ ਹਰ ਹਰ ਸੁਨਾਮ ਨਾ ਪਾਇਆ ਤੇ ਪਾਗਣ ਜੰਪਾਸ ਜੋ ਸਤਿਗੁਰ ਸੰਸੰਗ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਾਸਨ ਜੇ ਤਰਸ ਪਾਇਆ ਮਿਲ ਜਾ ਨਾਨਕ ਨਾ ਪ੍ਰਗਾਰਾ ਗੁਰੂ ਜੀ ਮੱਲਾ ਪੰਜਵਾਂ ਕਾਹੇ ਰੇ ਮਨ ਚਿਤ ਉਦਮ ਜਾਂ ਆਰਾ ਜੀਓ ਪਰਿਆ ਸਹਿਲ ਪੱਥਰ ਮੈਂ ਜੰਮ ਤੋਂ ਪਾਏ